ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਪੋਥੀ ਸਾਹਿਬ ਲਗਭਗ ਸਾਰੇ ਸੱਜ ਗਏ ਨੇ। ਸੰਗਤਾਂ ਨੂੰ ਬੇਨਤੀ ਹੈ ਕਿ ਜਿੱਥੇ ਜਿੱਥੇ ਆਪ ਜੀ ਬੈਠਦੇ ਹੋ ਬੈਠਣ ਦੀ ਕਿਰਪਾਲਤਾ ਕਰੋ। ਨਾਲ ਦੀ ਨਾਲ ਹਜੇ ਸਮਾਂ ਆਪਣੇ ਕੋਲ ਲਗਭਗ 10 ਮਿੰਟ ਹੈ ਨੇ, ਉਹਨਾਂ ਸਮਾਂ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਰਹੀਏ। ਜਿੱਥੇ ਜਿੱਥੇ ਪੋਥੀ ਸਾਹਿਬ ਸੱਜ ਗਏ ਨੇ ਸੰਗਤਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਬੈਠਣ ਦੀ ਕਿਰਪਾਲਤਾ ਕਰੋ ਜੀ।

0: ਗੱਦ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਅਪਾਰ ਕਿਰਪਾ ਬਖਸ਼ਿਸ਼ ਕੀਤੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਸੰਥਿਆ ਸਮਾਗਮਾਂ ਦੇ ਅੰਦਰ ਪਾਠ ਬੋਧ ਸਮਾਗਮ ਦੇ ਅੱਜ 10ਵੇਂ ਦਿਨ ਵਿੱਚ ਆਪ ਜੀ ਹਾਜ਼ਰੀਆਂ ਭਰਨ ਲਈ ਪਹੁੰਚੇ ਹੋ। ਅਪਾਰ ਕਿਰਪਾ ਮਿਹਰਾਮਤ ਬਖਸ਼ਿਸ਼ ਸੱਚੇ ਪਾਤਸ਼ਾਹ ਜੀ ਦੀ ਹੋ ਰਹੀ ਹੈ। ਸੋ ਆਪ ਸੰਗਤਾਂ ਦੇ ਕੁਝ ਸਵਾਲ ਸਨ। ਸੋ ਇੱਕ ਸਵਾਲ ਇਹ ਸੀ ਕਿ ਜਿਹੜੇ ਰੰਗਦਾਰ ਪੋਥੀ ਸਾਹਿਬ ਨੇ ਇਹਨਾਂ ਦੇ ਵਿੱਚ ਇੱਕ ਧਾਗਾ ਲੱਗਿਆ ਹੋਇਆ ਹੈ। ਸੋ ਆਮ ਕਰਕੇ ਇਹੀ ਕਿਹਾ ਜਾਂਦਾ ਹੈ ਕਿ ਪੋਥੀ ਸਾਹਿਬਾਨਾਂ ਦੇ ਵਿੱਚ ਧਾਗਾ ਜਾਂ ਕਾਗਜ਼ ਕੋਈ ਏਦਾਂ ਦੀ ਚੀਜ਼ ਨਹੀਂ ਪਾਈ ਦੀ, ਨਹੀਂ ਰੱਖੀ ਦੀ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਜਦੋਂ ਛਪਾਈ ਹੋਈ ਹੈ, ਛਪਾਈ ਦੇ ਵੇਲੇ ਉਹ ਪ੍ਰਿੰਟਿੰਗ ਵਾਲੇ ਗੁਰਮੁਖ ਪਿਆਰਿਆਂ ਨੂੰ ਆਖਿਆ ਗਿਆ ਸੀ ਕਿ ਇਸ ਤਰ੍ਹਾਂ ਦੀ ਕੋਈ ਨਾ ਪਾਇਓ ਵਿੱਚ ਨਿਸ਼ਾਨੀ ਵਜੋਂ, ਪਰ ਉਹਨਾਂ ਨੇ ਜਾਣੇ ਅਣਜਾਣੇ ਉਹਨਾਂ ਤੋਂ ਪੈ ਗਈ ਵਿੱਚ। ਸੋ ਫਿਰ ਸਿੰਘਾਂ ਤੋਂ, ਗੁਰਮੁਖ ਪਿਆਰਿਆਂ ਤੋਂ ਪਤਾ ਲੱਗਿਆ ਕਿ ਉਦੋਂ ਬਾਬਾ ਦਰਸ਼ਨ ਸਿੰਘ ਜੀ ਹੁਣਾਂ ਨੇ ਕਟਵਾ ਦਿੱਤੇ ਸੀ ਇਹ ਧਾਗੇ। ਸੋ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜਾ ਆਰੰਭਤਾ ਵਾਲਾ ਮੁੱਖ ਅੰਗ ਹੈ, ਜਿਲਦ ਦੇ ਨਾਲ ਵਾਲਾ, ਆਪ ਜੀ ਉਹਦੇ ਵਿੱਚ ਧਾਗਾ ਰੱਖ ਲਿਆ ਕਰੋ, ਗੁਰਬਾਣੀ ਦੇ ਵਿੱਚ ਨਾ ਪਾਇਆ ਕਰੋ। ਕਈ ਵਾਰੀ ਪੋਥੀਆਂ ਸਾਨੂੰ ਵੱਖਰੀਆਂ ਵੱਖਰੀਆਂ ਮਿਲਦੀਆਂ ਨੇ ਰੋਜ਼ ਬਦਲ ਕੇ, ਕਈਆਂ ਦੇ ਵਿੱਚ ਧਾਗੇ ਵਿਚਾਲੇ ਪਾਏ ਵੀ ਹੁੰਦੇ ਨੇ। ਸੋ ਇਸ ਕਰਕੇ ਬੇਨਤੀ ਹੈ ਕਿ ਆਪ ਜੀ ਵਿਚਾਲੇ ਧਾਗਾ ਪਾਉਣ ਦੀ ਬਜਾਏ ਆਰੰਭਤਾ ਵਾਲਾ ਜਿਹੜਾ ਜਿਲਦ ਦੇ ਨਾਲ ਵਾਲਾ ਅੰਗ ਹੈ ਉਹਦੇ ਵਿੱਚ ਪਾ ਕੇ ਰੱਖ ਲਓ, ਤਾਂ ਕਿ ਵਿੱਚ ਨਾ ਹੋਵੇ। ਅੱਗੇ ਵਾਸਤੇ ਵੀ ਘਰਾਂ ਵਿੱਚ ਇਹ ਖਿਆਲ ਰੱਖਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਰੂਪਾਂ ਵਿੱਚ ਵੀ, ਗੁਟਕਾ ਸਾਹਿਬ ਪੋਥੀ ਸਾਹਿਬਾਨ ਦੇ ਵਿੱਚ ਕਦੇ ਵੀ ਕੋਈ ਕਾਗਜ਼ ਜਾਂ ਕੋਈ ਧਾਗਾ ਨਿਸ਼ਾਨੀ ਵਜੋਂ ਕੋਈ ਏਦਾਂ ਦੀ ਚੀਜ਼ ਨਹੀਂ ਰੱਖਣੀ। ਕਈ ਥਾਵਾਂ ਤੇ, ਕਈ ਸੰਪਰਦਾਵਾਂ ਵਿੱਚ ਇਹ ਰਿਵਾਜ ਹੈ, ਮੈਂ ਸਪਸ਼ਟ ਤੌਰ ਤੇ ਬੇਨਤੀ ਕਰਨੀ ਚਾਹੁੰਦਾ ਕਿ ਉਹ ਰੱਖਦੇ ਨੇ, ਪਰ ਅਸਲ ਵਿੱਚ ਇਹੀ ਹੈ ਕਿ ਨਹੀਂ ਰੱਖਣਾ ਚਾਹੀਦਾ। ਸੰਖੇਪ ਜੀ ਬੇਨਤੀ ਬਸ ਇੰਨੀ ਕੁ ਕਰ ਦਿੰਦਾ ਕਿ ਨਹੀਂ ਰੱਖਣਾ ਚਾਹੀਦਾ, ਭਾਵੇਂ ਕਿ ਉਹਨਾਂ ਵਿੱਚ ਰੱਖਦੇ ਨੇ। ਹੋ ਸਕਦਾ ਕਈ ਵੇਖ ਕੇ ਵੀ ਫਿਰ ਕਰਦੇ ਆ ਵੀ ਉਹ ਰੱਖਦੇ ਤਾਂ ਅਸੀਂ ਵੀ ਰੱਖ ਸਕਦੇ ਹਾਂ, ਪਰ ਉਹ ਕੁਝ ਨਿਸ਼ਾਨੀਆਂ ਸ਼ਬਦਾਂ ਦੀਆਂ ਲਾਉਣ ਦੇ ਵਾਸਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਸਾਹਿਬਾਂ ਦੇ ਵਿੱਚ ਵੀ ਕਾਗਜ਼ ਪਾ ਲੈਂਦੇ, ਪਰ ਨਹੀਂ ਪਾਉਣਾ ਚਾਹੀਦਾ। ਸੋ ਇਸ ਕਰਕੇ ਇਹ ਜ਼ਰੂਰੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਸੀ। ਜਿਹੜੀ ਪਹਿਲੀ ਲਾਈਨ ਹੈ, ਤੁਹਾਡੇ ਕੋਲ ਇਹ ਪੋਥੀਆਂ ਨੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ। ਸੋ ਜੇ ਹੋਰ ਕਿਸੇ ਪੋਥੀਆਂ ਵਿੱਚ ਨਹੀਂ ਇਹ ਧਾਗੇ ਹੈ, ਪਹਿਲੀ ਲਾਈਨ ਵਾਲੇ ਗੁਰਮੁਖਾਂ ਦੇ ਕੋਲ ਜਿਹੜੀਆਂ ਪੋਥੀਆਂ ਪੋਥੀ ਸਾਹਿਬ ਨੇ ਉਹਨਾਂ ਵਿੱਚ ਹੈ ਨੇ, ਆਪ ਜੀ ਨੂੰ ਬੇਨਤੀ ਹੈ ਕਿ ਜਿਲਦ ਦੇ ਨਾਲ ਵਾਲੇ ਅੰਗ ਵਿੱਚ ਧਾਗਾ ਪਾ ਲਓ, ਵਿੱਚ ਨਾ ਗੁਰਬਾਣੀ ਦੇ ਪਾਇਓ। ਸੋ ਦੂਸਰੀ ਬੇਨਤੀ ਹੈ, ਜਿਵੇਂ ਜਦੋਂ ਸਹਿਜ ਪਾਠ ਕਰਦੇ ਹੋ ਤਾਂ ਜ਼ਿਆਦਾਤਰ ਇਹੀ ਹੁੰਦਾ ਕਿ ਨਿਸ਼ਾਨੀ ਵਜੋਂ ਹੀ ਅਸੀਂ ਵਿੱਚ ਕੋਈ ਚੀਜ਼ ਕਾਗਜ਼ ਪੇਪਰ ਜਾਂ ਕੋਈ ਧਾਗਾ ਪਾਉਂਦੇ ਹਾਂ ਵੀ ਨਿਸ਼ਾਨੀ ਬਣੀ ਰਹੇ ਤੇ ਸਾਨੂੰ ਸਹਿਜ ਪਾਠ ਸਾਹਿਬ ਜੀ ਕਰਨ ਵੇਲੇ ਪਤਾ ਲੱਗ ਜਾਵੇ। ਉਹਦੇ ਵਾਸਤੇ ਇਹ ਬੇਨਤੀ ਹੈ, ਕੋਈ ਵੱਖਰੀ ਕਾਪੀ ਲਾ ਲਓ ਤੇ ਉਸ ਵੱਖਰੀ ਕਾਪੀ ਤੋਂ ਫਿਰ ਆਪ ਜੀ ਨੋਟ ਕਰ ਲਿਆ ਕਰੋ ਸਹਿਜ ਪਾਠ ਸਾਹਿਬ, ਤੇ ਉਹਦੇ ਤੋਂ ਫਿਰ ਆਪ ਜੀ ਦੇਖ ਕੇ ਦੁਬਾਰੇ ਅੱਗੇ ਕੰਟੀਨਿਊ ਕਰ ਸਕਦੇ ਹੋ। ਇੱਕ ਬੇਨਤੀ ਹੋਰ ਜ਼ਰੂਰੀ ਮੈਂ ਕਰਨੀ ਸੀ। ਬਹੁਤ ਸਾਰੇ ਗੁਰਮੁਖ ਪਿਆਰੇ ਮੈਂ ਆਪ ਵੇਖੇ ਨੇ ਜਿਹੜੇ ਸਹਿਜ ਪਾਠ ਸਾਹਿਬ ਯਾਦ ਰੱਖਣ ਵਾਸਤੇ ਮਹਾਰਾਜ ਜੀ ਦੇ ਸਰੂਪਾਂ ਦੀਆਂ ਫੋਟੋਆਂ ਖਿੱਚਦੇ ਆ। ਇਹ ਜ਼ਰੂਰੀ ਬੇਨਤੀ ਤੁਹਾਡੇ ਚਰਨਾਂ 'ਚ ਕਰਨੀ ਸੀ। ਪੋਥੀ ਸਾਹਿਬਾਨਾਂ ਤੋਂ ਪਾਠ ਕਰਨ ਵੇਲੇ ਉਹ ਉੱਥੇ ਉਂਗਲ ਰੱਖ ਕੇ ਫੋਟੋ ਖਿੱਚਦੇ ਆ, ਮੈਂ ਕਈ ਵਾਰੀ ਵੇਖੇ ਗੁਰਮੁਖ ਪਿਆਰੇ। ਸੋ ਇਹ ਬੇਨਤੀ ਹੈ ਕਿ ਮਹਾਰੇ ਸੱਚੇ ਪਾਤਸ਼ਾਹ ਜੀ ਦਾ ਅਦਬ ਗੁਰੂ ਵਾਲਾ ਰੱਖਣਾ ਹੈ। ਮਹਾਰਾਜ ਜੀ ਦੇ ਸਰੂਪਾਂ ਤੋਂ ਇੱਦਾਂ ਫੋਟੋਆਂ ਖਿੱਚਣੀਆਂ ਨਿਸ਼ਾਨੀ ਰੱਖਣ ਦੇ ਵਾਸਤੇ ਇਹ ਕੋਈ ਜਾਇਜ਼ ਗੱਲ ਨਹੀਂ। ਸੋ ਇਹਦੇ ਵਾਸਤੇ ਬੇਨਤੀ ਹੈ ਕਿ ਬਹੁਤ ਸਾਰੇ ਗੁਰਮੁਖ ਪਿਆਰੇ ਇੱਦਾਂ ਕਰਦੇ ਵੇਖੇ ਆ, ਮੈਂ ਤਾਂ ਬੇਨਤੀ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰੇ ਸੱਚੇ ਪਾਤਸ਼ਾਹ ਜੀ ਦੇ ਸਰੂਪ ਤੋਂ ਤਾਂ ਸਾਹਮਣੇ ਫੋਟੋ ਖਿੱਚਣ ਲੱਗਿਆਂ ਸਾਨੂੰ ਪੈ ਹੋਣਾ ਚਾਹੀਦਾ, ਪਰ ਅਸੀਂ ਮਹਾਰਾਜ ਜੀ ਦੇ ਰੁਮਾਲਾ ਸਾਹਿਬ ਹਟਾਏ ਹੁੰਦੇ ਨੇ, ਲਾਏ ਹੁੰਦੇ ਨੇ, ਤੇ ਪਾਠ ਕਰਦੇ ਹਾਂ, ਅਸੀਂ ਨਿਸ਼ਾਨੀ ਵਜੋਂ ਉੱਥੋਂ ਫੋਟੋ ਖਿੱਚ ਲੈਂਦੇ ਵੀ ਕੱਲ ਨੂੰ ਇੱਥੋਂ ਪਾਠ ਆਰੰਭ ਕਰ ਲਵਾਂਗੇ। ਕਦਾਚਿਤ ਵੀ ਇਹ ਗਲਤੀ ਨਹੀਂ ਕਰਨੀ। ਛੋਟੇ ਨੋਟ ਪੈਡ ਮਿਲਦੇ ਨੇ, ਉਹ ਪੈਡ ਲੈ ਲਓ, ਉਹਨਾਂ ਤੇ ਨੋਟ ਕਰੋ, ਆਪਣੀ ਜੇਬ ਵਿੱਚ ਰੱਖੋ ਸੰਭਾਲ ਕੇ, ਤੇ ਉਹਨਾਂ ਦੇ ਰਾਹੀਂ ਫਿਰ ਆਪ ਜੀ ਦੇਖ ਕੇ ਅੱਗੇ ਪਾਠ ਕੰਟੀਨਿਊ ਕਰੋ। ਪਰ ਇਹ ਜੀ ਕੁਤਾਹੀ ਕਦੇ ਵੀ ਨਹੀਂ ਕਰਨੀ, ਨਾ ਪੋਥੀ ਸਾਹਿਬਾਨਾਂ ਦੀਆਂ, ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੀਆਂ ਇੱਦਾਂ ਦੀਆਂ ਕੋਈ ਫੋਟੋਆਂ ਖਿੱਚਣੀਆਂ ਨਹੀਂ ਕਦੇ ਵਾਸਤੇ। ਸੋ ਇਹ ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਜੀ ਦੇ ਅਦਬ ਸਤਿਕਾਰ ਵਾਸਤੇ ਬੇਨਤੀਆਂ ਸੀ। ਇੱਕ ਬੇਨਤੀ ਇਹ ਹੈ ਕਿ ਕੁਝ ਗੁਰਮੁਖ ਪਿਆਰੇ ਜਿਹੜੇ ਨਵੇਂ ਆਉਂਦੇ ਨੇ, ਜਾਂ ਕਈ ਕਈ ਵਾਰੀ ਯਾਦ ਵੀ ਭੁੱਲ ਜਾਂਦਾ ਤਾਂ ਹਜ਼ੂਰੀ ਇੱਥੇ ਛੱਡ ਜਾਂਦੇ ਆ। ਸੋ ਪਹਿਲੇ ਦਿਨ ਆਰੰਭਤਾ ਵਾਲੇ ਦਿਨ 6 ਤਰੀਕ ਨੂੰ ਇਹ ਬੇਨਤੀ ਕੀਤੀ ਸੀ ਵੀ ਰੋਜ਼ ਰੋਜ਼ ਹਜ਼ੂਰੀਏ ਨਹੀਂ ਦਿੱਤੇ ਜਾਣਗੇ। ਆਪ ਜੀ ਨੂੰ ਉਸ ਦਿਨ ਹਜ਼ੂਰੀਏ ਸਾਰੇ ਬਣਾ ਕੇ ਨਵੇਂ ਦੇ ਦਿੱਤੇ ਸੀ ਤੇ ਬੇਨਤੀ ਕੀਤੀ ਸੀ ਵੀ ਘਰਾਂ ਨੂੰ ਲੈ ਜਾਓ ਹਜ਼ੂਰੀਏ। ਤੇ ਆਪ ਜੀ ਇੱਥੇ ਆ ਕੇ ਕਿਰਪਾ ਕਰਕੇ ਲੱਭਣ ਦੀ ਖੇਚਲ ਨਾ ਕਰਿਆ ਕਰੋ, ਜਿਹੜੇ ਹਜ਼ੂਰੀਏ ਤੁਹਾਨੂੰ ਆਲਰੇਡੀ ਦਿੱਤੇ ਹੋਏ ਨੇ ਇਹਨਾਂ ਨੂੰ ਘਰ ਲੈ ਜਾਇਆ ਕਰੋ, ਉੱਥੋਂ ਧੋ ਸਵਾਰ ਕੇ ਤੇ ਦੁਆਰੇ ਗਲਾਂ ਵਿੱਚ ਪਾ ਕੇ ਆਪ ਜੀ ਨਾਲ ਲੈ ਆਇਆ ਕਰੋ। ਜਿਨ੍ਹਾਂ ਕੋਲ ਹਜ਼ੂਰੀਏ ਨਾ ਹੋਣ ਉਹ ਕੋਸ਼ਿਸ਼ ਕਰੋ ਕਿ ਆਪ ਵੀ ਤੁਸੀਂ ਤਿਆਰ ਕਰ ਸਕਦੇ ਹੋ, ਹਜ਼ੂਰੀਏ ਘਰਾਂ ਦੇ ਵਿੱਚ ਹੁੰਦੇ ਹੀ ਨੇ, ਤਾਂ ਆਪ ਜੀ ਘਰ ਤੋਂ ਆਪਣਾ ਆਪਣਾ ਹਜ਼ੂਰੀਆ ਆਪ ਲੈ ਕੇ ਆਇਆ ਕਰੋ, ਇੱਥੇ ਛੱਡ ਕੇ ਵੀ ਨਾ ਜਾਇਆ ਕਰੋ ਤੇ ਦੂਸਰੇ ਦਿਨ ਆ ਕੇ ਲੱਭਣ ਦੀ ਵੀ ਖੇਚਲ ਨਾ ਕਰਿਆ ਕਰੋ। ਅੱਗੇ ਬੇਨਤੀ ਸੀ ਕਿ ਜਿਹੜੀਆਂ ਮਹਾਰਾਜ ਜੀ ਦੇ ਅਦਬ ਸਤਿਕਾਰ ਵਾਸਤੇ ਪਹਿਲਾਂ ਬੇਨਤੀਆਂ ਕੀਤੀਆਂ ਸੀ, ਪਰ ਇਹ ਸੰਗਤਾਂ ਦੇ ਸੁਝਾਅ ਰੋਜ਼ ਹੀ ਆਏ ਨੇ 2-3 ਦਿਨ ਲਗਾਤਾਰ, ਤਾਂ ਅੱਜ ਬੇਨਤੀਆਂ ਕਰ ਰਿਹਾ। ਜਿਹੜੀ ਪੋਥੀ ਸਾਹਿਬਾਂ ਦੇ ਥੱਲੇ ਰੇਲ ਹੈ, ਰੇਲ ਦੇ ਥੱਲੇ ਇੱਕ ਚਾਦਰ ਵਿਛੀ ਹੋਈ ਹੈ ਵੱਖਰੀ, ਇਹਨੂੰ ਪੈਰ ਨਹੀਂ ਲਾਈਦੇ। ਇਹਦਾ ਸੌਖਾ ਤਰੀਕਾ ਇਹ ਹੁੰਦਾ ਹੈ, ਜੇ ਚਾਦਰ ਬਚੀ ਹੋਵੇ ਤਾਂ ਪੋਥੀ ਸਾਹਿਬ ਚਾਦਰ ਦੀ ਕਿਨਾਰੀ ਤੱਕ, ਥੱਲੇ ਨਾ ਲੱਗੇ ਰੇਲ, ਕਿਨਾਰੀ ਤੱਕ ਥੋੜ੍ਹੀ ਜਿਹੀ ਨੇੜੇ ਕਰ ਲਓ, ਤਾਂ ਕਿ ਫਿਰ ਤੁਸੀਂ ਆਪੇ ਸੁੱਤੇ ਸਿੱਧੀ ਪਿੱਛੇ ਹੋ ਜਾਓਗੇ, ਫਿਰ ਤੁਹਾਨੂੰ ਨੇੜੇ ਪੈਰ ਨਹੀਂ ਨਾਲ ਤੁਹਾਡੇ ਛੋਣਗੇ, ਲੱਗਣਗੇ ਚਾਦਰ ਦੇ। ਸੋ ਇਹ ਆਪ ਜੀ ਨੇ ਕਿਰਪਾ ਕਰਕੇ ਖਿਆਲ ਰੱਖਣਾ। ਉਸ ਤੋਂ ਅਗਲੀ ਗੱਲ, ਬਹੁਤ ਸਾਰੇ ਬੱਚੇ ਤੇ ਵੱਡੇ ਵੀ ਕਈ ਵਾਰੀ ਮਹਾਰਾਜ ਜੀ ਦੇ ਸਰੂਪਾਂ ਦੇ ਉੱਪਰ, ਪੋਥੀ ਸਾਹਿਬਾਨਾਂ ਦੇ ਉੱਪਰ ਇੱਥੇ ਸੰਥਿਆ ਕਰਦਿਆਂ ਦੇ ਵੀ ਦਰਸ਼ਨ ਹੋਏ ਨੇ, ਤਾਂ ਵਾਰੀ ਵਾਰੀ ਇੱਦਾਂ ਉੱਪਰ ਹੱਥ ਫੇਰਦੇ ਆ। ਸੋ ਆਪਣੇ ਹੱਥਾਂ ਦੇ ਵਿੱਚ ਪਸੀਨੇ ਦੇ ਬੈਕਟੀਰੀਆ ਹੁੰਦੇ ਆ, ਉਹ ਜਰਮਸ ਦੇ ਨਾਲ ਜਦੋਂ ਮਹਾਰਾਜ ਜੀ ਦੇ ਅੰਗ ਸਾਹਿਬਾਂ ਦੇ ਉੱਪਰ ਉਹ ਪਸੀਨਾ ਲੱਗਦਾ, ਤਾਂ ਉਹਦੇ ਨਾਲ ਫਿਰ ਮਹਾਰਾਜ ਜੀ ਦੇ ਜਿਹੜੇ ਅੱਖਰ ਨੇ ਉਹ ਵੀ ਕੁਝ ਕਈ ਵਾਰੀ ਫਿੱਕੇ ਹੋ ਜਾਂਦੇ ਨੇ, ਜਿਹੜੀ ਇੰਕ ਦੇ ਨਾਲ ਛਪਾਈ ਹੋਈ ਹੈ। ਸੋ ਦੂਸਰੀ ਗੱਲ ਹੈ ਕਿ ਉਹ ਜਿਹੜੇ ਬੈਕਟੀਰੀਆ ਨੇ, ਟੈਕਨੀਕਲੀ ਜਦੋਂ ਉਹ ਵਿੱਚ ਰਹਿ ਜਾਂਦੇ ਨੇ, ਆਪਾਂ ਅੱਗੇ ਅੰਗ ਮਹਾਰਾਜ ਜੀ ਦਾ ਕਰ ਲੈਂਦੇ ਹਾਂ, ਤਾਂ ਉਹ ਜਰਮਸ ਉਹਦੇ ਵਿੱਚ ਬਣਦੇ ਆ, ਤੇ ਫਿਰ ਸਮਾਂ ਪੈਣ ਦੇ ਨਾਲ ਪੋਥੀ ਸਾਹਿਬ, ਗੁਟਕਾ ਸਾਹਿਬ, ਈਵਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਅੰਗ ਵੀ ਜ਼ਖਮੀ ਹੋ ਜਾਂਦੇ ਆ। ਸੋ ਇਸ ਕਰਕੇ ਬੇਨਤੀ ਆ ਕਿ ਅੱਖਾਂ ਦੇ ਨਾਲ ਹੀ ਦਰਸ਼ਨ ਕਰਨੇ ਆ, ਉਂਗਲੀ ਲਾ ਕੇ ਪਾਠ ਨਹੀਂ ਕਰਨਾ। ਕੱਲ ਬਾਬਾ ਜੀ ਨੇ ਦੱਸਿਆ ਵੀ ਸੀ ਉੱਪਰਲੇ ਪਾਸੇ ਤੋਂ ਅੰਗ ਮਹਾਰਾਜ ਜੀ ਦਾ ਅੱਗੇ ਕਰਨਾ, ਜੇ ਜ਼ਿਆਦਾ ਦੂਰ ਲੱਗੇ ਹੱਥ ਉੱਥੇ ਪਹੁੰਚਾਉਣ ਵਾਸਤੇ। ਜਾਂ ਕਈ ਵਾਰੀ ਜਿਵੇਂ ਪੋਥੀ ਸਾਹਿਬ ਨਵੇਂ ਹੁੰਦੇ ਆ, ਜਿਵੇਂ ਹੁਣ ਜ਼ਿਆਦਾ ਨਵੀਂ ਪੋਥੀ ਸਾਹਿਬ ਪ੍ਰਕਾਸ਼ ਹੋਏ, ਤਾਂ ਵਿਚਾਲਿਓ ਚੰਗੀ ਤਰ੍ਹਾਂ ਦੇ ਨਾਲ ਪੋਥੀ ਸਾਹਿਬ ਪ੍ਰਕਾਸ਼ ਨਹੀਂ ਹੁੰਦੇ ਕਈ ਵਾਰੀ ਨਵੇਂ ਹੋਣ ਕਰਕੇ। ਸੋ ਤੁਸੀਂ ਕੋਈ ਪਲਕ ਜਾਂ ਕੋਈ ਰੁਮਾਲ ਸੁੱਚਾ ਹੋਵੇ, ਧੋਤਾ ਹੋਇਆ, ਉਹਨੂੰ ਉੱਪਰ ਰੱਖ ਕੇ ਉਹਦੇ ਉੱਪਰ ਹੱਥ ਰੱਖ ਸਕਦੇ ਹੋ, ਉਹ ਵੀ ਤਾਂ ਜੇਕਰ ਚੰਗੀ ਤਰ੍ਹਾਂ ਦੇ ਨਾਲ ਵਿਚਾਲਿਓ ਪੋਥੀ ਸਾਹਿਬ ਦੇ ਜਾਂ ਗੁਟਕਾ ਸਾਹਿਬ ਦੇ ਦਰਸ਼ਨ ਨਾ ਹੁੰਦੇ ਹੋਣ ਫਿਰ, ਪਰ ਜੇ ਹੋ ਰਹੇ ਨੇ ਦਰਸ਼ਨ, ਫਿਰ ਉੱਪਰ ਹੱਥ ਰੱਖਣ ਦਾ ਵਾਰੀ ਵਾਰੀ ਕੋਈ ਮਤਲਬ ਨਹੀਂ ਬਣਦਾ। ਸੋ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ, ਅੰਗੂਠੇ ਨੂੰ ਸਿੱਧਾ ਕਰੋ, ਸਿੱਧਾ ਕਰਕੇ ਨਾਲ ਲਾਓ, ਅੱਗੇ ਅੰਗ ਕਰ ਲਓ। ਇੱਕ ਬੇਨਤੀ ਹੋਰ ਇੱਥੇ ਕਰਨੀ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਰੂਪਾਂ ਦੀਆਂ ਆਮ ਹੀ ਜਿਲਦਾਂ ਵੇਖੀਆਂ ਨੇ, ਆਮ ਹੀ ਮਹਾਰਾਜ ਜੀ ਦੇ ਸਰੂਪਾਂ ਦੀਆਂ ਜਿਲਦਾਂ ਵੇਖੀਆਂ ਨੇ, ਆਮ ਹੀ ਮਹਾਰਾਜ ਜੀ ਦੇ ਸਰੂਪਾਂ ਦੀਆਂ ਜਲਦਾਂ ਵੇਖੀਆਂ ਨੇ। ਪਾਠੀ ਸਿੰਘ ਜਦੋਂ ਪਲਕਾਂ ਲਾਉਂਦੇ ਆ, ਤਾਂ ਹਮੇਸ਼ਾ ਤੁਸੀਂ ਇੱਥੋਂ ਇਸ ਪਾਸੇ ਤੋਂ ਮਹਾਰਾਜ ਜੀ ਦੇ ਅੰਗ ਉੱਪਰ ਕਰਦੇ ਹੋ ਤੇ ਵਿੱਚ ਪਲਕ ਲਾ ਦਿੰਦੇ ਆ, ਉਹਦੇ ਨਾਲ ਜਿਹੜਾ ਥੱਲੇ ਲੱਗਿਆ ਹੋਇਆ ਜਿਲਦ ਦੇ ਨਾਲ ਵਾਲਾ ਗੱਤਾ ਹੁੰਦਾ, ਉਹ ਸਾਰਾ ਜ਼ਖਮੀ ਹੋ ਜਾਂਦਾ। ਸੋ ਇਸ ਕਰਕੇ ਬੇਨਤੀ ਹੈ, ਪੋਥੀ ਸਾਹਿਬਾਂ ਦੇ ਵਿੱਚ ਵੀ ਤੇ ਮਹਾਰਾਜ ਜੀ ਦੇ ਸਰੂਪਾਂ ਵਿੱਚ ਵੀ ਜਿਹੜਾ ਵਿਚਾਲੇ ਵਾਲਾ ਹਿੱਸਾ ਹੁੰਦਾ, ਉਹਦੇ ਵਿੱਚ ਥੋੜਾ ਗੈਪ ਹੁੰਦਾ, ਜੇ ਪਲਕ ਲਾਉਣ ਦੀ ਜ਼ਰੂਰਤ ਪੈਂਦੀ। ਵੈਸੇ ਕੋਸ਼ਿਸ਼ ਕਰੋ ਜਿਹੜੇ ਨਵੇਂ ਰੁਮਾਲੇ ਨੇ, ਨਵੇਂ ਰੁਮਾਲਿਆਂ ਦੀਆਂ ਪਲਕਾਂ ਨਾ ਲਾਇਆ ਕਰੋ, ਉੱਪਰੋਂ ਦਰਸ਼ਨੀ ਰੁਮਾਲਾ ਇੱਕ ਲਾ ਦਿਓ, ਵਿੱਚ ਪਲਕਾਂ ਦੁਬਾਰੇ ਨਾ ਲਾਓ, ਪਹਿਲਾਂ ਲੱਗੀਆਂ ਹੁੰਦੀਆਂ ਨੇ ਪਲਕਾਂ, ਦੁਬਾਰੇ ਲਾਉਣ ਦੀ ਕੋਈ ਜ਼ਰੂਰਤ ਨਹੀਂ। ਉੱਪਰ ਦੀ ਇੱਕ ਰੁਮਾਲਾ ਸਾਹਿਬ ਲਾ ਦਿਓ, ਪਰ ਵਿੱਚ ਉਹਦੇ ਪਲਕਾਂ ਦੁਬਾਰੇ ਨਾ ਲਾਓ। ਸੋ ਉਹਦੇ ਵਾਸਤੇ ਇਹ ਬੇਨਤੀ ਹੈ ਕਿ ਜਿਹੜਾ ਵਿੱਚ ਗੈਪ ਹੁੰਦਾ ਜਿਲਦ ਦੇ ਵਿਚਾਲੇ ਵਾਲੇ ਥਾਂ ਤੇ, ਜੇ ਲੋੜ ਪੈਂਦੀ ਹੈ ਜਿਵੇਂ ਅੰਮ੍ਰਿਤ ਵੇਲੇ ਪ੍ਰਕਾਸ਼ ਕਰਨਾ ਹੈ, ਉਹਦੇ ਵਿੱਚ ਹੱਥ ਪਾ ਕੇ ਅੱਗੇ ਅੰਗ ਕਰ ਲਓ ਤੇ ਪਲਕ ਲਾ ਦਿਓ। ਪਰ ਇੱਥੋਂ ਨਹੀਂ ਕਦੇ ਵੀ ਮਹਾਰਾਜ ਜੀ ਦੇ ਅੰਗ ਸਾਹਿਬ, ਨਾ ਪੋਥੀਆਂ ਦੇ, ਨਾ ਗੁਰੂ ਸਾਹਿਬਾਨਾਂ ਦੇ ਸਰੂਪਾਂ ਦੇ, ਇੱਥੋਂ ਨਹੀਂ ਕਦੇ ਅੰਗ ਲਈਦੇ, ਫਿਰ ਉਹਦੇ ਨਾਲ ਇੱਥੋਂ ਅੰਗ ਸਾਈਡ ਤੋਂ ਕਾਫੀ ਜ਼ਖਮੀ ਹੋ ਜਾਂਦੇ ਆ। ਵਿਚਾਲੇ ਇੱਥੇ ਗੈਪ ਹੁੰਦਾ ਹੀ ਆ, ਉੱਥੇ ਹੱਥ ਪਾਓ, ਉੱਥੋਂ ਹੱਥ ਦੇ ਨਾਲ ਅੱਗੇ ਕਰਕੇ ਤੇ ਮਹਾਰਾਜ ਜੀ ਦੇ ਸਰੂਪਾਂ ਦੇ ਵਿੱਚ ਉੱਥੋਂ ਤੁਸੀਂ ਪਲਕਾਂ ਲਾ ਸਕਦੇ ਹੋ। ਸੋ ਇਹ ਅਦਬ ਸਤਿਕਾਰ ਦੇ ਪ੍ਰਤੀ ਕੁਝ ਸੁਝਾਅ ਸੀ ਸੰਗਤਾਂ ਦੇ ਤੇ ਬੇਨਤੀਆਂ ਸੀ। ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ, ਜ਼ਰੂਰ ਇਹਨਾਂ ਗੱਲਾਂ ਦਾ ਖਾਸ ਕਰਕੇ ਖਿਆਲ ਰੱਖਣਾ। ਅੱਜ ਤੋਂ ਬਾਅਦ ਹੁਣ ਮਹਾਰਾਜ ਜੀ ਦੇ ਪੋਥੀ ਸਾਹਿਬ ਦੇ ਉੱਪਰ ਬਿਨਾਂ ਵਜ੍ਹਾ ਦੇ ਹੱਥ ਨਹੀਂ ਲਾਉਣੇ ਤੇ ਨਾ ਹੀ ਇੱਧਰ ਉੱਧਰ ਹੱਥ ਲਾਉਣੇ, ਜਿੱਥੇ ਲੋੜ ਪੈਂਦੀ ਉੱਥੇ ਹਜ਼ੂਰੀਏ ਦੀ ਵਰਤੋਂ ਕਰੋ। ਹੁਣ ਸਵਾਲ ਸੀ ਇੱਕ ਸੰਗਤਾਂ ਦਾ ਕਿ ਕਈ ਥਾਵਾਂ ਤੇ ਪੌੜੀ ਲਿਖਿਆ ਹੋਇਆ।
1: ਮੈਂ ਪੋਥੀ ਦੇ ਸੰਬੰਧ ਵਿੱਚ ਸਤਸੰਗ ਜੀ ਬੇਨਤੀ ਕਰਦੇ ਹਾਂ, ਦਾਸ ਦੇ ਜੋ ਵਿਦਿਆਲੇ ਦੇ ਵਿਦਿਆਰਥੀ ਨੇ ਉਹਨਾਂ ਨੇ ਇੱਕ ਵੀਡੀਓ ਤਿਆਰ ਕੀਤੀ ਹੋਈ ਹੈ, ਪੋਥੀ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ, ਤੇ ਉਹ ਅੱਜ ਵੀਡੀਓ ਮੇਰੇ ਕੋਲ ਆ ਨਹੀਂ ਸਕੀ, ਮੈਂ ਮੰਗਾਵਾਂਗਾ ਉਹਨੂੰ। ਵੀਡੀਓ ਨੂੰ ਜਿਸ ਤਰ੍ਹਾਂ ਗਿਆਨੀ ਜੀ ਚਾਹੁਣਗੇ, ਜੇ ਤਾਂ ਜਿਹੜਾ ਵਿਚਕਾਰ ਦਾ ਰੈਸਟ ਦਾ ਟਾਈਮ ਹੈ 5 ਮਿੰਟ ਦਾ, ਉਦੋਂ ਜਾਂ ਪਹਿਲਾਂ ਜਾਂ ਪਿੱਛੋਂ ਸਕਰੀਨ ਦੇ ਉੱਤੇ ਆਪ ਜੀ ਨੂੰ ਉਹ ਵੀਡੀਓ ਦਿਖਾ ਦਿੱਤੀ ਜਾਵੇਗੀ, ਥੋੜ੍ਹਾ ਜਿਹਾ ਉਹਦੇ ਨਾਲ ਆਸਾਨ ਹੋ ਜਾਵੇਗਾ। ਹਾਂਜੀ ਕਰੋ ਜੀ।
0: ਸੋ ਸਵਾਲ ਸੰਗਤ ਦਾ ਇਹ ਆਇਆ ਸੀ ਕਿ ਕਈ ਥਾਵਾਂ ਤੇ ਪੌੜੀ ਸ਼ਬਦ ਲਿਖਿਆ ਹੋਇਆ, ਕਈ ਥਾਵਾਂ ਤੇ ਪਵੜੀ ਲਿਖਿਆ ਵਾਵੇ ਦੇ ਨਾਲ। ਸੋ ਪੌੜੀ ਤੇ ਪਵੜੀ ਦੇ ਵਿੱਚ ਕੀ ਫਰਕ ਹੈ ਉਹ ਮੈਂ ਬਾਈ ਜੀ ਨੂੰ ਬੇਨਤੀ ਕਰਦਾ, ਆਪ ਜੀ ਨੂੰ ਦੱਸ ਦੇਣਗੇ ਜੀ।
2: ਸਭ ਸੰਗਤ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਵਡਭਾਗੀ ਹੋ, ਗੁਰਬਾਣੀ ਸੰਥਿਆ ਪਾਠ ਬੋਧ ਸਮਾਗਮ ਦੀਆਂ ਹਾਜ਼ਰੀਆਂ ਭਰ ਰਹੇ ਹੋ ਤੇ ਨਾਲ ਦੀ ਨਾਲ ਗੁਰਬਾਣੀ ਦਾ ਸਤਿਕਾਰ ਕਿਵੇਂ ਕਰਨਾ ਇਹਦੇ ਬਾਰੇ ਵੀ ਜਾਣਕਾਰੀ ਹਾਸਲ ਕਰ ਰਹੇ ਹੋ। ਜੋ ਸੰਗਤਾਂ ਵੱਲੋਂ ਸਵਾਲ ਆਇਆ ਸੀ ਪੌੜੀ ਤੇ ਪਵੜੀ ਸ਼ਬਦ, ਪੌੜੀ ਤੇ ਪਵੜੀ ਇਹ ਦੋਨੋਂ ਹੀ ਸ਼ਬਦ ਸਮਾਨ ਅਰਥਕ ਹਨ। ਇਹਦਾ ਮਤਲਬ ਇਹਨਾਂ ਦਾ ਅਰਥ, ਇਹਨਾਂ ਦਾ ਭਾਵ ਇੱਕੋ ਹੀ ਹੈ। ਬੋਲੀ ਦੇ ਅਨੁਸਾਰ ਆਮ ਪੰਜਾਬੀ ਵਿੱਚ ਆਪਾਂ ਪੌੜੀ ਵੀ ਕਹਿ ਦਿੰਦੇ ਹਾਂ ਤੇ ਕਈ ਵਾਰੀ ਕਿਸੇ ਇਲਾਕੇ ਵਿੱਚ ਬੋਲੀ ਦਾ ਅੰਤਰ ਹੁੰਦਾ ਹੈ, ਪਵੜੀ ਵੀ ਕਿਹਾ ਜਾਂਦਾ ਹੈ। ਇਸ ਲਈ ਇਹਦੇ ਵਿੱਚ ਕੋਈ ਬਹੁਤਾ ਵਹਿਮ ਭਰਮ ਨਹੀਂ ਕਰਨਾ, ਇਹ ਭਾਸ਼ਾ ਦੇ ਬੋਲੀ ਦੇ ਆਧਾਰਿਤ ਗੁਰੂ ਮਹਾਰਾਜ ਨੇ ਸ਼ਬਦ ਲਿਖੇ ਹਨ ਤੇ ਜਿਵੇਂ ਵੀ ਲਿਖੇ ਹੁੰਦੇ ਨੇ ਉਸੇ ਤਰ੍ਹਾਂ ਹੀ ਉਹਨਾਂ ਨੂੰ ਪੜ੍ਹ ਲੈਣਾ ਚਾਹੀਦਾ। ਇਸ ਵਾਸਤੇ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ

ਆਪਾਂ ਪਾਠ ਦੀ ਆਰੰਭਤਾ ਕਰੀਏ ਕਿਉਂਕਿ ਸਮਾਂ ਆਪਣੇ ਕੋਲ ਸੀਮਤ ਹੁੰਦਾ ਹੈ ਅਤੇ ਨਿਯਤ ਦਿਨਾਂ ਦੇ ਵਿੱਚ ਆਪਾਂ ਸਮਾਪਤੀ ਵੀ ਕਰਨੀ ਭੋਗ ਵੀ ਪਾਉਣਾ ਹੈ। ਇਸ ਵਾਸਤੇ ਜਿਹੜੀਆਂ ਜ਼ਰੂਰੀ ਵਿਚਾਰਾਂ ਨੇ ਉਹ ਸੰਗਤਾਂ ਦੇ ਸਨਮੁੱਖ ਸਾਂਝੀਆਂ ਕਰ ਵੀ ਲਈ ਜਾਂਦੀਆਂ ਨੇ ਅਤੇ ਹੁਣ ਆਪਾਂ ਪਾਠ ਦੇ ਨਾਲ ਜੁੜੀਏ। ਮੈਂ ਪਹਿਲਾਂ ਹੀ ਬੇਨਤੀ ਕਰ ਦੇਵਾਂ, ਹੁਣ ਜੋ ਅੱਗੇ ਬਾਣੀ ਸ਼ੁਰੂ ਹੋ ਰਹੀ ਹੈ ਥਿੱਤੀ ਗੌੜੀ ਮਹੱਲਾ ਪੰਜਵਾਂ ਸਲੋਕ, ਇਸ ਬਾਣੀ ਦਾ ਨਾਮ ਥਿੱਤੀ, ਜਿਵੇਂ ਪਿੱਛੇ ਬਾਰਾਂ ਮਹਾਂਬਾਣੀ ਮਾਝ ਰਾਗ ਦੇ ਵਿੱਚ ਆਈ ਸੀ, ਉਹ ਸੂਰਜੀ ਕੈਲੰਡਰ ਦੇ ਹਿਸਾਬ ਦੇ ਨਾਲ ਇੱਕ ਸਾਲ ਦੇ 12 ਮਹੀਨੇ ਹੁੰਦੇ ਨੇ। ਚੇ ਤੋਂ ਆਰੰਭਤਾ ਹੁੰਦੀ ਹੈ, ਫਾਲਗੁਣ 'ਤੇ ਜਾ ਕੇ ਸਮਾਪਤੀ ਹੋ ਜਾਂਦੀ ਹੈ। ਹੁਣ ਇਹ ਜੋ ਥਿੱਤੀ ਬਾਣੀ ਹੈ ਇਹਦਾ ਸੰਬੰਧ ਚੰਦਰਮਾ ਦੇ ਕੈਲੰਡਰ ਦੇ ਨਾਲ ਹੈ, ਕਿਉਂਕਿ ਆਮ ਸੰਗਤਾਂ ਦੀ ਜਾਣਕਾਰੀ ਹਿੱਤ ਇਹ ਬੇਨਤੀ ਹੈ। ਜਿਹੜਾ ਸੂਰਜੀ ਕੈਲੰਡਰ ਹੈ ਇਹਨੂੰ ਕਾਰੋਬਾਰੀ ਕੈਲੰਡਰ ਕਹਿੰਦੇ ਨੇ, ਅਤੇ ਜਿਹੜਾ ਥਿੱਤਾਂ ਵਾਰਾਂ ਦੇ ਹਿਸਾਬ ਦੇ ਨਾਲ ਕੈਲੰਡਰ ਚੱਲਦਾ ਹੈ ਅਤੇ ਉਹਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਇੱਥੇ ਲਿਖੀ ਹੈ। 15 ਥਿੱਤਾਂ ਹੁੰਦੀਆਂ ਨੇ ਅਤੇ ਉਹਨਾਂ 15 ਥਿੱਤਾਂ ਦੁਆਰਾ ਗੁਰੂ ਮਹਾਰਾਜ ਨੇ ਇਹ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਇੰਨੀ ਕੀ ਵਿਚਾਰ ਜਾਣਕਾਰੀ ਹਿੱਤ ਪ੍ਰਵਾਨ ਕਰਨੀ। ਹੁਣ ਆਪਾਂ ਅੱਗੇ ਪਾਠ ਆਰੰਭ ਕਰੀਏ। ਇੱਕ ਵਾਰ ਪਿਆਰ ਦੇ ਨਾਲ ਆਖੋ।

0: ਆਏ।
1: ਹਾਂਜੀ, ਪਤਿਤ ਸ਼ਬਦ ਆਇਆ ਤੱਤੇ ਦੀ ਸਿਹਾਰੀ ਬੋਲ ਕੇ, ਪਾਠ ਪਤਿਤ ਹੈ, ਪਤਿਤ ਨਹੀਂ ਕਰਨਾ, ਪਤਿਤ ਵੀ ਨਹੀਂ ਕਰਨਾ, ਅਧਿਕ ਨਹੀਂ ਲੱਗਣਾ ਚਾਹੀਦਾ, ਪੋਲਾ ਪਾਠ ਪਤਿਤ। ਹਾਂਜੀ ਅੱਗੇ ਜੀ।
2: ਗੋਬਿੰਦ ਜਸ ਗਾਈਐ ਹਰ ਨੀਤ, ਗੋਬਿੰਦ ਜਸ ਗਾਈਐ ਹਰ ਨੀਤ, ਮਿਲ ਭਜੀਐ ਸਾ

ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ ਕਰ ਕਿਰਪਾ ਪ੍ਰਭ ਰਾਖ ਲੇਹੁ ਨਾਨਕ ਤੇਰੀ ਆਸ ਸਲੋਕ ਚਤੁਰ ਸਿਆਣਾ ਸੁਗੜ ਸੋਏ ਜਿਨ ਤਜਿਆ ਅਭਿਮਾਨ ਚਾਰ ਪਦਾਰਥ ਅਸ਼ਟ ਸਿੱਧ ਭਜ ਨਾਨਕ ਹਰ ਨਾਮ ਪੌੜੀ ਚਤੁਰਥ ਚਾਰੇ ਬੇਦ ਸੁਣ ਸੁਧ

ਨਾਨਕ ਕਲੇਸ਼ ਮੇਚ ਹੁਟੈ ਜਮ ਤੇ ਛੁਟੈ ਹਰ ਕੀਰਤਨ ਪਰਵੇਸ਼ ਭਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ ਦੁੱਖ ਦਾਰਿਦ ਅਪਵਿੱਤਰਤਾ ਨਸ ਹੈ ਨਾਮ ਆਧਾਰ ਸੁਰ ਨਰ ਮੁਨ ਜਨ ਖੋਜਤੇ ਸੁਖ ਸਾਗਰ ਗੋਪਾਲ ਮਨ ਨਿਰਮਲ ਮੁਖ ਊਜਲਾ

ਰਸ ਬਹੁ ਰੰਗ ਘਣੋ ਸਭ ਮਿਥਿਆ ਬਲ ਬੰਚ ਨਹਿ ਜਾਪੈ ਨਹਿ ਬੂਝੀਐ ਨਹਿ ਕਛ ਕਰਤ ਵਿਚਾਰ ਸੁਆਦ ਮੋਹ ਰਸ ਬੇਦਿਓ ਅਗਿਆਨ ਰਚਿਓ ਸੰਸਾਰ ਜਨਮ ਮਰਨ ਬਹੁ ਜੋਣ ਭ੍ਰਮਣ ਕਿਨੇ ਕਰਮ ਅਨੇਕ ਰਚਨ ਹਾਰ ਨਹਿ ਸਿਮਰਿਓ ਮਨ ਨਾ ਵਿਚਾਰ ਵਿਵੇਕ ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਾ ਰੰਚ ਨਾਨਕ ਬਿਰਲੇ ਪਾਈਐ ਜੋ ਨਾ ਰਚਹੈ ਪਰਪੰਚ ਸਲੋਕ ਖੱਟ ਸਾ

0: ਕਾਲ ਜਮਕ ਅੰਕਰ ਜੋ ਹੈ ਨਾ ਸਕੈ ਨਾਨਕ ਪ੍ਰਭੂ ਦਇਆਲ ਪੌੜੀ। ਅਸ਼ਟਮੀ ਅਸ਼ਟ ਸਿੱਧ ਨਵ ਨਿਧ।
1: ਹਾਂਜੀ, ਇਸ ਗੁਰਬਾਣੀ ਦੇ ਅੰਦਰ ਜੋ ਗਿਣਤੀ ਆ ਰਹੀ ਹੈ ਨਾ ਏਕਮ, ਇੱਥੇ ਆਇਆ ਅਸ਼ਟਮੀ। ਇਹ ਗਿਣਤੀ ਹੈ ਤਰੀਕ ਦੇ ਮੁਤਾਬਕ, ਤਿਥੀ ਗੌੜੀ ਦੇ ਮੁਤਾਬਕ। ਇਸ ਲਈ ਇਹਨਾਂ ਗਿਣਤੀਆਂ ਦੇ ਜਿਹੜੇ ਸ਼ਬਦ ਨੇ ਨਾ, ਇਹਨਾਂ ਤੋਂ ਬਾਅਦ ਜਮਕੀ ਲੱਗਣੀ ਹੈ ਹਰੇਕ ਜਗ੍ਹਾ। ਜਿਨ੍ਹਾਂ ਨੂੰ ਜਮਕੀ ਨਹੀਂ ਸਮਝ ਆਉਂਦੀ, ਮੈਂ ਕੌਮਾਂ ਕਹਿ ਦਿਆਂ, ਕੌਮਾਂ ਲੱਗਣਾ, ਹਾਫ ਕੌਮਾਂ, ਪੂਰਾ ਵਿਸ਼ਰਾਮ ਨਹੀਂ, ਹਾਫ ਕੌਮਾਂ ਇੱਥੇ ਲੱਗਦਾ। ਸੋ ਸਾਰੀ ਗੁਰਬਾਣੀ ਦੇ ਅੰਦਰ ਇਸੇ ਢੰਗ ਨਾਲ ਆਉਣਾ ਹੈ ਜੀ।
0: ਅਸ਼ਟਮੀ ਅਸ਼ਟ

ਨਾ ਨਿਬਰੈ ਤਿਸਨਾ ਨਾ ਬੁਝਾਈ, ਹਰ ਸੇਵਾ ਬਿਨ ਇਹ ਫਲ ਲਾਗੇ, ਨਾਨਕ ਪ੍ਰਭ ਬਿਸਰਤ ਮਰ ਜਮ ਹੈ ਅਭਾਗੇ। ਸਲੋਕ ਦਸ ਦਿਸ ਖੋਜਤ ਮੈਂ ਫਿਰਿਓ, ਜਤ ਦੇਖਾਓ ਤਤ ਸੋਏ, ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਪੌੜੀ ਦਸਵੀਂ ਦਸ ਦੁਆਰ ਬਸ ਕੀਨੇ,

ਅੰਤ ਮਨ ਮਹਿ ਚਿਤਵੈ ਪੂਰਨ ਭਗਵੰਤ ਹਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਏ ਹੋ ਸੰਜਮ ਪ੍ਰਭ ਕਿਰਪਾ ਪਾਈਐ ਸਰੋਕ ਏਕੋ ਏਕ ਬਖਾਨੀਐ ਬਿਰਲਾ ਜਾਣੈ ਸੁਆਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਬਿਸਮਾਦ ਪੌੜੀ ਏਕਾਦਸੀ ਨਿਕਟ ਪੇਖਹੁ ਹਰ ਰਾਮ ਇੰਦਰੀ ਬਸ ਕਰ ਸੁਣਹੁ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਬਿਧ ਬਰਤ ਸੰਪੂਰਨ ਭਇਆ ਧਾਵਤ ਮਨ ਰਾਖੈ ਇਕ ਠਾ।

ਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਬਿਨਸੇ ਸਗਲ ਜੰਜਾਲ ਪੌੜੀ।

ਸਾਧ ਸੰਗ ਮਨ ਤ੍ਰਿਪਤਾਸੈ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕਾਉ ਸੰਤੋਖੈ ਪੰਚ ਭੂਆਤਮਾ ਹਰ ਨਾਮ ਰਸ ਸੁਖੈ ਗੁਰ ਪੂਰੇ ਪੰਚ ਭੂਆਤਮਾ ਹਰ ਨਾਮ ਰਸ ਪੋਖੈ ਪੰਚ ਭੂਆਤਮਾ ਹਰ ਨਾਮ ਰਸ ਪੋਖੈ ਗੁਰ ਪੂਰੇ ਤੇ ਇਹ ਨਿਹ ਚਉ ਪਾਈਐ ਨਾਨਕ ਰਾਮ ਰਮਤ ਫਿਰ ਜੋਨ ਨ ਆਈਐ ਸਲੋਕ ਤੀਨ ਗੁਣਾ ਮਹਿ ਵਿਆਪਿਆ ਪੂਰਨ ਹੋਤ ਨ ਕਾਮ ਪਤਿਤ ਉਧਾਰਨ ਮਨ ਬਸੈ ਨਾਨਕ ਛੂਟੈ ਨਾਮ ਪਾਉੜੀ ਤਰੌਦਸੀ ਤੀਨ ਤਾਪ ਸੰਸਾਰ ਆਵਤ ਜਾਤ ਨਰਕ ਅਵਤਾਰ ਹਰ ਹਰ ਭਜਨ ਨ ਮਨ ਮਹਿ ਆਇਓ ਸੁਖ ਸਾਗਰ ਪ੍ਰਭ ਨਿਮਖ ਨ ਗਾਇਓ ਹਰਖ ਸੋਗ ਕਾ ਦੇਹ ਕਰ ਬਾਧਿਓ ਦੀਰਘ ਰੋਗ ਮਾਇਆ ਆਸਾਧਿਓ ਦਿਨਹ ਬੇਕਾਰ ਕਰਤ ਸ਼੍ਰਮ ਪਾਇਓ ਨੈਨੀ ਨੀਂਦ ਸੁਪਨ ਬਰੜਾਇਓ ਹਰ ਬਿਸਰਤ ਹੋਵਤ ਇਹ ਹਾਲ ਸਰਨ ਨਾਨਕ ਪ੍ਰਭ ਪੁਰਖ ਦਇਆਲ ਸਲੋਕ ਚਾਰ ਕੁੰਟ ਚੌਦਹ ਭਵਨ ਸਗਲ

ਅਲਖ ਨਿਰੰਜਨ ਸੋਇ ਪਾਰ ਬ੍ਰਹਮ ਪਰਮੇਸ਼ਵਰੋ ਸਭ ਵਿਦ ਜਾਣਨਹਾਰ ਸੰਤ ਸਹਾਈ ਸਰਨ ਜੋਗ ਆਠ ਪਹਿਰ ਨਮਸਕਾਰ ਅਕਥ ਕਥਾ ਨਹਿ ਬੂਝੀਐ ਸਿਮਰਹੁ ਹਰਿ ਕੇ ਚਰਨ ਪਤਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ਸਲੋਕ ਦੁਖ ਬਿਨਸੇ।

ਕੁਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਦ ਬੈਸ ਉਦਰੈ ਸਿਮਰ ਚੰਡਾਲ ਜਿਨ ਜਾਣਿਓ।

0: ਮਹੱਲਾ ਚੌਥਾ। ਸਤਿਗੁਰ ਪੁਰਖ ਦਇਆਲ ਹੈ, ਜਿਸਨੋ ਸਮਤ ਸਭ ਕੋਇ।
1: ਹਾਂਜੀ, ਸਮਤ ਪਾਠ ਆਇਆ, ਪਾਠ ਠੀਕ ਕੀਤਾ ਗਿਆ। ਇਹ ਸਾਰੇ ਧਿਆਨ ਦਿਓ, ਜੇ ਸੱਸੇ ਨੂੰ ਔਂਕੜ ਅਤੇ ਤੱਤੇ ਨੂੰ ਸਿਹਾਰੀ ਲੱਗੀ ਹੈ, ਜੋ ਜ਼ਿਆਦਾਤਰ ਪਾਠ ਆ ਰਿਹਾ ਉਹ ਸਮਤ ਪਾਠ ਹੁੰਦਾ ਹੈ, ਸ੍ਰੇਸ਼ਟ ਮਤ। ਅਤੇ ਜਦੋਂ ਸੱਸਾ ਮੁਕਤਾ ਹੈ ਇਹ ਸਮਤ, ਅਤੇ ਇੱਥੇ ਸਮਤ ਦਾ ਭਾਵ ਹੈ, ਅਗਲੀ ਪੰਕਤੀ ਅਰਥ ਨੂੰ ਕਲੀਅਰ ਕਰ ਦਿੰਦੀ ਹੈ ਵੀ ਸਤਿਗੁਰੂ ਦਿਆਲੂ ਪੁਰਖ ਜਿਹੜਾ ਉਹਦੇ ਵਾਸਤੇ ਸਾਰੇ ਸਾਹਮਣੇ ਜਾਣੀ ਕਿ ਬਰਾਬਰ ਨੇ ਸਮਤ। ਅੱਗੇ ਕਹਿੰਦੇ ਨੇ ਏਕ ਦ੍ਰਿਸ਼ਟ ਕਰ ਦੇਖਦਾ, ਵੀ ਉਹਦੀ ਦ੍ਰਿਸ਼ਟੀ ਸਾਰਿਆਂ ਵਾਸਤੇ ਇੱਕ ਹੈ, ਇਸ ਕਰਕੇ ਇਹ ਪਾਠ ਸਮਤ ਹੀ ਹੈ। ਤੇ ਜੇ ਤੱਤੇ ਨੂੰ ਸਿਹਾਰੀ ਤੇ ਸੱਸੇ ਨੂੰ ਔਂਕੜ ਹੁੰਦਾ ਫਿਰ ਸਮਤ ਪਾਠ ਹੋਣਾ ਸੀ ਜੀ।
0: ਏਕ ਦ੍ਰਿਸ਼ਟ ਕਰ ਦੇਖਦਾ, ਮਨ ਭਾਵਨੀ ਤੇ ਸਿੱਧ ਹੋਏ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਊਤਮ ਹਰ ਪਦ ਸੋਏ। ਸਤਿਗੁਰ ਵਿੱਚ ਅੰਮ੍ਰਿਤ ਹੈ, ਹਰ ਊਤਮ ਹਰ ਪਦ ਸੋਏ।

ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤੁਧਨੋ ਸਭ ਧਿਆਏ ਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀਤੀ ਤਿਸ ਪਾਰ ਲਗਾਈ ਗੁਰਮੁਖਾ ਨੂੰ ਫਲ ਪਾਏ ਦਾ ਸੱਚ ਨਾਮ

ਮਹੱਲਾ ਚੌਥਾ ਮਨ ਅੰਤਰ ਹੋਮੈ ਰੋਗ ਹੈ ਪ੍ਰਮ ਭੁੱਲੇ ਮਨ ਮੁਖ ਦੁਰਜਨਾ ਨਾਨਕ ਰੋਗ ਗਵਾਏ ਮਿਲ ਸਾਧੁਰ ਮਿਲ ਸਤਿਗੁਰ ਸਾਧੂ ਸੱਜਣਾ ਮਹੱਲਾ ਚੌਥਾ ਮਨ ਤਨ ਰੱਤਾ ਰੰਗ ਸਿਓ

ਪੁਰਖ ਅਗੰਮ ਹੈ, ਕਿਸ ਨਾਲ ਤੂੰ ਵੜੀਐ, ਤੁਧ ਜੇਵੜ ਹੋਏ ਸੋ ਆਖੀਐ, ਤੁਧ ਜੇਹਾ ਤੂੰ ਹੈ ਪੜੀਐ, ਤੂੰ ਘਟ ਘਟ ਇਕ ਵਰਤਦਾ, ਗੁਰਮੁਖ ਪਰ ਗੜੀਐ, ਤੂੰ ਸੱਚਾ ਸਬਸ ਦਾ ਖਸਮ ਹੈ।

ਹਰ ਲਗਨ ਗੁਰ ਤੁਠੈ ਸੱਜਣ ਮੇਲਿਆ ਜਨ ਨਾਨਕ ਸੁਖ ਸਵੰਨ ਮਹੱਲਾ ਚੌਥਾ ਸਤਿਗੁਰ ਦਾਤਾ ਦਇਆਲ ਹੈ ਜਿਸਨੋ ਦਇਆ ਸਦਾ ਹੋਏ ਸਤਿਗੁਰ ਅੰਦਰੋ ਨਿਰਵੈਰ ਹੈ ਸਭ ਦੇਖੈ ਬ੍ਰਹਮ ਇਕ ਸੋਏ ਨਿਰਵੈਰਾ ਨਾਲ ਜੇ ਵੈਰ ਚਲਾਏ ਦੇ ਤਿੰਨ ਵਿੱਚ ਤਿੰਨ ਵਿੱਚ ਹੋ ਤਿਸਟਿਆ ਨਾ ਕੋਏ ਸਤਿਗੁਰ ਸਭ

ਧਿਆਏ ਤੂੰ ਸਭ ਕਿਲ ਵਿਖ ਕੱਟੇ ਤਾਸ ਪੌੜੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੈ ਜੋ ਤੁਧ ਸੱਚ ਸਲਾਹ ਦੇ ਤਿੰਨ ਜਮ ਕੰਕਰ ਨੇੜ ਨਾ ਆਵੈ ਤਿੰਨ ਕੇ ਮੁਖ ਦਰ ਉਜਲੇ ਜਿਨ ਹਰ ਹਿਰ

ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜੇਹਾ ਕੋ ਬੀਜੇ ਤੇਹਾ ਫਲ ਪਾਏ, ਗੁਰਸਿੱਖੀ ਅੰਮ੍ਰਿਤ ਬੀਜਿਆ ਤਿਨ ਅੰਮ੍ਰਿਤ ਫਲ ਹਰ ਪਾਏ, ਉਹਨਾਂ ਹਲਤ ਪਲਤ ਮੁਖ ਉਜਲੇ, ਓਏ ਹਰ ਦਰਗਹਿ ਸੱਚੀ ਪੈਨ ਆਏ, ਇਕ ਨਾ ਅੰਦਰ ਖੋਟ ਨਿਤ ਖੋਟ ਕਮਾਵ ਹੈ, ਉਹ ਜੇਹਾ ਬੀਜੇ ਤੇਹਾ ਫਲ ਖਾਏ, ਜਾ ਸਤਿਗੁਰ ਸਰਾਫ ਨਦਰ ਕਰ ਦੇਖੈ, ਜਾ ਸਤਿਗੁਰ ਸਰਾਫ ਨਦਰ ਕਰ ਦੇਖੈ, ਸੁਆਵ ਗੀਰ ਸਭ ਉਗੜ ਆਏ।

0: ਉਹ ਮਨਮੁਖ ਅਗਿਆਨ ਮੁਠਾ ਬਿਖ ਮਾਇਆ ਉਸ ਅੰਦਰ ਕੂੜ ਕੂੜੋ ਕਰ ਬੁਝੈ ਅਣਹੋਦੇ ਝਗੜੇ ਦਈਏ ਉਸ ਦੈ ਗੱਲ ਪਾਇਆ ਅਣਹੋਦੇ ਝਗੜੇ ਦਈਏ ਉਸ ਦੈ ਗੱਲ ਪਾਇਆ
1: ਉਹ ਗੱਲ ਭੁੱਲਾ ਹੀ ਬੋਲਣਾ ਗੱਲ ਨੀ ਕਹਿਣਾ ਗਾੜ
0: ਉਸ ਅੰਦਰ ਕੂੜ ਕੂੜੋ ਕਰ ਬੁਝੈ ਅਣਹੋਦੇ ਝਗੜੇ ਦਈਏ ਉਸ ਦੈ ਗੱਲ ਪਾਇਆ।

0: ਦੁਹਾਗਣ ਓਸ ਨਾਲ ਮੋਹ ਜੋੜੇ ਓਸ ਪੀ ਲੱਛਣ ਲਾਇਆ ਗੁਰਮੁਖ ਹੋਏ ਸੋ ਅਲਿਪ ਤੋ ਵਰਤੈ ਓਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚਹੋ ਓਨ ਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਬਚਨ ਉਪਰ ਆਇਆ ਗੁਰਸਿੱਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨ ਮੁਖਾ ਓਹ ਵੇਲਾ ਹੱਥ ਨਾ ਆਇਆ ਪੌੜੀ ਸੱਚ ਸੱਚਾ ਸਬਦੂ ਵੱਡਾ ਹੈ ਸੋ ਲਏ ਜਿਸ ਸਤਿਗੁਰ ਟਿੱਕੇ ਸੋ ਸਤਿਗੁਰ ਜੇ ਸੱਚ ਧਿਆਏ ਦਾ ਸੱਚ ਸੱਚਾ ਸਤਿਗੁਰ ਇੱਕੇ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਸ ਛਿੱਕੇ ਜੇ ਬਿਨ ਸਤਿਗੁਰ ਸੇਵੇ ਆਪ ਗਣਾਏ ਦੇ ਤਿੰਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਓਏ ਬੋਲੇ ਕਿਸੈ ਨਾ ਭਾਵਨੀ ਮੋਹ ਕਾਲੇ ਸਤਿਗੁਰ ਤੇ ਚੁੱਕੇ ਸਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ ਜਮਾਈਅਨ ਮਨ ਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੋ ਹਰ ਭਾਵੈ ਸੋ ਖੇਤ ਜਮਾਇਆ ਗੁਰਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸ ਨਿਤ ਕੁਰਕਦਾ ਹਰ ਕਰਤੈ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ ਜਮਾਇਆ ਤਿਨਕਾ ਕਾੜਾ ਅੰਦੇਸਾ ਸਭ ਲਾਹਿਓਨ ਜਿਨੀ ਸਤਿਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾ ਰਾਤੀ ਉੱਗੈ ਦੱਬਿਆ ਨਵੇਂ ਸੋਤ ਸਭ ਢਿੱਲਾ ਮਨ ਮੁਖਾਂ ਦੈ ਸਿਰ ਜੋਰ ਅਮਰ ਹੈ ਮਨ ਮੁਖਾਂ ਦੈ ਸਿਰ ਜੋਰਾ ਅਮਰ ਹੈ ਨਿਤ ਦੇਵ ਹੈ ਭੱਲਾ ਜੋਰਾ ਦਾ ਆਖਿਆ ਪੁਰਖ ਕਮਾਵ ਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਕੁਸੁਧ ਨਰ ਸੇ ਜੋਰਾ ਪੁੱਛ ਚੱਲਾ ਸਤਿਗੁਰ ਕਹਿ ਆਖਿਆ ਜੋ ਚੱਲੈ ਸੋ ਸਤ ਪੁਰਖ ਪਲ ਭਲਾ ਜੋਰਾ ਪੁਰਖ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪੌੜੀ
1: ਇਸ ਸਲੋਕ ਦੇ ਵਿੱਚ ਨਿਤ ਦੇਵੈ ਹੈ ਭੱਲਾ ਉਹ ਭੱਲਾ ਕੱਸ ਕੇ ਬੋਲਣਾ ਫਿਰ ਅੱਗੇ ਸਭ ਤੇਰੀ ਬਣਤ ਬਣਾਵਣੀ ਨਾਨਕ ਭਾਲ ਭਲਾ ਇਹ ਭੋਲਾ ਬੋਲਣਾ ਹਰ ਖੇਲ ਸਭ ਖਿੱਲਾ ਇਹ ਖਿੱਲਾ ਥੋੜਾ ਜਿਹਾ ਜ਼ੋਰ ਦੇ ਕੇ ਬੋਲਣਾ ਖੱਖੇ ਤੇ ਖਿੱਲਾ ਇਹ ਸਾਰਾ ਤੂੰ ਆਪਣਾ ਹੀ ਖੇਲ ਇਹ ਜਿਹੜਾ ਆਪਣੇ ਖੇਡ ਰਿਹਾ ਹੈ ਇਹਦਾ ਅਰਥ ਹੀ ਬਣਦਾ ਹੈ ਹਰ ਖੇਲ ਸਭ ਖਿੱਲਾ ਭੱਲਾ ਤੇ ਖਿੱਲਾ ਕੱਸ ਕੇ ਬੋਲਣਾ ਤੇ ਬਾਕੀ ਪੋਲੇ ਬੋਲਣੇ
0: ਪੌੜੀ ਤੂੰ ਵੇ ਪਰਵਾਹ ਅਥਾਹ ਹੈ ਅਤੁਲ ਕਿਉਂ ਤੁਲੀਐ ਸੇਵਡ ਭਾਗੀ
2: ਹਾਂਜੀ ਰੁਕਿਓ ਜਰਾ ਕੁ ਜਿਹੜਾ ਹਾਇ ਨੂੰ ਔਂਕੜ ਪਿੱਛੇ ਆਇਆ ਹੈ ਇਹ ਔਂਕੜ ਹੀ ਬੋਲਣਾ ਹੈ ਇਹਦਾ ਹੋੜਾ ਨਹੀਂ ਬਣਨ ਦੇਣਾ ਤੂੰ ਬੇਪਰਵਾਹ ਹਲਕਾ ਟੱਚ ਔਂਕੜ ਦੀ ਆਵਾਜ਼ ਮੁਹਾਰਨੀ ਮੁਤਾਬਕ ਅਥਾਹੋ ਨਹੀਂ ਕਹਿਣਾ ਇਹ ਧਿਆਨ ਰੱਖਣਾ ਜ਼ਰੂਰ ਹਮੇਸ਼ਾ ਜਿੱਥੇ ਵੀ ਆਵੇ ਜੀ
0: ਤੂੰ ਬੇਪਰਵਾਹ ਅਥਾਹ ਹੈ ਅਤੁਲ ਕਿਉਂ ਤੁਲੀਐ ਸੇਵਡ ਭਾਗੀ ਜੇ ਤੁਧ ਧਿਆਏ ਦੇ ਜਿਨ ਸਤਿਗੁਰ ਮਿਲੀਐ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਐ ਉਹਨਾਂ ਅੰਦਰ ਹੋਰ ਮੁਖ ਹੋਰ ਹੈ ਬਿਖ ਮਾਇਆ ਨੋ ਝੱਖ ਮਰਦੇ ਕੜੀਐ ਸਲੋਕ ਮਹੱਲਾ ਚੌਥਾ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਘਾਲੇ ਜਿਨ ਅੰਦਰ ਕਪਟ ਵਿਕਾਰ ਝੂਠ ਓਏ ਆਪੇ ਸੱਚੈ ਵੱਖ ਕੱਢੇ ਜਜਮਾਲੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਣ कूड़े आर ना लभनी कितै थाए भाले जिन्ना सतगुर का आखिया।

ਚੌਥਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤਸਰ ਨਹਾਵੈ ਉਪਦੇਸ਼ ਗੁਰੂ।

ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੈ ਜਿਸ ਨੋ ਦਇਆਲ ਹੋਵੈ ਮੇਰਾ ਸੁਆਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹਿ ਨਾਮ ਜਪਾਵੈ ਪੌੜੀ ਜੋ ਤੁਧ ਸੱਚ ਧਿਆਏ ਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਅਰਾਧ ਦੇ ਤਿੰਨ ਕੀ ਬਰਕਤ ਖਾਹੇ ਅਸੰਖ ਕਰੋੜੇ ਤੁਧ ਨੂੰ ਸਭ ਧਿਆਏ ਦੀ ਸੇ ਥਾਏ ਪਏ ਜੋ ਸਾਹਿਬ ਲੋੜੈ ਤੁਧ ਨੂੰ ਸਭ ਧਿਆਏ ਦੀ ਜੇ ਸੇ ਥਾਏ ਪਏ ਜੋ ਸਾਹਿਬ ਲੋੜੇ ਤੁਧ ਨੂੰ ਸਭ ਧਿਆਏ ਦੀ ਸੇ ਥਾਏ ਪਏ ਜੋ ਸਾਹਿਬ ਲੋੜੇ ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ ਸੇ ਮੂਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੈ ਮੁੱਖ ਘੋਲੇ ਮਨ ਖੋਟੇ ਦਈਏ ਵਿਛੋੜੇ ਸਲੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ ਤਿੰਨ ਵੇ ਮੁੱਖੈ ਨੋ ਪਾਇਆ ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ ਗੋਹ ਪੜ ਸਕਵੀ ਮਲ ਲਾਏ ਮਨਮੁਖ ਆਇਆ ਪ੍ਰਾਈ ਜੋ ਨਿੰਦਾ ਚੁਗਲੀ ਨੋ ਵੇ ਮੁੱਖ ਕਰਕੇ ਭੇਜਿਆ ਓਥੈ ਭੀ ਮੋਹ ਕਾਲਾ ਦੁਹਾ ਵੇ ਮੁੱਖਾਂ ਦਾ ਕਰਾਇਆ ਤੜ ਸੁਣਿਆ ਸਬਤ ਜਗਤ ਵਿੱਚ ਭਾਈ ਵੇ ਮੁੱਖ ਸਣੈ ਨਫਰੈ ਪੌਲੀ ਪੌਦੀ ਫਾਵਾ ਹੋਏ ਕੈ ਉੱਠ ਘਰ ਆਇਆ ਅੱਗੇ ਸੰਗਤੀ ਕੁੜਮੀ ਵੇ ਮੁੱਖ

0: ਇਹੋ ਅੱਖਰ ਤਿੰਨ ਆਖਿਆ ਜਿਨ ਜਗਤ ਸਭ ਉਪਾਇਆ ਮਹੱਲਾ ਚੌਥਾ।
1: ਹਾਂਜੀ ਇੱਕ ਰੁਕਿਓ ਜੀ, ਅੱਗੇ ਸੰਗਤੀ ਕੁੜਮੀ ਬੇਮੁਖ ਰਲਣਾ ਨਾ ਮਿਲੇ, ਇਹ ਰਾਰਾ ਤੇ ਲੱਲਾ ਇੱਕੋ ਲਾਈਨ ਦੇ ਅੱਖਰ ਨੇ ਜਾਈਏ ਵਾਲੀ ਦੇ। ਅਕਸਰ ਜਦੋਂ ਇੱਕੋ ਲਾਈਨ ਦੇ ਅੱਖਰ ਕੁਝ ਥਾਵਾਂ ਤੇ ਇਕੱਠੇ ਹੋ ਜਾਣ ਨਾ, ਇਹਨਾਂ ਨੂੰ ਬੋਲਣ ਵਿੱਚ ਥੋੜੀ ਜਿਹੀ ਦਿੱਕਤ ਆਉਂਦੀ ਹੈ। ਦਿੱਕਤ ਇਹ ਆਉਂਦੀ ਹੈ ਵੀ ਅਲੱਗ ਅਲੱਗ ਸਪਸ਼ਟ ਨਹੀਂ ਹੁੰਦੇ ਜੇ ਕਾਹਲੀ ਵਿੱਚ ਬੋਲ ਜਾਈਏ। ਸੋ ਇਸ ਕਰਕੇ ਜਦੋਂ ਇੱਕੋ ਲਾਈਨ ਦੇ ਦੋ ਅੱਖਰ ਕਿਤੇ ਇਕੱਠੇ ਹੁੰਦੇ ਨੇ ਉਹਨਾਂ ਨੂੰ ਜ਼ਿਆਦਾ ਧਿਆਨ ਨਾਲ ਬੋਲਣਾ, ਰਲਣਾ ਪਾਠ ਹੈ। ਸੋ ਅੱਧਾ ਲੱਲਾ ਰਹਿ ਗਿਆ ਸੀ ਬੋਲਣ ਤੋਂ ਭਾਈ ਸਾਹਿਬ ਤੋਂ, ਤਾਂ ਦਾਸ ਨੇ ਬੇਨਤੀ ਕਰੀ ਹੈ। ਚਲੋ ਜੀ,
0: ਅੱਗੇ ਸੰਗਤੀ ਕੁੜਮੀ ਵੇ, ਅੱਗੇ ਸੰਗਤੀ ਕੁੜਮੀ ਵੇ ਮੁਖ ਰਲਣਾ ਨਾ ਮਿਲੈ, ਤਾਂ ਬਹੁਤੀ ਭਤੀਜੀ ਫਿਰ ਆਣ ਕਰ ਪਾਇਆ, ਹਲਤ ਪਲਤ ਦੋਵੇ ਗਏ ਨਿਤ ਭੁੱਖਾ ਕੂਕੇ ਤਿਹਾਇਆ, ਧਨ ਧਨ ਸੁਆਮੀ ਕਰਤਾ ਪੁਰਖ ਹੈ ਜਿਨ ਨਿਆਓ।

ਕਰਹੁ ਹਰ ਗੁਰ ਸਫਲ ਦਰਸ਼ਨ ਕੀ, ਫਿਰ ਲੇਖਾ ਮੰਗੈ ਨਾ ਕੋਈ ਪੌੜੀ। ਨਾਨਕ ਵੀ ਚਾਰ ਹੈ ਸੰਤ ਜਨ, ਚਾਰ ਵੇਦ ਕਹੰਦੇ, ਭਗਤ ਮੁਖੈ ਤੇ ਬੋਲਦੇ, ਸੇ ਵਚਨ ਹੋ ਵੰਦੇ, ਪ੍ਰਗਟ ਪਹਾਰਾ ਜਾਪਦਾ, ਸਭ ਲੋਕ ਸੁਣੰਦੇ।

ਸੰਦੇ ਵੈਰ ਕਰਹਿ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰਹਿ ਭਵੰਦੇ ਪੇੜ ਮੁੜਾਹੂ ਕਟਿਆ ਤਿਸ ਡਾਲ ਸੁਕੰਦੇ ਸਰੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਧਿਆਇ ਦਾ ਵੱਡੀ ਵਡਿਆਈ ਤੁਸ ਦਿੱਤੀ ਪੂਰੇ ਸਤਿਗੁਰੂ ਘਟੈ ਨਾਹੀ ਇੱਕ ਤਿਲ ਕਿਸੇ ਦੀ ਘਟਾਈ ਸੱਚ ਸਾਹਿਬ

ਤਾਂ ਪਿਛਲੇ ਔਗਣ ਬਖਸ਼ ਲਿਆ ਜਨ ਨਾਨਕ ਆਨਦਨ ਨਾਮ ਧਿਆਇਆ ਹਰ ਸਿਮਰਤ ਕਿਲ ਵਿਖ ਪਾਪ ਗਇਆ ਪੌੜੀ ਤੂੰ ਹੈ ਸੱਚਾ ਸੱਚ ਤੂੰ ਸਭ ਤੋਂ ਉੱਪਰ ਤੂੰ ਦੀ ਬਾਣ ਜੋ ਤੁਧ ਸੱਚ ਧਿਆਇ ਦੇ ਸੱਚ ਸੇਵਨ ਸੱਚੇ ਤੇਰਾ ਮਾਣ ਉਹ ਨਾ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ ਸੇ ਭਗਤ ਜਿਨੀ ਗੁਰਮੁਖ ਸਾ ਲਾਹਿਆ ਸੱਚ ਸ਼ਬਦ ਨੀਸਾਨ ਸੱਚ ਜੇ ਸੱਚੇ ਸੇਵ

ਕਰਤਾਰੇ ਸਤ ਸੰਗਤ ਢੋਈ ਨਾ ਲਹਿਣ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੈ ਹੋਣ ਉਹਨਾਂ ਨੋ ਤਿਸ ਮਾਰੇ ਜਮ ਜੰਦਾਰੇ ਗੁਰ ਬਾਬੈ ਫਿਟਕੇ ਸੇ ਫਿੱਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ ਗੁਰ ਚੌਥੀ ਪੀੜੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਸਤਿਗੁਰੂ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛਾ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਓਰ ਧਾਰੇ ਸੋ ਪਾਏ ਪੂਰਾ ਸਤਿਗੁਰੂ ਜਿਸ ਲਿਖਿਆ ਲਿਖਤ ਲਿਲਾਰੇ ਜਨ ਨਾਨਕ ਮਾਂਗੈ ਧੂੜ ਤਿੰਨ ਜੋ ਗੁਰ ਸਿੱਖ ਮਿੱਤ ਪਿਆਰੇ ਮਹੱਲਾ ਚੌਥਾ ਜਿਨ ਕਉ ਆਪ ਦੇ ਵਡਿਆਈ ਜਗਤ ਭੀ ਆਪੇ ਆਣ ਤਿਨ ਕਉ ਪੈਰੀ ਪਾਏ ਡਰੀਏ ਤਾਂ ਜੇ ਕਿਸ ਆਪ ਦੂ ਕੀਚੈ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹੋ ਅਖਾੜਾ ਹਰ ਪੀਤਮ ਸੱਚੇ ਕਾ ਜਿਨ ਆਪਣੇ ਜੋਰ ਸਭ ਆਣ ਨਿਭਾਏ ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸੁਆਮੀ ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ ਸਤਿਗੁਰ ਕੀ ਵਡਿਆਈ ਨਿਤ ਚੜੈ ਸੁਵਾਈ ਹਰ ਕੀਰਤ ਭਗਤ ਨਿਤ ਆਪ ਕਰਾਏ ਅਨ ਦਿਨ ਨਾਮ ਜਪਹੋ ਗੁਰ ਸਿੱਖਹੋ ਹਰ ਕਰਤਾ ਸਤਿਗੁਰ ਘਰੀ ਵਸਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਹੋ ਗੁਰ ਸਿੱਖਹੋ ਹਰ ਕਰਤਾ ਆਪ ਮੋਹੋ ਕਢਾਏ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣਹੋ ਗੁਰ ਸਿੱਖਹੋ ਹਰ ਕਰਤਾ ਆਪ ਮੋਹੋ ਕਢਾਏ ਗੁਰਸਿੱਖਾਂ ਕੇ ਮੋਹ ਉਜਲੇ ਕਰੇ ਹਰ ਪਿਆਰਾ ਗੁਰ ਕਾ ਜੈਕਾਰ ਸੰਸਾਰ ਸਬਤ ਕਰਾਏ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈਜ ਰਖਾਏ ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਚ ਸਾਹ ਹਮਾਰੇ ਸੱਚ ਪੂਜੀ ਨਾਮ ਦੜਾਏ ਪ੍ਰਭ ਵਣਜਾਰੇ ਥਾਰੇ ਸੱਚ ਸੇਵ ਹੈ ਸੱਚ ਵਣਜ ਲੈ ਗੁਣ ਕਥਾ ਹੈ ਨਿਰਾਰੇ ਸੇਵਕ ਭਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ ਸਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ ਉਸ ਦੈ ਆਖਿਆ ਕੋਈ ਨਾ ਲੱਗੈ ਨਿਤ ਉਹ ਜਾੜੀ ਪੂਕਾਰੇ ਖਲਾ ਜਿਸ ਅੰਦਰ ਚੁਗਲੀ ਚੁਗਲੋ ਵੱਜੈ ਕੀਤਾ ਕਰਤਿਆ ਉਸ ਦਾ ਸਭ ਗਇਆ ਨਿਤ ਚੁਗਲੀ ਕਰੇ ਅਣਹੁੰਦੀ ਭਰਾਈ ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤੇਹਾ ਕੋ ਖਾਏ ਗੱਲਾਂ ਉੱਪਰ ਟਪਾਵਸ ਨਾ ਹੋਈ ਵਿਸ ਖਾਧੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਜਿਹਾ ਕੋਈ ਕਰੇ ਤੇਹਾ ਕੋਈ ਪਾਏ ਜਨ ਨਾਨਕ ਕਾਉ ਸਭ ਸੋਝੀ ਪਾਈ ਹਰ ਦਰ ਕੀਆਂ ਬਾਤਾਂ ਆਖ ਸੁਣਾਏ

ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਭੂਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੈਂਦੇ ਢਹਾ ਫਿਰਾਹੀ ਤਿਨ ਕੀ ਭੁੱਖ ਕਦੇ ਨਾ ਉਤਰੈ ਨਿਤ ਭੁੱਖਾ ਭੁੱਖ ਪੂ ਕਾਹੀ ਉਹ ਨਾ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤਿਗੁਰ ਕੀ ਵਡਿਆਈ ਵੇਖ ਨਾ ਸਕਣੀ ਉਹ ਨਾ ਅੱਗੇ ਪਿੱਛੇ ਥਾਉ ਨਾਹੀ ਜੋ ਸਤਿਗੁਰ ਮਾਰੇ ਤਿਨ ਜਾਏ ਮਿਲ ਹੈ ਰਹਿਦੀ ਖੋਹਦੀ ਸਭ ਪਤ ਗਵਾਹੀ ਓਏ ਅੱਗੇ ਕੁਸ਼ਤੀ ਗੁਰ ਕੇ ਫਿਟਕੇ ਜੇ ਓਸ ਮਿਲੈ ਤਿਸ ਕੁਸ਼ਟ ਉਠਾਹੀ ਹਰ ਤਿਨ ਕਾ ਦਰਸ਼ਨ ਨਾ ਕਰਹੋ ਜੋ ਦੂਜੇ ਭਾਏ ਚਿੱਤ ਲਾਹੀ ਧੁਰ ਕਰਤੈ ਆਪ ਲਿਖ ਪਾਇਆ ਤਿਸ ਨਾਲ ਕਿਉਂ ਚਾਰਾ ਨਾਹੀ ਜਨ ਨਾਨਕ ਨਾਮ ਅਰਾਧ ਤੂੰ ਤਿਸ ਅੱਪੜ ਕੋ ਨਾ ਸਕਾਹੀ ਨਾਵੈ ਕੀ ਵਡਿਆਈ ਵੱਡੀ ਹੈ ਨਿਤ ਸੁਵਾਈ ਚੜੈ ਚੜਾਹੀ ਨਿਤ ਸੁਵਾਈ ਚੜੈ ਚੜਾਹੀ ਮਹੱਲਾ ਚੌਥਾ ਜੇ ਹੋਦੈ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕਉ ਜਗਤ ਨਿਵਿਆ ਸਭ ਪੈਰੀ ਪਇਆ ਜਸ ਵਰਤਿਆ ਲੋਈ ਤਿਸ ਕਉ ਖੰਡ ਬ੍ਰਹਿਮੰਡ ਨਮਸਕਾਰ ਕਰਹੈ ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰੈ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅੱਪੜ ਕੋ ਨਾ ਸਕੋਈ

0: ਅੰਦਰ ਹਟ ਨਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ ਨਾਮ ਨਿਧਾਨ ਹਰ ਬਣਦੀ ਹੈ ਹੀਰੇ ਪਰਵਾਲੇ ਵਿਣਕਾਇਆ ਜੇ ਹੋਰ ਥੈ ਧਨ ਖੋਜਦੇ ਸੇ ਮੂੜ ਬੇਤਾਲੇ ਸੇ ਉੱਜੜ ਭਰਮ ਭਵਾਈ ਹੈ ਜਿਉਂ ਝਾੜ ਮਿਰਗ ਭਾਲੇ।
1: ਸਲੋਕ ਮਹੱਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ।

ਬੋਲ ਸਭ ਖੋਇਆ ਉਹ ਤੇਲੀ ਸੰਧਾ ਬਲਦ ਕਰ ਨਿਤ ਭਲਕੇ ਉੱਠ ਪ੍ਰਭ ਜੋਇਆ ਹਰ ਵੇਖੈ ਸੁਣੈ ਨਿਤ ਸਭ ਕਿਛ ਤਿੱਦੂ ਕਿਛ ਗੁੱਜਾ ਨਾ ਹੋਇਆ ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬ ਕਿਨੈ ਬੋਇਆ ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬ ਕਿਨੈ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤਿਗੁਰ ਕੇ ਚਰਨ ਧੋਇਆ ਗੁਰ ਸਤਿਗੁਰ ਪਿੱਛੈ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਮਹੱਲਾ ਚੌਥਾ ਵਡਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾਏ ਪੌੜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤ ਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ।

ਸਲੋਕ ਮਹੱਲਾ ਚੌਥਾ। ਸਭ ਰਸ ਤਿਨ ਕੈ ਹਿਰਦੈ ਹੈ, ਸਭ ਰਸ ਤਿਨ ਕੈ ਹਿਰਦੈ ਹੈ, ਜਿਨ ਹਰ ਵਸਿਆ ਮਨ ਮਾਹੇ, ਹਰ ਦਰਗਹਿ ਤੇ ਮੁਖ ਉਜਲੇ, ਤਿਨ ਕੋ ਸਭ ਦੇਖਣ ਜਾਹੇ, ਜਿਨ ਨਿਰਭਉ ਨਾਮ ਧਿਆਇਆ, ਜਿਨ ਨਿਰਭਉ ਨਾਮ ਧਿਆਇਆ, ਤਿਨ ਕੋ ਭਉ ਕੋਈ ਨਾਹੇ, ਹਰ ਉਤਮ ਤਿਨੀ ਸਰੇਵਿਆ, ਜਿਨ ਕੋ ਧੁਰ ਲਿਖਿਆ ਆਹੇ, ਤੇ ਹਰ ਦਰਗਹਿ ਪੈ ਨਾਈਹੈ, ਜਿਨ ਹਰ ਬੁੱਠਾ ਮਨ ਮਾਹੇ, ਓਏ ਆਪ ਤਰੇ ਸਭ ਕੁਟੰਬ ਸਿਓ, ਤਿਨ ਪਿਛੈ ਸਭ ਜਗਤ ਛਡਾ।

0: ਵਾਲੀ ਸਾ ਧਰਤੀ ਭਈ ਹਰਿਆਵਲੀ ਜਿੱਥੈ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ ਤਨ ਧਨ ਪਿਤਾ ਤਨ ਧਨ ਕੁਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਤਨ ਧਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ ਹਰ ਸਤਿਗੁਰ ਮੇਲਹੋ ਦਇਆ ਕਰ ਜਨ ਨਾਨਕ ਧੋਵੈ ਪਾਏ ਪੌੜੀ ਸੱਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ ਸੱਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ ਜਾ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋ ਮਨ ਸਾਧਾਰਿਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਸਦਾ ਸਦਾ ਘੁੰਮ ਵਾਰਿਆ ਗੁਰਮੁਖ ਜਿੱਤਾ ਮਨਮੁਖ ਹਾਰਿਆ ਸਲੋਕ ਮਹੱਲਾ ਚੌਥਾ ਕਰ ਕਿਰਪਾ ਸਤਿਗੁਰ ਮੇਲਿਓਨ ਮੁਖ ਗੁਰਮੁਖ ਨਾਮ ਧਿਆਏ ਸੀ ਸੋ ਕਰੇ ਜੇ ਸਤਿਗੁਰ ਭਾਵ ਸੀ ਗੁਰ ਪੂਰਾ ਘਰੀ ਵਸਾਏ ਸੀ ਜਿਨ ਅੰਦਰ ਨਾਮ ਨਿਧਾਨ ਹੈ ਤਿਨ ਕਾ ਭਾਉ ਸਭ ਗਵਾਏ ਸੀ ਜਿਨ ਰੱਖਣ ਕੋ ਹਰ ਆਪ ਹੋਏ ਹੋਰ ਕੇਤੀ ਝਖ ਝਖ ਜਾਏ ਸੀ ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੁਡਾਏ ਸੀ ਮਹੱਲਾ ਚੌਥਾ ਗੁਰ
1: ਇਹ ਛੋੜ ਆਏ ਹੋੜਾ ਲੱਗਿਆ ਥੋੜਾ ਲਮਕਾ ਕੇ ਦੀਰਘ ਮੰਤਰ
0: ਜਨ ਨਾਨਕ ਨਾਮ ਧਿਆਏ ਤੂੰ ਹਰ ਹਲਤ ਪਲਤ ਛੋੜ ਆਏ ਸੀ ਮਹੱਲਾ ਚੌਥਾ ਗੁਰਸਿੱਖਾ ਕੈ ਮਨ ਭਾਵ ਦੀ ਗੁਰ ਸਤਿਗੁਰ ਕੀ ਵਡਿਆਈ ਹਰ ਰੱਖੋ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ਗੁਰ ਸਤਿਗੁਰ ਕੈ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛਡਾਈ ਗੁਰ ਸਤਿਗੁਰ ਤਾਣ ਦਿਬਾਣ ਹਰ ਤਿੰਨ ਸਭ ਆਣ ਨਿਵਾਈ ਜਿਨੀ ਡਿੱਠਾ ਮੇਰਾ ਸਤਿਗੁਰ ਭਾਉ ਕਰ ਤਿੰਨ ਕੇ ਸਭ ਪਾਪ ਗਵਾਈ ਹਰ ਦਰਗਹਿ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਨ ਨਾਨਕ ਮੰਗੈ ਧੂੜ ਤਿੰਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹੋ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵਡਿਆਈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈ ਸੱਚ ਸੱਚਾ ਰਸ ਜਿਨੀ ਚਖਿਆ ਸੱਚ ਸੱਚਾ ਰਸ ਜਿਨੀ ਚਖਿਆ ਸੇ ਤ੍ਰਿਪਤ ਰਹੇ ਆਗਾਈ ਇਹੋ ਹਰ ਰਸ ਸਹੀ ਜਾਣ ਦੇ ਜਿਉ ਗੁੰਗੈ ਮਿਠਿਆਈ ਖਾਈ ਇਹੋ ਹਰ ਰਸ ਸਹੀ ਜਾਣ ਦੇ ਜਿਉ ਗੁੰਗੈ ਮਿਠਿਆਈ ਖਾਈ ਗੁਰਪੂਰੈ ਹਰ ਪ੍ਰਭ ਸੇਵਿਆ ਮਨ ਵੱਜੀ ਵਾਧਾਈ ਸਲੋਕ ਮਹੱਲਾ ਚੌਥਾ ਜਿਨ੍ਹਾਂ ਅੰਦਰ ਉਮਰ ਥਲ ਸਹੀ ਜਾਣਨ ਸੂਲੀਆ ਹਰ ਜਾਣ ਹੈ ਸਹੀ ਬਿਰਹੋ ਹੋ ਤਿੰਨ ਵਿਟ ਹੋ ਸਾਧ ਕੁੰਮ ਘੋਲੀਆ ਹਰ ਮੇਲ ਹੋ ਸੱਜਣ ਪੁਰਖ

ਰਤੇ ਤਿੰਨ ਭਿੰਨੀ ਹਰ ਰੰਗ ਚੋਲੀਆ ਕਰ ਕਿਰਪਾ ਨਾਨਕ ਮੇਲ ਗੁਰ ਪਹਿ ਸਿਰ ਵੇਚਿਆ ਮੋਲੀਆ ਮਹੱਲਾ ਚੌਥਾ ਔ ਗਣੀ ਭਰਿਆ ਸਰੀਰ ਹੈ ਔ ਗਣੀ ਭਰਿਆ ਸਰੀਰ ਹੈ ਕਿਉ ਸੰਤੋ ਨਿਰਮਲ ਹੋਏ ਗੁਰਮੁਖ ਗੁਣ ਵੇ ਹਾਜੀ ਹੈ ਮਲ ਹੋਮੈ ਕੱਢੈ ਧੋਏ ਸੱਚ ਵਣੰਜ ਹੈ ਰੰਗ ਸਿਓ ਸੱਚ ਸੌਦਾ ਹੋਏ ਤੋਟਾ ਮੂਲ ਨ ਆਵਈ ਲਾਹਾ ਹਰ ਭਾਵੈ ਸੋਏ ਨਾਨਕ ਤਿੰਨ ਸੱਚ ਵਣੰਜਿਆ

0: सेवी सच मन वसै सच सच्चा हर रखवाले सच सेवी सच मन वसै सच सच्चा हर रखवाले सच सच्चा जिनी आराध्या से जाए रले सच नाले सच सच्चा जिनी ना सेविया से मनमुख मूड बेताले ओहो आल पताल मोहो बोल दे ज्यो पीता मद मतवाले। सलोक महला तीजा गौड़ी राग
1: महला शब्द दे बारे अजे तक कोई विचार दित्ती नहीं गई। बाबा जी कहिंदे थोड़ा जिहा महले बारे भी बोल दिओ। महला पाठ ही ठीक है, बहुत तरीकियां दे नाल तुहानूं सुणन नूं मिलेगा। कई पाठ महला भी करदे ने, कई महला भी करदे ने। प्रोफेसर गुरमेल सिंह जी पंजाबी यूनिवर्सिटी पटियाला, उन्होंने एक किताब लिखी है महला जां महला, उहदे पिछे क्वेश्चन मार्क पाया होया है। उन्हां दे नाल एक वारी संवाद होया सी पंजाबी यूनिवर्सिटी पटियाले, ਤਾਂ ਪ੍ਰੋਫੈਸਰ ਡਾਕਟਰ ਗੁਰਮੇਲ ਸਿੰਘ ਜੀ ਤੇ ਪ੍ਰੋਫੈਸਰ ਡਾਕਟਰ ਹਰਬੰਸ ਕੌਰ, ਉਹਨਾਂ ਨੇ ਦਾਸ ਨੂੰ ਉਦੋਂ ਦੱਸਿਆ ਸੀ ਕਿ ਪੰਜਾਬੀ ਲੋਕਾਂ ਦੇ ਵਿੱਚ ਮਹੱਲਾ ਸ਼ਬਦ ਦੇ 42 ਉਚਾਰਨ ਪ੍ਰਚਲਿਤ ਨੇ। ਸ਼ਾਇਦ ਸੋਚਣਾ ਵੀ ਅਸੰਭਵ ਹੈ ਵੀ 42 ਤਰੀਕਿਆਂ ਦੇ ਨਾਲ ਕਿਵੇਂ ਮਹੱਲਾ ਸ਼ਬਦ ਨੂੰ ਬੋਲਿਆ ਜਾਂਦਾ ਹੋਵੇਗਾ, ਪਰ ਉਹਨਾਂ ਨੇ ਬਕਾਇਦਾ ਇਹਦੇ ਉੱਪਰ ਇੱਕ ਕਿਤਾਬ ਛਾਪੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਡਾਕਟਰ ਗੁਰਮੇਲ ਸਿੰਘ ਹੁਣਾਂ ਦੇ ਨਾਮ ਹੇਠ ਉਹ ਕਿਤਾਬ ਆਮ ਹੀ ਮਿਲ ਜਾਂਦੀ ਹੈ, ਭਾਵੇਂ ਕਿ ਆਮ ਕਰਕੇ ਜਿਹੜੇ ਪੰਜਾਬੀ ਦੇ ਇਹੋ ਜਿਹਾ ਗੂੜ ਗਿਆਨ ਰੱਖਣ ਵਾਲੇ ਨੇ ਉਹ ਜ਼ਿਆਦਾਤਰ ਕਾਲਜੀ ਪੜ੍ਹਾਈ ਦੇ ਹਿਸਾਬ ਦੇ ਨਾਲ ਉਹ ਮਹਿਲਾ ਸ਼ਬਦ ਦਾ ਹੀ ਪ੍ਰਚਾਰ ਕਰਦੇ ਨੇ, ਪਰ ਉਹਨਾਂ ਨੇ ਬੜਾ ਬਾਖੂਬੀ ਉਸ ਕਿਤਾਬ ਦੇ ਵਿੱਚ ਬਹੁਤ ਸਾਰੇ ਬੇਨਤੀ ਪ੍ਰਮਾਣ ਦੇ ਕੇ ਇਹ ਸਿੱਧ ਕੀਤਾ ਹੈ ਵੀ ਪਾਠ ਮਹੱਲਾ ਹੀ ਠੀਕ ਹੈ। ਸੋ ਇਹਦੇ ਬਾਰੇ ਵਿਚਾਰ ਪਹਿਲਾਂ ਹੋਈ ਨਹੀਂ ਸੀ, ਬਾਬਾ ਜੀ ਕਹਿੰਦੇ ਕੁਝ ਦੱਸ ਦਈਏ। ਸੋ ਇਹ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਲੋਕ ਮਹੱਲਾ ਤੀਜਾ ਜਿਵੇਂ ਲਿਖਿਆ ਹੋਇਆ ਹੈ ਅੱਧਕ ਲਾ ਕੇ ਸਾਰੇ ਥਾਵਾਂ ਤੇ, ਕਈ ਥਾਵਾਂ ਤੇ ਜਿਵੇਂ ਮੰਮਾ ਤੇ ਨਾਲ ਦੋ ਬਿੰਦੀਆਂ ਆਈਆਂ ਨੇ ਉਹ ਵੀ ਮਹੱਲੇ ਦਾ ਹੀ ਵਾਚਕ ਹੈ, ਉੱਥੇ ਵੀ ਮਹੱਲਾ ਹੀ ਬੋਲਣਾ ਹੈ। ਜਿੱਥੇ ਪੂਰਾ ਮੰਮਾ ਹਾਹ ਲੱਲੇ ਨੂੰ ਕੰਨਾ ਲਿਖਿਆ ਆਇਆ ਹੈ ਉਹਨੂੰ ਮਹਿਲਾ ਨਹੀਂ ਕਹਿਣਾ, ਮਹੱਲਾ ਹੀ ਕਹਿਣਾ ਹੈ।
2: ਹਾਂਜੀ, ਇੱਕ ਬੇਨਤੀ ਜੀ ਕਰ ਲਓ ਆਪ ਜੀ ਪਹਿਲਾਂ।
3: ਹਾਂਜੀ, ਇਹ ਜਿਹੜਾ ਮਹੱਲਾ ਸ਼ਬਦ ਵਾਰ ਵਾਰ ਗੁਰਬਾਣੀ ਵਿੱਚ ਆਇਆ ਹੈ, ਮਹੱਲਾ ਦਾ ਅਰਥ ਮਹਾਂਪੁਰਖ ਦਮੀ ਟਕਸਾਲ ਸੰਪਰਦਾਇ ਪਿੰਡਰਾਂ ਇਹਦਾ ਅਰਥ ਇਹ ਕਰਦੇ ਸਨ। ਮਹੱਲਾ ਦਾ ਅਰਥ ਹੁੰਦਾ ਪਾਤਸ਼ਾਹ, ਮਹੱਲਾ ਤੀਜਾ ਤੀਜੇ ਪਾਤਸ਼ਾਹ, ਇਹਦਾ ਅਰਥ ਇਹ ਬਣਦਾ। ਦੂਸਰਾ ਮਹੱਲਾ ਦਾ ਅਰਥ ਮਹਾਂਪੁਰ ਕਰਦੇ ਸਨ ਸਰੂਪ, ਮਹੱਲਾ ਤੀਜਾ ਵੀ ਤੀਜੇ ਸਰੂਪ ਗੁਰੂ ਅਮਰਦਾਸ ਮਹਾਰਾਜ। ਇਹ ਦੋ ਅਰਥ ਮਹਾਂਪੁਰਖ ਮਹੱਲਾ ਸ਼ਬਦ ਦੇ ਕਰਦੇ ਸਨ, ਅਤੇ ਬਾਕੀ ਉਚਾਰਨ ਦੇ ਬਾਰੇ ਤੁਹਾਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਗਈ ਹੈ। ਅਤੇ ਜੇ ਕੋਈ ਪੁੱਛੇ ਮਹੱਲਾ ਦਾ ਅਰਥ ਕੀ ਹੈ ਤਾਂ ਇਹ ਬੇਨਤੀ ਕੀਤੀ ਹੈ, ਮਹੱਲਾ ਪਾਤਸ਼ਾਹ ਨੂੰ ਕਹਿੰਦੇ ਨੇ ਜਾਂ ਮਹੱਲਾ ਸਰੂਪ ਦਾ ਵਾਚਕ ਹੈ। ਹਾਂਜੀ, ਤੁਸੀਂ ਦੱਸੋ।
2: ਹਾਂਜੀ, ਕਈ ਵਾਰੀ ਨਾ ਸਾਡੀ ਬੋਲੀ ਦਾ ਭੇਦ ਹੁੰਦਾ। ਸਿੰਘ ਜਿਹੜੇ ਗੁਰਮੁਖ ਪਿਆਰੇ ਪਾਠ ਕਰ ਰਹੇ ਸੀ ਨਾ, ਕਈ ਥਾਵਾਂ ਤੇ ਇਹਨਾਂ ਨੇ ਮਹੱਲਾ ਦੀ ਥਾਂ ਤੇ ਮਹੱਲਾ ਬੋਲਿਆ, ਸ਼ਾਇਦ ਕਈਆਂ ਨੇ ਨੋਟ ਕੀਤਾ ਹੋਣਾ। ਇਹ ਬੋਲੀ ਭੇਦ ਹੁੰਦਾ, ਹਰ ਬੰਦੇ ਦੀ ਜ਼ਬਾਨ ਪ੍ਰੋਪਰ ਹਰ ਅੱਖਰ ਤੇ ਨਹੀਂ ਚੱਲਦੀ ਹੁੰਦੀ, ਹਾਂ ਅਭਿਆਸ ਨਾਲ ਚੱਲ ਵੀ ਪੈਂਦੀ ਹੈ। ਹੁਣ ਬਹੁਤ ਸਾਰੇ ਸੱਜਣ ਸਾਨੂੰ ਮਿਲਦੇ ਨੇ ਜਿਹੜੇ ਸ਼ੁੱਧ ਉਚਾਰਨ ਨਹੀਂ ਕਰ ਪਾਉਂਦੇ, ਉਹ ਘੁੱਗੀ ਨਹੀਂ ਕਹਿ ਸਕਦੇ, ਗੁੱਗੀ ਹੀ ਕਹਿੰਦੇ ਨੇ ਨਾ। ਇਸੇ ਤਰ੍ਹਾਂ ਘੋੜਾ ਨਹੀਂ ਕਹਿ ਪਾਉਂਦੇ, ਘੋੜਾ ਹੀ ਕਹਿੰਦੇ ਨੇ, ਝਾੜੂ ਨੂੰ ਝਾੜੂ ਹੀ ਕਹਿੰਦੇ ਨੇ। ਉਹ ਉਹਨਾਂ ਦੀ ਬੋਲੀ ਦੀ ਮਜਬੂਰੀ ਹੁੰਦੀ ਹੈ, ਕਿਸੇ ਦੀ ਬੋਲੀ ਦੀ ਮਜਬੂਰੀ ਹੋਵੇ ਨਾ ਉਹਦੀ ਜ਼ਬਾਨ ਕੰਮ ਕਰਦੀ ਹੋਵੇ, ਉੱਥੇ ਆਪਾਂ ਉਹਨੂੰ ਕਾਪੀ ਨਹੀਂ ਕਰਨਾ ਵੀ ਸ਼ਾਇਦ ਇਹੀ ਠੀਕ ਹੋਊਗਾ, ਮਨ ਵਿੱਚ ਸ਼ੰਕਾ ਨਹੀਂ ਲੈ ਕੇ ਜਾਣਾ। ਆਪਾਂ ਅੱਖਰਾਂ ਦੇ ਆਧਾਰ ਤੇ, ਮਹਾਰਨੀ ਦੇ ਆਧਾਰ ਤੇ ਪਾਠ ਕਰਨਾ ਹੁੰਦਾ ਵਿਸ਼ੇਸ਼ ਤੌਰ ਤੇ, ਇਹ ਵੀ ਬੇਨਤੀ ਪ੍ਰਵਾਨ ਕਰਨੀ। ਚਲੋ ਜੀ,
0: ਸਲੋਕ ਮਹੱਲਾ ਤੀਜਾ ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿੱਤ ਕਰੇ ਭਾਣੈ ਚੱਲੈ ਸਤਿਗੁਰੂ ਕੈ ਐਸਾ ਸੀਗਾਰ ਕਰੇ ਸੱਚਾ ਸ਼ਬਦ ਪਧਾਰ ਹੈ ਸਦਾ ਸਦਾ ਰਾਵੇ ਜਿਉ ਉਬਲੀ ਮਜੀਠੈ ਰੰਗ ਗਹਿ ਗਹਾ ਤਿਉ ਸੱਚੇ ਨੋ ਜੀਓ ਦੇ ਰੰਗ ਚਲੂਲੈ ਅਤ ਰਤੀ ਸੱਚ

0: ਸਤ
1: ਪਿੱਛੇ ਪੰਕਤੀ ਆਈ ਸੀ ਕੂੜ ਠੱਗੀ ਗੁੱਝੀ, ਠੱਗੀ ਤੇ ਗੁੱਝੀ ਇਹ ਦੋਵੇਂ ਕੱਸ ਕੇ ਪਾਠ ਉਚਾਰਨ ਕਰਨੇ ਹਨ, ਗੁੱਝੀ ਨਹੀਂ ਕਰਨਾ ਗੁੱਝੀ। ਹਾਂਜੀ,
0: ਮਹੱਲਾ ਚੌਥਾ। ਸਤ ਸੰਗਤ ਮਹਿ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ, ਓਏ ਪੁਰਖ ਪ੍ਰਾਣੀ ਧਨ ਜਨ ਹੈ, ਉਪਦੇਸ਼ ਕਰਹਿ ਪਰ ਉਪਕਾਰਿਆ, ਹਰ ਨਾਮ ਦ੍ਰਿੜਾਵ ਹੈ ਹਰ ਨਾਮ ਸੁਣਾਵ ਹੈ, ਹਰ ਨਾਮੇ ਜਗ ਨਿਸਤਾਰਿਆ, ਗੁਰ ਵੇਖਣ ਕਉ

0: ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਧ ਸਵਾਰਿਆ, ਤੂੰ ਆਪੇ ਪੂਜ ਹੈ ਪੂਜ ਕਰਾਵ ਹੈ, ਸਤਿਗੁਰ ਕਉ ਸਿਰਜਣ ਹਾਰਿਆ, ਕੋਈ ਵਿਛੁੜ ਜਾਏ ਸਤਿਗੁਰ ਪਾਸ ਹੋ, ਤਿਸ ਕਾਲਾ ਮੋਹ ਜਮ ਮਾਰਿਆ, ਕੋਈ ਵਿਛੁੜ ਜਾਏ ਸਤਿਗੁਰੂ ਪਾਸ ਹੋ, ਤਿਸ ਕਾਲਾ ਮੋਹ ਜਮ ਮਾਰਿਆ, ਤਿਸ ਅੱਗੇ ਪਿੱਛੇ ਢੋਈ ਨਾਹੀ, ਗੁਰਸਿੱਖੀ ਮਨ ਵਿਚਾਰਿਆ, ਸਤਿਗੁਰੂ ਨੋ ਮਿਲੇ ਸਹੀ ਜਨ ਉਭਰੇ, ਜਿਨ ਹਿਰਦੈ ਨਾਮ ਸੰਭਾਰਿਆ, ਜਨ ਨਾਨਕ ਕੇ ਗੁਰਸਿੱਖ ਪੁੱਤ ਹੋ, ਜਨ ਨਾਨਕ ਕੇ ਗੁਰਸਿੱਖ ਪੁੱਤ ਹੋ, ਹਰ ਜਪਿਓ ਹਰ ਨਿਸਤਾਰਿਆ। ਮਹੱਲਾ ਤੀਜਾ। ਹਉਮੈ ਜਗਤ ਭੁਲਾਇਆ, ਦੁਰਮਤ ਵਿਖਿਆ ਵਿਕਾਰ, ਹਉਮੈ ਜਗਤ ਭੁਲਾਇਆ, ਦੁਰਮਤ ਵਿਖਿਆ ਵਿਕਾਰ, ਸਤਿਗੁਰ ਮਿਲੈ ਤਾਂ ਨਦਰ ਹੋਏ, ਮਨਮੁਖ ਅੰਧ ਅੰਧਿਆਰ, ਨਾਨਕ ਆਪੇ ਮੇਲ ਲਏ, ਜਿਸਨੋ ਸ਼ਬਦ ਲਾਏ ਪਿਆਰ। ਪੌੜੀ। ਸੱਚ ਸੱਚੇ ਕੀ ਸਿਫਤ ਸਲਾਹ ਹੈ, ਸੋ ਕਰੇ ਜਿਸ ਅੰਦਰ ਭਿੱਜੈ, ਜਿਨੀ ਇੱਕ ਮਨ ਇੱਕ ਅਰਾਧਿਆ, ਤਿਨਕਾ ਕੰਧ ਨਾ ਕਬਹੂ ਛਿਜੈ, ਧਨ ਧਨ ਪੁਰਖ ਸਾ ਬਾਸ ਹੈ, ਜਿਨ ਸੱਚ ਰਸਨਾ ਅੰਮ੍ਰਿਤ ਪੀਜੈ, ਸੱਚ ਸੱਚਾ ਜਿਨ ਮਨ ਭਾਵਦਾ, ਸੇ ਮਨ ਸੱਚੀ ਦਰਗਹਿ ਲਿਜੈ, ਧਨ ਧਨ ਜਨਮ ਸਚਿਆਰੀਆ, ਧਨ ਧਨ ਜਨਮ ਸਚਿਆਰੀਆ, ਮੁਖ ਉਜਲ ਸੱਚ ਕਰੀਜੈ। ਸਲੋਕ ਮਹੱਲਾ ਚੌਥਾ।
1: ਸਲੋਕ ਮਹੱਲਾ ਚੌਥਾ। ਸਾਕਤ ਜਾਏ ਨਿਵਹਿ ਗੁਰਿਆਗੈ, ਮਨ

0: ਖੋਟਿਆਰੇ ਹੋਏ ਅੱਗੇ ਪਿੱਛੇ ਬਹਿ ਮੋਹ ਛਪਾਇਨ ਨਾ ਰਲਣੀ।
1: ਇਹਦੇ ਵਿੱਚ ਥੋੜਾ ਜਿਹਾ ਆੜਾ ਬੋਲ ਗਿਆ, ਈੜੀ ਸਿਹਾਰੀ ਤੇ ਨੰਨੇ ਨੂੰ ਸਿਹਾਰੀ ਉਸੇ ਤਰ੍ਹਾਂ ਬੋਲਣ ਦੀ ਕੋਸ਼ਿਸ਼ ਕਰੋ, ਆੜੇ ਦੀ ਆਵਾਜ਼ ਨਹੀਂ ਆਉਣੀ ਚਾਹੀਦੀ। ਦੁਬਾਰਾ ਪੜ੍ਹ ਦਿਓ ਜੀ।
0: ਓਏ ਅੱਗੇ ਪਿੱਛੇ ਬਹਿ ਮੋਹ ਛਪਾਇਨ, ਓਏ ਅੱਗੇ ਪਿੱਛੇ ਬਹਿ ਮੋਹ ਛਪਾਇਨ
1: ਛਪਾਇਨ,
0: ਓਏ ਅੱਗੇ ਪਿੱਛੇ ਬਹਿ ਮੋਹ ਛਪਾਇਨ ਨਾ ਰਲਣੀ ਖੋਟਿਆਰੇ ਉਹਨਾਂ ਦਾ।

ਸਤਿਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਔਰ ਧਾਰਿਆ, ਸਤਿਗੁਰੂ ਨੋ ਅੱਪੜ ਕੋਇ ਨਾ ਸਕਈ ਜਿਸ ਵੱਲ ਸਿਰਜਣ ਹਾਰਿਆ, ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਿਡਾਰਿਆ, ਸਤਿਗੁਰੂ ਕਾ ਰੱਖਣਹਾਰਾ ਹਰ ਆਪ ਹੈ, ਸਤਿਗੁਰੂ ਕੈ ਪਿੱਛੇ

ਪਾਉੜੀ ਸੱਚ ਸੁੱਤਿਆ ਜਿਨੀ ਅਰਾਧਿਆ ਜਾਂ ਉੱਠੇ ਤਾਂ ਸੱਚ ਚਵੇ ਜੇ ਸੇ ਵਿਰਲੇ ਜੋਗ ਮਹਿ ਜਾਣੀ ਹੈ ਜੋ ਗੁਰਮੁਖ ਸੱਚ ਰਵੇ ਹਉ ਬਲਿਹਾਰੀ ਤਿਨ ਕਉ ਜੇ ਆਨ ਦਿਨ

ਸ਼ਬਦ ਨਾ ਸੁਣਈ ਬਹੁ ਰੋਲ ਕਝੋਲਾ ਗੁਰਮੁਖ ਜਾਪੈ ਸ਼ਬਦ ਲਿਵ ਲਾਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੈ

ਜਗ ਵਿੱਚ ਗਣਤ ਹੈ, ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤ ਹੈ। ਸਭ ਕੀਤਾ ਤੇਰਾ ਵਰਤਦਾ, ਸਭ ਤੇਰੀ ਬਣਤ ਹੈ, ਤੂੰ ਘੱਟ ਘੱਟ ਇੱਕ ਵਰਤਦਾ, ਸੱਚ ਸਾਹਿਬ ਚਲਤ ਹੈ, ਸਤਿਗੁਰ ਨੋ ਮਿਲੈ, ਸਤਿਗੁਰ ਨੋ ਮਿਲੇ ਸੋ ਹਰ ਮਿਲੇ, ਨਾਹੀ ਕਿਸੈ ਪਰਤੈ, ਸਰੋਕ ਮਹੱਲਾ ਚੌਥਾ। ਇਹੋ ਮਨੁਆ ਦ੍ਰਿੜ ਕਰ ਰੱਖੀਐ, ਗੁਰਮੁਖ ਲਾਈਐ ਚਿੱਤ, ਕਿਉ ਸਾਸ ਗਿਰਾਸ ਵਿਸਾਰੀਐ, ਬਹਿੰਦਿਆਂ ਉੱਠਦਿਆਂ ਨਿੱਤ,

ਮਨਮੁਖ ਅਹੰਕਾਰੀ ਮਹਿਲ ਨਾ ਜਾਣੈ, ਖਿਨ ਆਗੈ ਖਿਨ ਪੀਛੈ, ਸਦਾ ਬੁਲਾਈਐ ਮਹਿਲ ਨਾ ਆਵੈ, ਕਿਉਂ ਕਰ ਦਰਗਹਿ ਸੀਜੈ।

0: ਸਲਾਹ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣ ਬੰਨੇ
1: ਚਵਗਣ ਪਾਠ ਤੇ ਧਿਆਨ ਦੇ ਦਿਓ ਚਵਗਣ ਪਾਠ ਨਹੀਂ ਹੈ ਇੱਥੇ ਚਵਗਣ ਪਾਠ ਜਿਸ ਤਰ੍ਹਾਂ ਕੀਤਾ ਗਿਆ ਹਾਂਜੀ
0: ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੇਖਿਆ ਸੁਣ ਮਨ ਭਿੰਨੇ ਸਲੋਕ ਮਹੱਲਾ ਤੀਜਾ ਜਿਨ ਗੁਰ ਗੋਪਿਆ ਆਪਣਾ ਤਿਸ ਠਾਉਰ ਨਾ ਠਾਉ ਹਲਤ ਪਲਤ ਦੋਵੇ ਗਏ ਦਰਗਹਿ ਨਾ ਹੀ ਥਾਉ ਉਹ ਵੇਲਾ ਹੱਥ ਨਾ ਆਵਈ

ਤੀਜਾ ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੁਐ ਮਤ ਹਾਰੀ ਕੂੜ ਕੁਸਤ ਉਹ ਪਾਪ ਕਮਾਵੈ ਕਿਆ ਉਹ ਸੁਣੈ ਕਿਆ ਆਖ ਸੁਣਾਵੈ ਅੰਨਾ ਬੋਲਾ ਖੁਏ ਉੱਜੜ ਪਾਏ ਮਨਮੁਖ ਅੰਧਾ ਆਵੈ ਜਾਏ ਬਿਨ ਸਤਿਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ ਪਾਉੜੀ ਜਿਨ ਕੇ ਚਿੱਤ ਕਠੋਰ ਹੈ।

0: ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡਈ, ਮਨ ਵੇਖੋ ਕੋ ਨਿਰਜਾਸ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸਲੋਕ
1: ਇੱਥੇ ਆਪਾਂ ਹੁਣ 5 ਮਿੰਟ ਦੀ ਬ੍ਰੇਕ ਲੈ ਲੈਣੇ ਆ। ਆਪ ਜੀ ਜਲ ਪਾਣੀ ਵਰਤ ਲਓ, ਫਿਰ ਹਾਜ਼ਰ ਹੋ ਜਾਣਾ।

ਸਤਨਾਮ ਸਤ।

ठीक है, इसमें कोई इतना उसका अलग ये सलाह तो।

0: ਤੇ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ 315 ਨੰਬਰ ਅੰਗ ਤੇ ਪੋਥੀ ਸਾਹਿਬ ਪ੍ਰਕਾਸ਼ ਕਰ ਲਓ। ਪਹਿਲਾ ਹੀ ਜਿਹੜਾ 315 ਨੰਬਰ ਅੰਗ ਦਾ ਜਿਹੜਾ ਪਹਿਲਾ ਹੀ ਸ਼ਬਦ ਹੈ ਸਲੋਕ ਮਹੱਲਾ ਪੰਜਵਾ ਰਹਿਦੇ ਖੁਹਦੇ ਨਿੰਦਕ ਮਾਰਿਅਨ ਕਰ ਆਪੇ ਆਹਰ। ਇੱਥੋਂ ਹੁਣ ਅੱਗੇ ਸੰਥਿਆ ਪ੍ਰਾਰੰਭ ਹੋਵੇਗੀ। ਅੰਗ 315
1: ਸਲੋਕ ਮਹੱਲਾ ਪੰਜਵਾ ਰਹਿਦੇ ਖੁਹਦੇ ਨਿੰਦਕ ਮਾਰਿਅਨ ਕਰ ਆਪੇ ਆਹਰ ਸੰਤ ਸਹਾਈ ਨਾਨਕਾ ਵਰਤੈ ਸਭ ਜਾਹਰ। ਮਹੱਲਾ ਪੰਜਵਾ ਮੁੰਡ ਹੋ ਭੁੱਲੇ ਮੁੰਡ

0: ਲੈ ਫਾਹੇ
1: ਹੁਣ ਇੱਥੇ ਪੰਜਵੇਂ ਪਾਤਸ਼ਾਹ ਦੇ ਸਲੋਕ ਆਰੰਭ ਹੋਏ ਹਨ ਅਤੇ ਉਹਦੇ ਨਾਲ ਹੀ ਪੌੜੀਆਂ ਵੀ ਪੰਜਵੇਂ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਲਿਖੀਆਂ ਹੋਈਆਂ ਹਨ। ਇਸੇ ਵਾਸਤੇ ਜਿੱਥੇ ਸਲੋਕ ਦੇ ਨਾਲ ਮਹੱਲਾ ਪੰਜਵਾਂ ਲਿਖਿਆ ਹੈ ਉੱਥੇ ਪੌੜੀ ਦੇ ਨਾਲ ਵੀ ਪੰਜਵਾਂ ਅੰਕ ਦੇ ਨਾਲ ਲਿਖਿਆ ਹੋਇਆ, ਕਿਉਂਕਿ ਇਹ ਜਿਹੜੀ ਵਾਰ ਹੈ ਪਿੱਛੇ ਜਿੰਨੀਆਂ ਵੀ ਪੌੜੀਆਂ ਆਈਆਂ ਹਨ ਉਹ ਮਹੱਲੇ ਚੌਥੇ ਦੀ ਵਾਰ ਇਹ ਸਿਰਲੇਖ ਲਿਖਿਆ ਹੋਇਆ ਸੀ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀਆਂ ਪੌੜੀਆਂ ਹਨ, ਪਰ ਇਹ ਕੁਛ ਨਵੇਂ ਸਲੋਕ ਅਤੇ ਪੌੜੀਆਂ ਗੁਰੂ ਅਰਜਨ ਦੇਵ ਮਹਾਰਾਜ ਨੇ ਆਪਣੇ ਵੱਲੋਂ ਲਿਖਵਾਈਆਂ ਨੇ ਅਤੇ ਇਸ ਵਾਰ ਵਿੱਚ ਸ਼ਾਮਲ ਕੀਤੀਆਂ ਨੇ। ਪੌੜੀ ਪੰਜਵਾਂ ਦਾ ਅਰਥ ਹੁੰਦਾ ਹੈ ਇਹ ਪੌੜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਹੈ। ਇਹ ਪੰਜਵਾਂ ਸ਼ਬਦ ਮਹੱਲੇ ਦਾ ਸੂਚਕ ਸਮਝਣਾ ਵੀ ਪੰਜਵੇਂ ਪਾਤਸ਼ਾਹ ਦੀ ਇਹ ਪੌੜੀ ਹੈ। ਹਾਂਜੀ,
2: ਕਈ ਵਾਰੀ ਕਈ ਗੁਰਮੁਖ ਪਿਆਰੇ ਪੌੜੀ ਪੰਜ ਜਾਂ ਪੌੜੀ ਪੰਜਵੀਂ ਡਾੜੇ ਨੂੰ ਵਿਹਾਰੀ ਲੱਗੀ ਹੋਣ ਕਰਕੇ ਉਹ ਫਿਰ ਇੱਦਾਂ ਸਮਝਦੇ ਆ ਵੀ ਪੌੜੀ ਪੰਜਵੀਂ ਕਹਿਣਾ ਜਾਂ ਪੌੜੀ ਪੰਜ ਕਹਿਣਾ, ਕਿਉਂਕਿ ਨਾਲ ਪੌੜੀ ਦੇ ਹੋਰ ਕੁਝ ਨਹੀਂ ਲਿਖਿਆ, ਕੇਵਲ ਅੰਕ ਲੱਗਿਆ ਹੋਇਆ ਹੈ। ਇਸੇ ਲਈ ਮੈਂ ਬਾਈ ਜੀ ਨੂੰ ਬੇਨਤੀ ਕੀਤੀ ਸੀ ਕਿ ਇਹ ਵਿਸ਼ੇਸ਼ ਕਰਕੇ ਆਪ ਜੀ ਨੂੰ ਦੱਸ ਦੇਣ। ਸੋ ਇਹ ਖਿਆਲ ਰੱਖਣਾ ਹੈ, ਬਾਈ ਜੀ ਨੇ ਬੜੇ ਵਿਸਥਾਰ ਨਾਲ ਤੁਹਾਨੂੰ ਦੱਸ ਦਿੱਤਾ ਹੈ, ਪੌੜੀ ਪੰਜ ਜਾਂ ਪੌੜੀ ਪੰਜਵੀਂ ਨਹੀਂ ਕਹਿਣਾ, ਪੌੜੀ ਪੰਜਵਾਂ। ਹਾਂਜੀ,
0: ਪੌੜੀ ਪੰਜਵਾਂ ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ ਤੱਕਹਿ ਨਾਰ ਪਰਾਇਆ ਲੁਕ ਅੰਦਰ ਠਾਣੀ ਸੰਨੀ ਦੇਨ ਵਿਖਮ ਥਾਏ ਮਿੱਠਾ ਮਦ ਮਾਣੀ ਕਰਮੀ ਆਪੋ ਆਪਣੀ ਆਪੇ ਪਛੋਤਾਣੀ ਅਜਰਾਈਲ ਫਰੇਸਤਾ ਤਿਲ ਭੀੜੇ ਕਾਣੀ। ਸਲੋਕ ਮਹੱਲਾ ਪੰਜਵਾਂ।
1: ਤਿਲ ਭੀੜੇ ਕਾਣੀ ਕੱਗਾ ਸ਼ਬਦ ਥੋੜਾ ਨਖੇਰ
0: ਅਜਰਾਈਲ ਫਰੇਸਤਾ ਤਿਲ ਪੀੜੇ ਕਾਣੀ ਸਲੋਕ ਮਹੱਲਾ ਪੰਜਵਾਂ। ਸੇਵਕ ਸੱਚੇ ਸਾਹ

0: ਆਪ ਅਮਿਤਿਆ ਨਿਤ ਵਿਸੋ ਚਖੈ।
1: ਇਹ ਜਿਹੜਾ ਸ਼ਬਦ ਆਇਆ ਨਾ ਠੂੰਗੜਾ, ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕੋ ਹੀ ਵਾਰੀ ਇਹ ਸ਼ਬਦ ਆਇਆ, ਦੁਬਾਰੇ ਕਿਤੇ ਨਹੀਂ ਆਇਆ। ਨਾਰਾਇਣ ਲਇਆ ਨਾ ਠੂੰਗੜਾ, ਇੱਕੋ ਹੀ ਵਾਰੀ ਇਹ ਸ਼ਬਦ ਆਇਆ। ਇਸ ਕਰਕੇ ਇਹਦਾ ਵੀ ਉਚਾਰਨ ਆਪ ਜੀ ਨੇ ਬੜੇ ਤਰੀਕੇ ਨਾਲ ਕਰ ਲੈਣਾ, ਪਰ ਜਾਣਕਾਰੀ ਲਈ ਫਿਰ ਕੁਝ ਸ਼ਬਦਾਂ ਦਾ ਪਤਾ ਵੀ ਸਾਨੂੰ ਹੋਵੇ। ਇਸੇ ਲਈ ਬੇਨਤੀ ਕੀਤੀ ਹੈ ਵੀ ਸੰਪੂਰਨ ਬਾਣੀ ਵਿੱਚ ਇੱਕੋ ਹੀ ਵਾਰੀ ਆਇਆ ਸ਼ਬਦ ਇਹ ਨਾ ਠੂੰਗੜਾ।
2: ਹਾਂਜੀ, ਇਹਦਾ ਜਿਹੜਾ ਅਰਥ ਹੈ ਨਾ, ਉਹ ਵੀ ਜੇ ਵਿਦਿਆਰਥੀਆਂ ਨੂੰ ਪਤਾ ਲੱਗ ਜਾਵੇ ਫਿਰ ਉਹ ਪਾਠ ਭੁੱਲਦਾ ਨਹੀਂ। ਨਾ ਠੂੰਗੜਾ ਦਾ ਅਰਥ ਹੁੰਦਾ ਹੈ ਨੱਠਣਾ, ਭੱਜਣਾ। ਨਾਰਾਇਣ ਲਇਆ ਨਾ ਠੂੰਗੜਾ, ਇਹਦਾ ਅਰਥ ਇਹ ਬਣਦਾ ਹੈ, ਨਾਰਾਇਣ ਪਰਮੇਸ਼ਰ ਦਾ ਨਾਮ ਹੈ, ਜਿਹੜੇ ਪਰਮੇਸ਼ਰ ਤੋਂ ਬੇਮੁਖ ਹੋ ਕੇ, ਬਾਗੀ ਹੋ ਕੇ, ਨਾ ਠੂੰਗੜਾ ਇੱਧਰ ਉੱਧਰ ਹੋਰ ਪਾਸੇ ਭੱਜਦੇ ਨੇ। ਭਾਵ ਪਰਮੇਸ਼ਰ ਤੋਂ ਬੇਮੁਖ ਹੋ ਕੇ ਜਿਹੜੇ ਹੋਰ ਪਾਸੇ ਭੱਜੇ ਦੌੜੇ ਫਿਰਦੇ ਨੇ, ਨਾ ਠੂੰਗੜਾ ਦਾ ਅਰਥ ਹੈ ਭੱਜਣਾ, ਦੌੜਨਾ। ਨੱਠਣਾ ਸ਼ਬਦ ਤੋਂ ਨਾ ਠੂੰਗੜਾ ਬਣਿਆ, ਇਸ ਲਈ ਇਹ ਅਰਥ ਵੀ ਯਾਦ ਰੱਖਿਓ।
0: ਨਿੰਦਾ ਕਰਦਾ ਪਾਚਮੁਆ ਵਿੱਚ ਦੇਹੀ ਪਖੈ, ਸੱਚੈ ਸਾਹਿਬ ਮਾਰਿਆ ਕੌਣ ਤਿਸਨੋ ਰਖੈ, ਨਾਨਕ ਤਿਸ ਸਰਣਾਗਤੀ ਜੋ ਪੁਰਖ ਅਲਖੈ। ਸਲੋਕ ਮਹੱਲਾ ਪੰਜਵਾ, ਨਰਕ ਘੋਰ ਬਹੁ ਦੁਖ ਘਣੇ, ਅਕਿਰਤ ਘਣਾ ਕਾ ਥਾਨ, ਤਿੰਨ ਪ੍ਰਭ ਮਾਰੇ ਨਾਨਕਾ, ਹੋਏ ਹੋਏ ਮੋਏ ਹਰਾਮ। ਮਹੱਲਾ ਪੰਜਵਾ, ਅਵਖਦ ਸਭੇ ਕੀਤੀਆਂ ਨਿੰਦਕ, ਅਵਖਦ ਸਭੇ ਕੀਤੀਆਂ
1: ਕੀਤੇ ਹਨ,
2: ਕੀਤੇ ਹਨ,
0: ਅਵਖਦ ਸਭੇ ਕੀਤੇ ਹਨ।

0: ਹਾਂਜੀ, ਪੌੜੀ ਜਿਹੜੀ ਪੰਜਵਾਂ ਪਹਿਲਾਂ ਦੱਸ ਵੀ ਦਿੱਤਾ ਗਿਆ, ਥੋੜ੍ਹਾ ਜਿਹਾ ਮੈਂ ਸਪਸ਼ਟ ਕਰਨਾ ਚਾਹਾਂਗਾ ਤਾਂ ਕਿ ਚੇਤੇ ਵਿੱਚ ਰਹਿ ਜਾਵੇ। ਅਰਥ ਦੇ ਰੂਪ ਦੇ ਵਿੱਚ ਜੇ ਜਾਣਾ ਹੋਵੇ, ਇਹ ਪੌੜੀ ਮਹੱਲਾ ਪੰਜਵਾਂ ਹੈ, ਪਰ ਮਹੱਲਾ ਨਹੀਂ ਲਿਖਿਆ ਆਪਾਂ ਕੋਲੋਂ ਬੋਲ ਨਹੀਂ ਸਕਦੇ। ਇਹ ਆਪਣੇ ਮਨ ਵਿੱਚ ਵਸਾ ਲੈਣੀ, ਪੌੜੀ ਮਹੱਲਾ ਪੰਜਵਾਂ, ਯਾਨੀ ਕਿ ਪੰਜਵੇਂ ਪਾਤਸ਼ਾਹ ਦੀ ਪੌੜੀ ਹੈ। ਇਹ ਸਿੱਧਾ ਪੌੜੀ ਪੰਜਵਾਂ ਹੋ ਸਕਦਾ ਧਿਆਨ ਵਿੱਚ ਨਾ ਰਹੇ, ਤਾਂ ਆਪ ਜੀ ਨੂੰ ਬੇਨਤੀ ਕੀਤੀ ਹੈ। ਚਲੋ ਜੀ,
1: ਪੌੜੀ ਪੰਜਵਾ ਤੁਸ ਦਿੱਤਾ ਪੂਰੈ ਸਤਿਗੁਰੂ, ਹਰ ਧਨ ਸੱਚ ਅਖੁੱਟ, ਸਭ ਅੰਦੇਸੇ ਮਿਟ ਗਏ, ਜਮ ਕਾ ਭਉ ਛੁੱਟ, ਕਾਮ ਕ੍ਰੋਧ ਬੁਰਿਆਈਆਂ, ਸੰਗ ਸਾਧੂ ਟੁੱਟ, ਵਿਣ ਸੱਚੇ ਦੂਜਾ ਸੇਵ ਦੇ, ਹੋਏ ਮਰਸਨ ਬੁੱਟ, ਵਿਣ ਸੱਚੇ ਦੂਜਾ ਸੇਵ ਦੇ, ਹੋਏ ਮਰਸਨ ਬੁੱਟ, ਨਾਨਕ ਕਉ ਗੁਰ ਬਖਸਿਆ, ਨਾਮੈ ਸੰਗ ਜੁੱਟ। ਸਲੋਕ ਮਹੱਲਾ ਚੌਥਾ, ਤਪਾ ਨਾ ਹੋਵੈ ਅੰਦਰ ਉਹ ਲੋਭੀ, ਨਿਤ ਮਾਇਆ ਨੋ ਫਿਰੈ ਜਜ ਮਾਲਿਆ, ਅੱਗੋ ਦੇ ਸੱਦਿਆ ਸੱਤੈ ਦੀ ਭਿਖਿਆ ਲਏ ਨਾਹੀ, ਪਿੱਛੋ ਦੇ ਪਛੋਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ।
2: ਜਿਵੇਂ ਪਾਠ ਕੀਤਾ ਅੱਗੋ ਦੇ ਪਿੱਛੋ ਦੇ, ਇਸੇ ਤਰ੍ਹਾਂ ਇਹ ਸੰਬੰਧਕ ਇਕੱਠਾ ਹੀ ਪਾਠ ਕਰਨਾ ਹੈ। ਹਾਂਜੀ,
1: ਪੰਜ ਲੋਕ ਸਭ ਹੱਸਣ ਲੱਗੇ।

0: ਜਮ ਕੰਕਰਾ ਨੂੰ ਆਖ ਛੱਡਿਆ ਏਸ ਤਪੇ ਨੂੰ ਤਿਥੈ ਖੜ ਪਾਏ ਹੋ ਜਿਥੈ ਮਹਾ ਮਹਾ ਹਥਿਆਰਿਆ ਫਿਰ ਏਸ ਤਪੇ ਦੈ ਮੂਹੇ ਕੋਈ ਲੱਗੋ ਨਾਹੀ ਫਿਰ ਏਸ ਤਪੇ ਦੈ ਮੂਹੇ ਕੋਈ ਲੱਗੋ ਨਾਹੀ ਇਹੋ ਸਤਿਗੁਰ ਹੈ ਫਿਟਕਾਰਿਆ ਹਰ ਕੈ ਦਰ ਵਰਤਿਆ ਸੋ ਨਾਨਕ ਆਖ ਸੁਣਾਇਆ ਸੋ ਬੂਝੈ ਜੋ ਦਈਏ ਸਵਾਰਿਆ ਮਹੱਲਾ ਚੌਥਾ ਹਰ ਭਗਤਾਂ ਹਰ ਆਰਾਧਿਆ ਹਰ ਕੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵਦੇ ਹਰ ਨਾਮ ਸੁਖਦਾਈ ਹਰ ਭਗਤਾਂ ਨੂੰ ਨਿਤ ਨਾਵੈ ਦੀ ਵਡਿਆਈ ਬਖਸੀਅਨ ਨਿਤ ਚੜੈ ਸਵਾਈ ਹਰ ਭਗਤਾਂ ਨੂੰ ਥਿਰ ਘਰੀ ਬਹਾਲਿਅਨ ਆਪਣੀ ਪੈਜ ਰਖਾਈ ਨਿੰਦਕਾਂ ਪਾਸਹੁ ਹਰ ਲਿਖਾ ਮੰਗ ਸੀ ਬਹੁ ਦੇ ਸਜਾਈ ਜੇਹਾ ਨਿੰਦਕ ਆਪਣੇ ਜੀਏ ਕਮਾਵਦੇ ਤੇਹੋ ਫਲ ਪਾਈ ਅੰਦਰ ਕਮਾਣਾ ਸਰ ਪਰ ਉਗੜੈ ਭਾਵੈ ਕੋਈ ਬਹਿ ਧਰਤੀ ਵਿੱਚ ਕਮਾਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਜਨ ਨਾਨਕ ਦੇਖ ਵਿਗਸਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵਾ ਭਗਤ ਜਣਾ ਕਾ ਰਾਖਾ ਹਰ ਆਪ ਹੈ
1: ਇੱਥੇ ਹੁਣ ਮਹੱਲਾ ਵੀ ਨਾਲ ਆ ਗਿਆ ਇੱਥੋਂ ਆਪਾਂ ਨੂੰ ਇਹ ਸੰਕੇਤ ਮਿਲਦਾ ਹੈ ਕਿ ਜਿੱਥੇ ਕੱਲਾ ਵੀ ਪੰਜਵਾਂ ਆਇਆ ਤੇ ਉਹ ਮਹੱਲੇ ਦਾ ਵਾਚਕੀ ਸਮਝਣਾ
0: ਭਗਤ ਜਨਾ ਕਾ ਰਾਖਾ ਹਰ ਆਪ ਹੈ ਕਿਆ ਪਾਪੀ ਕਰੀਐ ਗੁਮਾਨ ਕਰਹਿ ਮੂੜ ਗੁਮਾਨੀਆ ਗੁਮਾਨ ਕਰਹਿ ਮੂੜ ਗੁਮਾਨੀਆ ਵਿਸ ਖਾਧੀ ਮਰੀਐ ਆਏ ਲਗੇਨੀ ਦੇਹ ਥੋੜੜੇ ਜਿਉ ਪੱਕਾ ਖੇਤ ਲੁਣੀਐ ਜੇ ਇਹ ਕਰਮ ਕਮਾਵਦੇ ਤੇ ਵੇ ਹੋ ਭਣੀਐ ਜਨ ਨਾਨਕ ਕਾ ਖਸ

0: ਆਵੈ ਕੂੜ ਉਚਰੈ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨਸੈ ਦੁੱਖ ਰੋਏ ਨਾਨਕ ਧਾਤ ਲਵੈ ਜੋੜ ਨਾ ਆਵਈ ਨਾਨਕ ਧਾਤ ਲਵੈ ਜੋੜ ਨਾ ਆਵਈ ਜੇ ਲੋਚੈ ਸਭ ਕੋਏ ਜਿਨ ਕਉ ਪੋਤੈ ਪੁੰਨ ਪਿਆ ਤਿੰਨਾ ਗੁਰ ਸਬਦੀ ਸੁਖ ਹੋਏ ਪੌੜੀ ਮਹੱਲਾ ਪੰਜਵਾ ਨਾਨਕ ਵਿਚਾਰ ਹੈ ਸੰਤ ਮੁਨ ਜਨਾ ਚਾਰ ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਸੇ ਵਚਨ ਹੋ ਵੰਦੇ ਭਗਤ ਮੁਖੈ ਤੇ ਬੋਲਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋ ਵੰਦੇ
1: ਇੱਥੇ ਇਹ ਸ਼ਬਦ ਵਚਨ ਵਾਵੇ ਨਾਲ ਆਇਆ ਜਿਵੇਂ ਪਹਿਲਾਂ ਵੀ ਪੌੜੀ ਤੇ ਪੌੜੀ ਦੀ ਗੱਲ ਆਈ ਸੀ ਹੁਣ ਵੈਸੇ ਜਿਹੜਾ ਵਚਨ ਸ਼ਬਦ ਬੱਬੇ ਨਾਲ ਵਧੇਰੇ ਆਉਂਦਾ ਇਹ ਹੁਣ ਬੋਲੀ ਦੇ ਲਿਹਾਜ਼ ਦੇ ਨਾਲ ਹੁਣ ਇਹ ਬੱਬੇ ਦੀ ਥਾਂ ਤੇ ਇੱਥੇ ਵੀ ਵਾਹਵਾ ਵਰਤਿਆ ਗਿਆ ਹੈ ਪਰ ਜਿਵੇਂ ਵੀ ਲਿਖਿਆ ਹੋਵੇ ਉਸੇ ਤਰ੍ਹਾਂ ਹੀ ਪੜ੍ਹਨਾ ਯੋਗ ਹੁੰਦਾ ਸੇ ਵਚਨ ਹੋ ਬੰਦੇ ਇਹ ਠੀਕ ਪੜ੍ਹਿਆ ਗਿਆ ਹੈ
0: ਪ੍ਰਗਟ ਪਾਹਾਰੈ ਜਾਪ ਦੇ ਸਭ ਲੋਕ ਸੁਣਨ ਦੇ ਸੁਖ ਨਾ ਪਾਇਨ ਮੁਗਦ ਨਰ ਸੰਤ ਨਾਲ ਖਹੰਦੇ ਓਏ ਲੋਚਨ ਉਹਨਾਂ ਗੁਣੈ ਨੋ ਓਏ ਅਹੰਕਾਰ ਸੜਨ ਦੇ ਓਏ ਵੇਚਾਰੇ ਕਿਆ ਕਰਹਿ ਜਾ ਭਾਗ ਧੁਰ ਮੰਦੇ ਜੋ ਮਾਰੇ ਤਿੰਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ ਵੈਰ ਕਰਨ ਨਿਰਵੈਰ ਨਾਲ ਧਰਮ ਨਿਆਏ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰ ਹੈ।

0: ਭੰਨਣ ਘੜਨ
1: ਰਾਰਾ ਵੀ ਥੱਲੇ ਹੋਣ
0: ਗੁਰ ਨਾਨਕ ਹਰ ਨਾਮ ਦ੍ਰਿੜਾਇਆ ਗੁਰ ਨਾਨਕ ਹਰ ਨਾਮ ਦ੍ਰਿੜਾਇਆ ਗੁਰ ਨਾਨਕ ਹਰ ਨਾਮ ਦ੍ਰਿੜਾਇਆ ਭੰਨਣ ਘੜਨ ਸਮਰੱਥ
1: ਗੁਰ ਨਾਨਕ ਹਰ ਨਾਮ ਦ੍ਰਿੜਾਇਆ ਦ੍ਰਿੜਾਇਆ ਇਹਦਾ ਉਚਾਰਨ ਸਹੀ ਹੈ
0: ਗੁਰ ਨਾਨਕ ਹਰ ਨਾਮ ਦ੍ਰਿੜਾਇਆ ਭੰਨਣ ਘੜਨ ਸਮਰੱਥ ਪ੍ਰਭ ਸਦਾ ਸੰਭਾਲ ਹੈ ਮਿੱਤਰ ਤੂੰ ਦੁੱਖ ਸਬਾਇਆ ਲੱਥ ਮਹੱਲਾ ਪੰਜਵਾ
1: ਚਲੋ

ਉੱਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲਿਆ ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨ ਮਾਲ ਮਹੱਲਾ ਚੌਥਾ ਸਤਿਗੁਰ ਕੇ ਜੀ।

ਵੱਡ ਵੱਡੇ ਜਿਸ ਤੂੰ ਮਿਲ ਹੈ ਸੇ ਤੁਧ ਮਿਲੈ ਜਿਸ ਤੂੰ ਮਿਲ ਹੈ ਸੋ ਤੁਧ ਮਿਲੈ ਤੂੰ ਆਪੇ ਬਖਸ ਲੈ ਲੇਖਾ ਛੱਡੇ ਜਿਸ ਨੋ ਤੂੰ ਆਪ ਮਿਲਾਏ ਦਾ ਸੋ ਸਤਿਗੁਰ ਸੇਵੇ ਮਨ ਗੱਡ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਉ ਪਿੰਡ ਚੰਮ ਤੇਰਾ ਹੱਡੇ ਜਿਉਂ ਭਾਵੈ ਤਿਉਂ ਰੱਖ ਤੂੰ।

0: ਵਾਰ ਕੇ ਧੁਨ ਉੱਪਰ ਗਾਵਣੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ।
1: ਇਹ ਬੌਡੀ ਰਾਗ ਦੀ ਦੂਜੀ ਵਾਰ ਆਰੰਭ ਹੋ ਰਹੀ ਹੈ। ਪਹਿਲੀ ਵਾਰ ਦੇ ਉੱਤੇ ਧੁਨ ਜਾਂ ਧੁਨੀ ਨਹੀਂ ਸੀ ਲਿਖੀ ਹੋਈ ਅਤੇ ਪਰ ਹੁਣ ਇੱਥੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਪੂਰੀ ਦੀ ਪੂਰੀ ਵਾਰ ਪੰਜਵੇਂ ਪਾਤਸ਼ਾਹ ਦੀ ਹੈ, ਸਲੋਕ ਵੀ ਅਤੇ ਪੌੜੀਆਂ ਵੀ। ਅਤੇ ਜਿਹੜੀ ਧੁਨੀ ਹੈ ਰਾਏ ਕਮਾਲ ਦੀ ਮੋਈ ਦੀ ਕੀ ਵਾਰ ਕੀ ਧੁਨੀ ਉੱਪਰ ਗਾਵਣੀ, ਇਹ ਸ਼ਬਦ ਮੀਰੀ ਪੀਰੀ ਦੇ ਮਾਲਕ ਵਡਜੋਧਾ ਉਹ ਪਰਉਪਕਾਰੀ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲਿਖੇ ਨੇ। ਕਿਉਂ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪਿਤਾ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਨੂੰ ਬੇਨਤੀ ਕੀਤੀ ਸੀ, ਬਾਣੀ ਉਚਾਰਨ ਵਾਸਤੇ ਸਾਨੂੰ ਕੀ ਹੁਕਮ ਹੈ। ਤਾਂ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਨੇ ਇਹ ਬਚਨ ਕੀਤਾ ਸੀ, ਤੁਸੀਂ ਬਾਣੀ ਦਾ ਪ੍ਰਚਾਰ ਅਤੇ ਪ੍ਰਸਾਰ ਕਰਨਾ, ਬਾਣੀ ਦੀ ਸੰਥਿਆ, ਬਾਣੀ ਦਾ ਕੀਰਤਨ ਅਤੇ ਬਾਣੀ ਦੀ ਕਥਾ ਵਿਚਾਰ ਨਾਲ ਸੰਗਤਾਂ ਨੂੰ ਜੋੜਨਾ ਹੈ, ਅਤੇ ਪਰ ਤੁਸੀਂ ਬਾਣੀ ਨਹੀਂ ਉਚਾਰਨ ਕਰਨੀ। ਅਤੇ ਉਹਨਾਂ ਨੇ ਉਚਾਰਨ ਕੀਤੀ ਵੀ ਨਹੀਂ, ਕੇਵਲ ਇਹ ਧੁਨਾਂ ਚੜਾਈਆਂ ਨੇ। ਕਿਉਂ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਜਦੋਂ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ ਸੀ, ਉਸ ਵੇਲੇ ਨੱਥਾ ਅਤੇ ਅਬਦੁੱਲਾ ਢਾਡੀ ਵਾਰਾਂ ਗਾਉਂਦੇ ਸਨ, ਅਤੇ ਫਿਰ ਜਿਹੜੀ ਧੁਨੀ ਸੀ, ਜਿਸ ਧੁਨੀ ਉੱਤੇ ਉਹਨਾਂ ਨੇ ਵਾਰ ਗਾਏ ਸੀ, ਉਹਦਾ ਸਿਰਲੇਖ ਛੇਵੇਂ ਪਾਤਸ਼ਾਹ ਨੇ ਇਸ ਵਾਰ ਦੇ ਉੱਪਰ ਲਿਖਿਆ ਹੈ। ਕਿਉਂ? ਦਮਨੀ ਟਕਸਾਲ ਸੰਪਰਦਾਇ ਪਿੰਡਰਾਂ ਹੋਰ ਪ੍ਰਾਚੀਨ ਜਿੰਨੀਆਂ ਵੀ ਸਿੱਖ ਸੰਸਥਾਵਾਂ ਨੇ, ਸੰਪਰਦਾਵਾਂ ਨੇ, ਉਹ ਇਹੀ ਕਹਿੰਦੀਆਂ ਨੇ ਵੀ ਉਹ ਧੁਨਾਂ ਨੌਂ ਧੁਨਾਂ ਵਾਰਾਂ 'ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਹੀ ਚੜ੍ਹਾਈਆਂ ਹਨ। ਅਤੇ ਉਸੇ ਹੀ ਵਿਚਾਰ ਦੇ ਮੁਤਾਬਕ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ। ਆਓ ਹੁਣ ਆਪਾਂ ਪਾਠ ਨਾਲ ਜੁੜੀਏ।
0: ਗੌੜੇ ਕੀ ਵਾਰ ਮਹੱਲਾ ਪੰਜਵਾਂ, ਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ।

ਕਰਨ ਦੁੱਖ ਕੱਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾ ਭਲਕੇ ਉੱਠ ਪਰਹੁਣਾ ਮੇਰਾ ਘਰ ਆਵਾਓ ਪਾਓ ਪਖਾਲਾਂ ਤਿਸਕੇ ਮਨ ਤਨ ਨਿਤ ਭਾਵਾਓ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵਲਾਵਾਓ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵਾਓ ਹਰ ਨਾਮ ਵਾਪਾਰੀ ਨਾਨਕਾ ਵਡਭਾਗੀ ਪਾਵਾਓ ਪਾਉੜੀ ਜੋ

0: ਚੇਤ ਸਾਹਿਬ ਸੱਚਾ ਸੋ ਧਣੀ ਨਾਨਕ ਸਤਿਗੁਰ ਸੇਵ ਚੜ ਬੋਹਿਥ ਭਾਉ ਜਲ ਪਾਰ ਪਾਉ ਮਹੱਲਾ ਪੰਜਵਾ।
1: ਇਹ ਜਿਹੜਾ ਸਲੋਕ ਦੇ ਆਰੰਭ ਦੇ ਵਿੱਚ ਸ਼ਬਦ ਆਇਆ ਹੈ ਚੇਤਾਈ, ਇਹ ਚੇਤਾਈ ਇਕੱਠਾ ਹੀ ਪਾਠ ਕਰਨਾ, ਖਿਆਲ ਰੱਖਣਾ ਚੇਤਾਈ ਤਾਂ ਚੇਤ। ਇਹਦਾ ਮਤਲਬ ਇਹ ਹੈ, ਆਮ ਪੰਜਾਬੀ ਵਿੱਚ ਜਦੋਂ ਆਪਾਂ ਕਈ ਵਾਰੀ ਕੋਈ ਗੱਲਬਾਤ ਕਰਦੇ ਹਾਂ, ਇਹ ਬੋਲੀ ਦਾ ਹੁੰਦਾ ਚੇਤਾਈ, ਤੈਨੂੰ ਮਾਝੇ 'ਚ ਬੋਲਦੇ ਚੇਤਾਈ, ਉਸੇ ਹਿਸਾਬ ਦੇ ਨਾਲ ਇਹ ਚੇਤਾਈ ਪਾਠ ਇਕੱਠਾ ਹੀ ਕਰਨਾ। ਅਤੇ ਗੁਰੂ ਮਹਾਰਾਜ ਵੀ ਕਹਿੰਦੇ ਭਾਈ ਜੇ ਤੈਨੂੰ ਚੇਤਾ ਹੈ ਨਾ, ਚੇਤਾਈ ਤੈਨੂੰ ਚੇਤਾ ਹੈ, ਜੇ ਚੇਤਾ ਹੈ ਤਾਂ ਚੇਤ, ਫਿਰ ਰੱਬ ਨੂੰ ਚੇਤੇ ਕਰਿਆ ਕਰ। ਹਾਂਜੀ।
0: ਮਹੱਲਾ ਪੰਜਵਾ। ਵਾਉ ਸੰਦੇ ਕੱਪੜੇ

0: ਰੱਖੇ।
1: ਇਹ ਚਾਲ ਦੇ ਅਨੁਸਾਰ ਇਹ ਜਿਹੜਾ ਪਾਠ ਹੈ ਪਰਖੇ ਹੀ ਇਹ ਕਰਵਾਉਂਦੇ ਸਨ ਸਾਡੇ ਉਸਤਾਦ ਜੀ, ਕਿਉਂਕਿ ਚਾਲ ਮੁੱਖ ਹੁੰਦੀ ਹੈ। ਪੌੜੀ ਛੰਦ ਹੈ, ਕਰ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ, ਅਰਥ ਇਹਦਾ ਪਰਖਣਾ ਹੀ ਬਣਨਾ, ਪਰ ਚਾਲ ਦੇ ਮੁਤਾਬਕ ਪਰਖੇ ਪਾਠ ਹੀ ਠੀਕ ਹੈ।

ਹੱਥ ਕੁਮਿੱਤਰਾ ਸਹੀ ਕੰਢੀ ਹੈ, ਇੱਕ ਵਿਖ ਨਾ ਚੱਲ ਹੈ ਸਾਥ ਪੌੜੀ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵਹੁ ਭਾਈ, ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ, ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹਿ ਨਾ ਕਾਈ, ਸਗਲ

ਤਿੰਨ ਸੁਆਉ ਜਿਨ੍ਹਾਂ ਸਤਿਗੁਰ ਭੇਟਿਆ ਮਹੱਲਾ ਪੰਜਵਾ ਦਾਮਣੀ ਚਮਤਕਾਰ ਤਿਉ ਵਰਤਾਰਾ ਜਗ ਖੇ ਵੱਥ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਧਣੀ ਪੌੜੀ ਸਿਮਰਤ ਸਾ

ਜਿਨੀ ਸੱਚ ਨਾ ਲੱਦਿਆ ਨਾਨਕ ਸੇ ਸਾਬਾਸ ਜਿਨੀ ਗੁਰ ਮਿਲ ਇੱਕ ਪਛਾਣਿਆ ਪੌੜੀ ਜਿੱਥੈ ਬੈਸਨ ਸਾਧ ਜਨ ਸੋ ਥਾਨ ਸੁਹੰਦਾ ਓਏ ਸੇਵਨ ਸਮਰਥ ਆਪਣਾ ਬਿਨਸੈ ਸਭ ਮੰਦਾ ਪਤਤ ਉਧਾਰਨ।

ਪੌੜੀ ਹਰ ਧਨ ਸੱਚੀ ਰਾਸ ਹੈ ਕਿਨੈ ਵਿਰਲੈ ਜਾਤਾ ਤਿਸੈ ਪ੍ਰਾਪਤ ਭਾਇ ਰਹਾਉ ਜਿਸ ਦੇ ਵਿਧਾਤਾ ਮਨ ਤਨ ਭੀਤਰ ਮੌਲਿਆ ਹਰ ਰੰਗ ਜਨ ਰਾਤਾ ਸਾਧ ਸੰਗ ਹੁਣ ਗਾਇਆ ਸਭ ਦੁੱਖ ਹੈ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸਲੋਕ ਮਹੱਲਾ ਪੰਜਵਾਂ ਖੱਖੜੀਆ ਸੁਹਾਵੀਆ ਲੱਗੜੀਆ ਅੱਕ ਕੰਠ ਬ੍ਰਹਿ ਵਿਛੋੜਾ ਧਣੀ ਸਿਓ ਨਾਨਕ

ਜਾ ਚੇਤਨਾ ਹੋਏ ਰਸੂਲ ਪੌੜੀ ਤਿਸਹਿ ਸਰੇ ਵਾਹੋ ਪ੍ਰਾਣੀ ਹੋ ਤਿਸਹਿ ਸਰੇ ਵਾਹੋ ਪ੍ਰਾਣੀ ਹੋ ਜਿਸ ਦੈ ਨਾਉ ਪੱਲੈ ਐਥੈ ਰਹਾਉ ਸੁਹੇਲਿਆ ਅੱਗੇ ਨਾਲ ਚੱਲੈ ਕਰ ਬੰਧਹੁ ਸੱਚ ਧਰਮ ਕਾ।

ਦੇਹ ਪਿਆਰਿਆ ਵੇਵਨਹਾਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖੁੱਟ ਨਾ ਜਾਈ ਮੂਲ ਅਤੁੱਲ ਭੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਮਹੱਲਾ ਪੰਜਵਾ ਸਿੱਖੋ ਸ਼ਬਦ ਪਿਆਰਿਹੋ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉਥੈ ਅੰਮ੍ਰਿਤ ਵੰਡੀਐ ਸੁਖੀਆ ਹਰ ਕਰਨੇ ਜਮ ਕੈ ਪੰਥ ਨਾ ਪਾਈਐ ਹੈ ਫਿਰ ਨਾਹੀ ਮਰਨੇ ਜਿਸਨੂੰ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ ਬਾਣੀ ਉਚਰਹਿ ਸਾਧ ਜਨ ਅਮਿਓ ਚੱਲਹਿ ਝਰਨੇ ਪੇਖ

ਧੋਹ ਨ ਚੱਲੀ ਖਸਮ ਨਾਲ ਲੱਭ ਮੋਹੇ ਵਿਗੁੱਤੇ ਕਰਤਬ ਕਰਨ ਭਲੇਰਿਆ ਮਦ ਮਾਇਆ ਸੁੱਤੇ ਫੇਰ ਫਿਰ

ਨਾਏ ਵਿਸਾਰੇ ਐ ਸਭ ਮੰਦੀ ਰੁੱਤੇ। ਸਲੋਕ ਮਹੱਲਾ ਪੰਜਵਾ। ਉਠੰਦਿਆਂ ਬਹੰਦਿਆਂ ਸੁਵੰਦਿਆਂ ਸੁਖ ਸੋਏ, ਨਾਨਕ ਨਾਮ ਸਲਾਹੇ ਐ ਮਨ ਤਨ ਸੀਤਲ ਹੋਏ। ਮਹੱਲਾ ਪੰਜਵਾ। ਲਾਲਚ ਅਟਿਆ ਨਿਤ ਫਿਰੈ, ਸੁਆਰਥ ਕਰੇ ਨਾ ਕੋਏ। ਜਿਸ ਗੁਰ ਭੇਟੈ ਨਾਨਕਾ, ਤਿਸ ਮਨ ਵਸਿਆ ਸੋਏ। ਪਾਉੜੀ ਸਭੇ ਵਸਤੂ ਕੌੜੀਆਂ, ਸੱਚੇ ਨਾਉ ਮਿੱਠਾ। ਸਾਧ ਆਇਆ ਤਿਨ ਹਰ ਜਨਾ, ਚੱਖ ਸਾਧੀ ਡਿੱਠਾ। ਪਾਰ ਬ੍ਰਹਮ ਜਿਸ ਲਿਖਿਆ।

0: ਪਰਮੇਸ਼ਰ ਹੈ ਜਿਨ ਦਿੱਤੀ ਜਿੰਦ।
1: ਸਲੋਕ ਮਹੱਲਾ ਪੰਜਵਾਂ। ਵੱਤ ਲੱਗੀ ਸਾਚੇ ਨਾਮ ਕੀ, ਜੋ ਬੀਜੇ ਸੋ ਖਾਏ, ਤਿਸ ਹੈ ਪ੍ਰਾਪਤ ਨਾਨਕਾ, ਜਿਸਨੋ ਲਿਖਿਆ ਆਏ। ਮਹੱਲਾ ਪੰਜਵਾਂ। ਮੰਗਣਾ ਤਾਂ ਸੱਚ ਇੱਕ, ਜਿਸ ਤੁਸ ਦੇਵੈ ਆਪ, ਜਿਤ ਖਾਦੈ ਮਨ ਤ੍ਰਿਪਤੀਐ, ਨਾਨਕ ਸਾਹਿਬ ਦਾਤ ਪੌੜੀ, ਲਾਹਾ ਜਗ ਮਹਿ ਸੇ ਖਟ ਹੈ, ਜਿਨ ਹਰ ਧਨ ਰਾਸ, ਦੁਤੀਆ ਭਾਉ ਨਾ ਜਾਣਨੀ, ਸੱਚੇ ਦੀ ਆਸ, ਨਹਿ ਚਲ ਏਕ ਸਰੇਵਿਆ, ਹੋਰ ਸਭ ਵਿਨਾਸ, ਪਾਰ ਬ੍ਰਹਮ ਜਿਸ ਵਿਸਰੈ, ਤਿਸ ਬਿਰਥਾ ਸਾਸ, ਕੰਠ ਲਾਏ ਜਨ ਰਖਿਆ, ਨਾਨਕ ਬਲ ਜਾਸ। ਸਲੋਕ ਮਹੱਲਾ ਪੰਜਵਾਂ। ਪਾਰ ਬ੍ਰਹਮ ਫੁਰਮਾਇਆ, ਮੀਹੋ ਬੁੱਠਾ ਸਹਿਜ ਸੁਭਾਏ, ਅੰਨ ਧਨ ਬਹੁਤ ਉਪਜਿਆ, ਪ੍ਰਿਥਮੀ ਰੱਜੀ ਤਿਪਤ ਅਘਾਏ, ਸਦਾ ਸਦਾ ਗੁਣ ਉਚਰੈ, ਦੁਖ ਦਾਲਦ ਗਇਆ ਬਿਲਾਏ, ਪੂਰਬ ਲਿਖਿਆ ਪਾਇਆ, ਮਿਲਿਆ ਤਿਸੈ ਰਜਾਏ, ਪਰਮੇਸ਼ਰ ਜੀ ਵਾਲਿਆ, ਨਾਨਕ ਤਿਸੈ ਧਿਆਏ। ਮਹੱਲਾ ਪੰਜਵਾਂ। ਜੀਵਨ ਪਦ ਨਿਰਬਾਣ, ਇੱਕੋ ਸਿਮਰੀਐ, ਦੂਜੀ ਨਾਹੀ ਜਾਏ, ਕਿਨ ਬਿਦ ਧੀਰੀਐ, ਡਿੱਠਾ ਸਭ ਸੰਸਾਰ, ਸੁਖ ਨਾ ਨਾਮ ਬਿਨ, ਤਨ ਧਨ ਹੋਸੀ ਛਾਰ, ਜਾਣੈ ਕੋਏ ਜਨ, ਰੰਗ ਰੂਪ ਰਸ ਬਾਦ, ਕੇ ਕਰਹਿ ਪ੍ਰਾਣੀਆਂ।

0: ਤੁਧ ਭਾਵ ਹੀ ਪੌੜੀ ਜੰਮਣ ਮਰਨ ਨਾ ਤਿੰਨ ਕਉ ਜੋ ਹਰ ਲੜ ਲਾਗੇ ਜੀਵਤ ਸੇ ਪਰਵਾਨ ਹੋਏ ਹਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸੇਈ ਵਡਭਾਗੇ ਨਾਏ ਵਿਸਰਿਆ ਤ੍ਰਿਗ ਜੀਵਣਾ ਟੂਟੇ ਕੱਚ ਤਾਗੇ ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ ਸਲੋਕ ਮਹੱਲਾ ਪੰਜਵਾ
1: ਧਾਗੇ ਧੱਦੇ ਦੇ ਨਾਲ ਪਾਠ ਕਰਨਾ ਫਿਰ ਪੜ ਜਾਵੇ
0: ਨਾਏ ਵਿਸਰਿਆ ਤ੍ਰਿਗ ਜੀਵਣਾ ਟੂਟੇ ਕੱਚ ਧਾਗੇ ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੇ ਸਲੋਕ ਮਹੱਲਾ ਪੰਜਵਾ ਧਰਨ ਸੁਵੰਨੀ ਖੜ ਰਤਨ ਜੜਾਈ ਹਰ ਪ੍ਰੇਮ ਪੁਰਖ ਮਨ ਉਠਾ ਧਰਨ ਸੁਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਮਹੱਲਾ ਪੰਜਵਾ ਫਿਰਦੀ ਫਿਰਦੀ ਦਹਿ ਦਿਸਾ ਜਲ ਪਰਬਤ ਬਨ ਰਾਏ ਜਿਥੈ ਡਿੱਠਾ ਮਿਰਤ ਕੋ ਇਲ ਬੈਠੀ ਆਏ ਪੌੜੀ ਜਿਸ ਸਰਬ ਸੁਖਾ ਫਲ ਲੋੜੀ ਹੈ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇਕ ਨਾਮ ਧਿਆਵੋ ਹੋਏ ਸਗਲ ਕੀ ਰੇਣੁਕਾ ਹਰ ਸੰਗ ਸਮਾਵੋ
2: ਇੱਥੇ ਜਿਹੜਾ ਪਾਠ ਆਇਆ ਸੀ ਜਿੱਥੇ ਡਿੱਠਾ ਮ੍ਰਿਤਕੋ ਇਲ ਬਹਿਠੀ ਆਏ ਉੱਪਰ ਇਹਦੇ ਅੱਧਕ ਲਾ ਕੇ ਭਾਰਾ ਕਰਕੇ ਪਾਠ ਬੋਲ ਲੈਣਾ ਬਹਿਠੀ ਨੀ ਕਹਿਣਾ ਬਹਿਠੀ ਆਏ ਹਾਂਜੀ
0: ਪੌੜੀ ਜਿਸ ਸਰਬ ਸੁਖਾ ਫਲ ਲੋੜੀ ਹੈ ਸੋ ਸੱਚ ਕਮਾਵੋ ਨੇੜੇ ਦੇਖੋ ਪਾਰ ਬ੍ਰਹਮ ਇਕ ਨਾਮ ਧਿਆਵੋ ਹੋਏ ਸਗਲ ਕੀ ਰੇਣੁਕਾ ਹਰ ਸੰਗ ਸਮਾਵੋ ਦੁਖ ਨਾ ਦੇਈ ਕਿਸੈ ਜੀਅ ਪਤ ਸਿਓ ਘਰ ਜਾਵੋ ਪਤਿਤ ਪੁਨੀਤ ਕਰਤਾ ਪੁਰਖ ਨਾਨਕ ਸੁਣਾਵੋ ਸਲੋਕ ਦੋਹਾ ਮਹੱਲਾ ਪੰਜਵਾ ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰਥ
3: ਹਾਂਜੀ ਦੋਹਾ ਜਿਹੜਾ ਸ਼ਬਦ ਆਇਆ ਇਹ ਛੰਦ ਦੇ ਰੂਪ ਦੇ ਵਿੱਚ ਜਾਣੀ ਕਿ ਦੋਹਰਾ ਜਿਸ ਤਰ੍ਹਾਂ ਹੁੰਦਾ ਦੋਹਰਾ ਹੀ ਹੈ ਇਹ ਸਿਰਫ ਦੋਹਰਾ ਦੋਹਾ ਲਿਖਿਆ ਗਿਆ ਅਲੱਗ ਅਲੱਗ ਛੰਦ ਨੇ ਪਿੰਗਲ ਅਨੁਸਾਰ ਗੁਰਬਾਣੀ ਦੇ ਅੰਦਰ ਇਹਨਾਂ ਛੰਦਾਂ ਦੀ ਵਰਤੋਂ ਬਹੁਤ ਥਾਵਾਂ ਤੇ ਹੋਈ ਹੈ ਵੈਸੇ ਤੇ ਸਾਰੀ ਗੁਰਬਾਣੀ ਹੀ ਛੰਦਾਬੰਦੀ ਦੇ ਵਿੱਚ ਹੈ ਤੇ ਇਹ ਦੋਹਰੇ ਦੀ ਚਾਲ ਦੇ ਵਿੱਚ ਬੋਲਿਆ ਜਾਣਾ ਤੇ ਇਸ ਪ੍ਰਕਾਰ ਇਹਦਾ ਭਾਵ ਲੈਣਾ ਹੈ
1: ਹਾਂਜੀ ਇਹ ਜਿਹੜਾ ਹੈ ਤੇ ਸਲੋਕ ਹੀ ਆ ਬਾਰਾਂ ਦੇ ਵਿੱਚ ਪਰ ਇਹ ਜਿਹੜਾ ਸਲੋਕ ਹੈ ਦੋਹਾ ਦੋਹਰੇ ਵਾਂਗੂ ਉਚਾਰਨ ਕੀਤਾ ਹੈ ਸਲੋਕ ਤੇ ਦੋਹਾ ਇਹ ਵੱਖੋ ਵੱਖਰੇ ਛੰਦ ਨੇ ਦੋਹੇ ਦੀਆਂ ਮਾਤਰਾ ਤੇ ਸਲੋਕ ਦੀਆਂ ਮਾਤਰਾ ਵੱਖ ਵੱਖ ਹੁੰਦੀਆਂ ਨੇ ਪਰ ਇਹ ਸਲੋਕ ਦੋਹਾ ਤੋਂ ਪਾਪ ਜਿਹੜਾ ਦੋਹਰਾ ਇੱਕ ਛੰਦ ਦਾ ਨਾਮ ਹੈ ਵੀ ਉਸ ਦੀ ਤਰਜ ਤੇ ਇਹ ਸਲੋਕ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਇਹ ਭਾਵ ਗ੍ਰਹਿਣ ਕਰਨਾ
0: ਏਕ ਜੇ ਸਾਜਨ ਮੈਂ ਕੀਆ ਸਰਬ ਕਲਾ ਸਮਰਥ ਜਿਉ ਹਮਾਰਾ ਖੰਨੀਐ ਹਾਰ ਮਨ ਤਨ ਸੰਦੜੀ ਵੱਥ ਮਹੱਲਾ ਪੰਜਵਾ ਜੇ ਕਰ ਗਹਿ ਗਹਿ ਪਿਆਰੜੇ ਜੇ ਕਰ ਗਹਿ ਗਹਿ ਪਿਆਰੜੇ ਜੇ ਕਰ ਗਹਿ ਪਿਆਰੜੇ ਤੁਧ ਨਾ ਛੋਡਾ ਮੂਲ ਹਰ ਛੋਡਨ ਸੇ ਦੁਰਜਨਾ ਪੜਹਿ ਦੋਜਕ ਕੈ ਸੂਲ ਪੌੜੀ ਸਭ ਨਿਧਾਨ ਘਰ ਜਿਸ ਦੈ ਹਰ ਕਰੇ ਸੋ ਹੋਵੈ ਜਪ ਜਪ ਜੀਵਹਿ ਸੰਤ ਜਨ ਪਾਪਾ ਮਲ ਧੋਵੈ ਚਰਨ ਕਮਲ ਹਿਰਦੈ ਵਸਹਿ ਸੰਕਟ ਸਭ ਖੋਵੈ ਗੁਰਪੂਰਾ ਜਿਸ ਭੇਟੀਐ ਮਰ ਜਨਮ ਨਾ ਰੋਵੈ ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੈ ਸਲੋਕ ਡੱਖਣਾ ਮਹੱਲਾ ਪੰਜਵਾ ਭੋਰੀ ਪਰਮ ਮੰਝਾਏ ਪਿਰੀ ਮੁਹੱਬਤ ਇੱਕ ਤੂੰ
1: ਸਲੋਕ ਦੇ ਨਾਲ ਡੱਖਣਾ ਸ਼ਬਦ ਆ ਗਿਆ ਪਹਿਲਾਂ ਦੋਹਾ ਆਇਆ ਸੀ ਦੋਹਾ ਛੰਦਾ ਨਾਮ ਤੇ ਸਲੋਕ ਡੱਖਣਾ ਇਹ ਜਿਹੜਾ ਡੱਖਣਾ ਸ਼ਬਦ ਹੈ ਵੀ ਇਹ ਇੱਕ ਛੰਦ ਦਾ ਨਾਮ ਹੈ ਡੱਖਣਾ ਵੀ ਜਿਵੇਂ ਦੋਹਾ ਵੀ ਛੰਦ ਹੈ ਤੇ ਇਹ ਜਿਹੜਾ ਸਲੋਕ ਹੈ ਡੱਖਣਾ ਛੰਦ ਦੇ ਵਿੱਚ ਗੁਰੂ ਮਹਾਰਾਜ ਨੇ ਉਚਾਰਨ ਕੀਤਾ ਹੈ ਤੇ ਇਹ ਡੱਖਣਾ ਤੇ ਦੋਹਾ ਆਮ ਵਾਰਾਂ ਦੇ ਵਿੱਚ ਬਹੁਤ ਘੱਟ ਆਇਆ ਤੇ ਇਸੇ ਵਾਰ ਦੇ ਵਿੱਚ ਹੀ ਆਇਆ ਸਲੋਕ ਡੱਖਣਾ ਵੀ ਛੰਦ ਤੋਂ ਪਾਵ ਲੈਣਾ ਹਾਂਜੀ
0: ਭੋਰੀ ਪਰਮ ਮੰਝਾਏ ਪੀਰੀ ਮੁਹੱਬਤ ਹਿੱਕ ਤੂੰ ਜਿੱਥੋਂ ਮੰਨੈ ਜਾਏ ਤਿਥਾਉ ਮੌਜੂਦ ਸੋਏ ਮਹੱਲਾ ਪੰਜਵਾ ਚੜ ਕੈ ਘੋਲੜੈ ਕੁੰਦੇ ਪਕੜ ਹੈ ਖੁੰਡੀ ਦੀ
3: ਖੇਡਾਰੀ
0: ਚੜ ਕੈ ਘੋਲੜੈ ਕੁੰਦੇ ਪਕੜ ਹੈ ਖੁੰਡੀ ਦੀ
3: ਦੁਲੈਂਕੜ ਬੋਲੋ
1: ਖੁੰਡੀ ਆਪਾਂ ਖੁੰਡੀ ਕਹਿੰਦੇ ਆ ਬਜ਼ੁਰਗ ਫੜਦੇ ਹੁੰਦੇ
0: ਚੜ ਕੈ ਘੋਲੜੈ ਕੁੰਦੇ ਪਕੜ ਹੈ ਖੁੰਡੀ ਦੀ ਖੇਡਾਰੀ ਹੰਸਾ ਸੇਤੀ ਚਿਤ ਉਲਾਸ ਹੈ ਕੁੱਕੜ ਦੀ ਓਡਾਰੀ ਪੌੜੀ
3: ਇਹਦੇ ਅਰਥ ਸੰਖੇਪ ਜੇ ਆਪਦੇ ਸਾਹਮਣੇ ਰੱਖਦੇ ਹਾਂ ਤਾਂ ਕਿ ਇਹ ਯਾਦ ਰਹਿ ਜਾਣ ਪਾਠ ਖੁਦ ਖਿੱਦੋ ਖੁੰਡੀ ਖੇਡਣ ਵਾਲਾ ਇਹਦਾ ਅਰਥ ਹੈ ਵੀ ਖੁੰਡੀਆਂ ਨਾਲ ਖੇਡਣ ਵਾਲਾ ਤੇ ਘੋੜੇ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਬਹੁਤ ਵਧੀਆ ਸਵਾਰ ਹੋਵਾਂ ਤੇ ਅੱਗੇ ਆਖਿਆ ਹੰਸਾਂ ਸੇਤੀ ਚਿੱਤੋ ਲਾਸਾ ਕੁੱਕੜ ਦੀ ਉਡਾਰੀ ਉਡਾਰੀਆਂ ਕੁੱਕੜ ਵਾਲੀਆਂ ਇੱਕ ਰੂੜੀ ਤੋਂ ਦੂਜੀ ਰੂੜੀ ਤੱਕ ਜੀਵਨ ਇੰਨਾ ਛੋਟਾ ਰੀਸ ਹੰਸਾਂ ਦੀ ਕਰੇ ਉੱਚੇ ਜੀਵਨ ਵਾਲਿਆਂ ਦੀ ਇਸ ਤਰ੍ਹਾਂ ਇਹਨੂੰ ਭਾਵ ਵਿੱਚ ਲੈ ਕੇ ਯਾਦ ਰੱਖ ਲਿਓ
1: ਹਾਂਜੀ ਅਸਲੀ ਇਹਦਾ ਭਾਵ ਜਿਹੜਾ ਹੈ ਨਾ ਖੁੰਡੀ ਦੀ ਖੇਡਾਰੀ ਜਿਹੜੇ ਛੋਟੇ ਬੱਚੇ ਸੀ ਉਹ ਖੁੰਡੀ ਲੈ ਕੇ ਬਜ਼ੁਰਗਾਂ ਦੀ ਲੱਤਾਂ ਦੇ ਹੇਠਾਂ ਉਹਨੂੰ ਕਰਕੇ ਤੁਰਦੇ ਸੀ ਕਹਿੰਦੇ ਅਸੀਂ ਘੋੜੇ ਦੀ ਸਵਾਰੀ ਕੀਤੀ ਹੈ ਇਹ ਖੁੰਡੀ ਦੀ ਖੇਡ ਬੱਚੇ ਖੇਡਦੇ ਨੇ ਅਤੇ ਇਸ ਖੁੰਡੀ ਦੇ ਖਿਡਾਰੀ ਤੋਂ ਭਾਵ ਜਿਵੇਂ ਬੱਚੇ ਖੁੰਡੀ ਨੂੰ ਘੋੜਾ ਬਣਾ ਕੇ ਖੇਡ ਖੇਡਦੇ ਨੇ ਅਤੇ ਉਹ ਬੱਚੇ ਕਹਿਣ ਅਸੀਂ ਘੋੜੇ 'ਤੇ ਚੜ੍ਹ ਕੇ ਅਤੇ ਬੰਦੂਕਾਂ ਹੱਥ ਵਿੱਚ ਫੜ ਕੇ ਅਤੇ ਅਸੀਂ ਜੰਗ ਦੇ ਵਿੱਚ ਲੜਾਂਗੇ ਉਹ ਨਹੀਂ ਲੜ ਸਕਦੇ ਅਸਲੀ ਭਾਵ ਇਹਦਾ ਇਹ ਹੈ
0: ਪੌੜੀ ਰਸਨਾ ਉਚਰੈ ਹਰ ਸ੍ਰਵਣੀ ਸੁਣੈ ਸੋ ਉਦਰੈ ਮਿੱਤਾ ਹਰ ਜਸ ਲਿਖ ਹੈ ਲਾਏ ਭਾਵਣੀ ਸੇ ਹਸਤ ਪਵਿੱਤਾ ਅੱਠ ਸੱਠ ਤੀਰਥ ਮੱਜਣਾ ਸਭ ਪੁੰਨ ਤਿੰਨ ਕੀਤਾ ਸੰਸਾਰ ਸਾਗਰ ਤੇ ਉਦਰੇ ਵਿਖਿਆ ਗੜ ਜਿੱਤਾ ਨਾਨਕ ਲੜ ਲਾਏ ਉਧਾਰਿਅਨ ਨਾਨਕ ਲੜ ਲਾਏ ਉਧਾਰਿਅਨ ਦਈਓ ਸੇਵ ਅਮਿਤਾ
1: ਇਹ ਜਿਹੜਾ ਪਿੱਛੇ ਸ਼ਬਦ ਆਇਆ ਸੀ ਵਿਖਿਆ ਗੜ ਇਹ ਥੋੜਾ ਭਾਰਾ ਹੀ ਰਾੜਾ ਕਰ ਬੋਲਣਾ ਹੈ ਗੜ ਕਿਲੇ ਦਾ ਵਾਚਕ ਹੈ
0: ਸੰਸਾਰ ਸਾਗਰ ਤੇ ਉਦਰੇ ਵਿਖਿਆ ਗੜ ਜਿੱਤਾ ਨਾਨਕ ਲੜ ਲਾਏ ਉਧਾਰਿਅਨ ਦਈਓ ਸੇਵ ਅਮਿਤਾ ਸਲੋਕ ਮਹੱਲਾ ਪੰਜਵਾ ਧੰਦੜੇ ਕੁਲਾਹ ਚਿੱਤ ਨਾ ਆਵੈ ਹੇ ਕੜੋ ਨਾਨਕ ਸਈ ਤਨ ਫੁਟਨ ਜਿੰਨਾ ਸਾਈ ਵਿਸਰੈ ਮਹੱਲਾ ਪੰਜਵਾ ਪਰੇਤਹੋ ਕੀ ਤੋਨ ਦੇਵਤਾ ਤਿੰਨ ਕਰਣੈ ਹਾਰੇ ਸਭੇ ਸਿੱਖ ਉਬਾਰਿਅਨ ਪ੍ਰਭ ਕਾਜ ਸਵਾਰੇ ਨਿੰਦਕ ਪਕੜ ਪਛਾੜਿਅਨ ਝੂਠੇ ਦਰਬਾਰੇ ਨਾਨਕ ਕਾ ਪ੍ਰਭ ਵੱਡਾ ਹੈ ਆਪ ਸਾਜ ਸਵਾਰੇ ਪੌੜੀ ਪ੍ਰਭ ਬੇਅੰਤ ਕਿਛ ਅੰਤ ਨਾਹੇ ਸਭ ਤਿਸੈ ਕਰਣਾ ਪ੍ਰਭ ਬੇਅੰਤ ਕਿਛ ਅੰਤ ਨਾਹੇ ਸਭ ਤਿਸੈ ਕਰਣਾ ਅਗਮ ਅਗੋਚਰ ਸਾਹਿਬੋ ਜੀਆਂ ਕਾ ਪਰਣਾ ਹਸਤ ਦੇ ਪ੍ਰਤਿਪਾਲ ਦਾ ਭਰਣ ਪੋਖਣ ਕਰਣਾ ਮਿਹਰਬਾਨ

0: ਪਦੇ ਚੌਪਦੇ 14 ਆਬ ਮੋਹੇ ਜਲਤ ਰਾਮ ਜਲ ਪਾਇਆ।
1: ਇਹ ਜਿਹੜਾ ਹੁਣ ਭਗਤ ਬਾਣੀ ਆਰੰਭ ਹੋ ਰਹੀ ਹੈ ਉੱਤੇ ਸਿਰਲੇਖ ਆਇਆ ਹੈ ਰਾਗ ਗੋੜੀ ਭਗਤਾਂ ਕੀ ਬਾਣੀ, ਇਹ ਸਮੁੱਚੇ ਭਗਤਾਂ ਦਾ ਜ਼ਿਕਰ ਹੈ। ਫਿਰ ਮੰਗਲਾਚਰਨ ਹੈ, ਮੰਗਲਾਚਰਨ ਤੋਂ ਅੱਗੇ ਗੌੜੀ ਗੁਆਰੇਰੀ ਸ੍ਰੀ ਕਬੀਰ ਜੀਓ ਕੇ, ਇਹ ਸ੍ਰੀ ਕਬੀਰ ਜੀ ਦੇ ਸਤਿਕਾਰ ਲਈ ਸ਼ਬਦ ਵਰਤੇ ਅਤੇ ਜੀਓ ਸਤਿਕਾਰ ਦਾ ਬੋਧਕ ਹੈ। ਚੌਪ ਦੇ 14, ਇਹ 14 ਹੀ ਬੋਲਣਾ, ਜਿਵੇਂ ਆਪਾਂ ਪੰਜਾਬੀ ਵਿੱਚ 14 ਕਹਿੰਦੇ ਹਾਂ, ਇਹਦਾ ਮਤਲਬ ਵੀ ਇਹ ਚਾਰ ਪਦੇ 14, ਇਹ ਗਿਣਤੀ ਦਾ ਸੂਚਕ ਅੰਕ ਹੈ ਵੀ 14 ਚੌਪ ਦੇ ਲਿਖੇ ਹਨ।
0: ਗੌੜੀ ਗੁਆਰੇਰੀ ਸ੍ਰੀ ਕਬੀਰ ਜੀਓ ਕੇ ਚੌਪ ਦੇ 14 ਆਬ ਮੋਹੇ
2: ਜਲ। ਇੱਕ ਬੇਨਤੀ ਕਰਦੇ ਹਾਂ, ਗੁਰੂ ਸਾਹਿਬ ਨੇ ਗੁਰਬਾਣੀ ਦਰਜ ਕਰਨ ਲੱਗਿਆਂ ਗਿਣਤੀ 'ਤੇ ਬਹੁਤ ਧਿਆਨ ਦਿੱਤਾ। ਪਿਛਲੇ ਪਾਸੇ ਸ਼ਬਦਾਂ ਦੇ ਜੋੜ ਆਏ ਨੇ, ਬਾ ਤਰਤੀਬ ਆਏ ਨੇ। ਇਹਦੇ ਪਿੱਛੇ ਇੱਕ ਕਾਰਨ ਇਹ ਸੀ ਵੀ ਉਸ ਵੇਲੇ ਜਿਵੇਂ ਪਿਰਥੀ ਚੰਦ ਦਾ ਪੁੱਤਰ ਮਿਹਰਬਾਨ ਵੀ ਅਤੇ ਤੀਜੇ ਪਾਤਸ਼ਾਹ ਦੇ ਸਮੇਂ ਵੀ ਸ਼ਾਇਦ ਕੁਛ ਹੋ ਗਿਆ ਸੀ ਐਸਾ, ਬਈ ਗੁਰਬਾਣੀ ਨੂੰ ਰਲ ਗੱਡ ਕਰਨ ਦੀ ਕੋਸ਼ਿਸ਼ ਹੋਣੀ ਸ਼ੁਰੂ ਹੋ ਗਈ ਸੀ, ਮਿਲਾਵਟ ਹੋਣੀ ਸ਼ੁਰੂ ਹੋ ਗਈ ਸੀ, ਜਾਂ ਗੁਰੂ ਸਾਹਿਬ ਦੇ ਨਾਨਕ ਪਦ ਨੂੰ ਵਰਤ ਕੇ ਆਪਣੇ ਤੌਰ 'ਤੇ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਗਈ ਸੀ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਬਾਅਦ ਵਿੱਚ ਕੋਈ ਮਿਲਾਵਟ ਨਾ ਹੋ ਸਕੇ। ਅਤੇ ਸਤਿਗੁਰਾਂ ਨੇ ਇਹ ਗੱਲਾਂ 'ਤੇ ਧਿਆਨ ਰੱਖਿਆ ਅਤੇ ਇਸ ਕਰਕੇ ਹੀ ਹਰ ਥਾਂ 'ਤੇ ਸਾਨੂੰ ਸ਼ਬਦਾਂ ਦਾ ਜੋੜ ਮਿਲਦਾ ਹੈ। ਜੀ,
3: ਇੱਥੇ ਇੱਕ ਬੇਨਤੀ ਹੋਰ ਕਰਦੇ ਹਾਂ। ਪੁਰਾਤਨ ਜਿਹੜੇ ਹੱਥ ਲਿਖਤ ਮਹਾਰਾਜ ਜੀ ਦੇ ਸਰੂਪ ਨੇ, ਕਿਉਂਕਿ ਪਿਛਲੇ ਅੰਗ 'ਤੇ 322 'ਤੇ ਇੱਕ ਪੰਗਤੀ ਵੀ ਆਈ ਹੈ, ਹਰ ਜਸ ਲਿਖ ਹੈ ਲਾਏ ਭਾਵਨੀ ਸੇ ਹਸਤ ਪਵਿੱਤਰ, ਉਹ ਹੱਥ ਸੋਭਨੀਕ ਨੇ ਪਵਿੱਤਰ ਨੇ ਜਿਹੜੇ ਮਹਾਰੇ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਲਿਖਦੇ ਆ। ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਕਿ ਮਹਾਰਾਜ ਜੀ ਨੇ ਗਿਣਤੀ 'ਤੇ ਬਹੁਤ ਧਿਆਨ ਦਿੱਤਾ, ਜਦੋਂ ਤੁਸੀਂ ਪੁਰਾਤਨ ਹੱਥ ਲਿਖਤ ਸਰੂਪਾਂ ਦੇ ਦਰਸ਼ਨ ਕਰੋਗੇ, ਜਿਵੇਂ ਪੋਥੀ ਸਾਹਿਬ ਦੇ ਉੱਪਰ ਥੋੜਾ ਥਾਂ ਛੱਡ ਕੇ ਡੰਡੀਆਂ ਲੱਗੀਆਂ ਨੇ ਦੋ, ਮਹਾਰਾਜ ਜੀ ਦੇ ਜਿਹੜੇ ਅੱਜ ਕੱਲ੍ਹ ਸਰੂਪ ਛਪਦੇ ਨੇ, ਭਾਵੇਂ ਉਹ ਲੜੀਵਾਰ ਨੇ ਤੇ ਭਾਵੇਂ ਉਹ ਪਦ ਵੰਡ ਵਾਲੇ ਨੇ ਪਦ ਛੇਦ, ਉਹਨਾਂ ਵਿੱਚ ਵੀ ਡੰਡੀਆਂ ਇਸ ਤਰ੍ਹਾਂ ਪੂਰੇ ਤਰੀਕੇ ਦੇ ਨਾਲ ਲੱਗਦੀਆਂ ਨੇ। ਪਰ ਮਹਾਰਾਜ ਨੇ ਕਿਰਪਾ ਕੀਤੀ, ਚਲੋ ਦਾਸ ਦਾ ਇਸ ਚੀਜ਼ ਦੇ ਨਾਲ ਕੁਝ ਸਮੇਂ ਵਾਸਤੇ ਮਹਾਰਾਜ ਨੇ ਵਾਹ ਬਖਸ਼ਿਆ। ਜਿਹੜੇ ਪੁਰਾਤਨ ਹੱਥ ਲਿਖਤ ਸਰੂਪ ਨੇ ਨਾ, ਜਦੋਂ ਤੁਸੀਂ ਕਰਤਾਰਪੁਰ ਵਾਲੇ ਸਰੂਪ ਦੇ ਦਰਸ਼ਨ ਕਰੋਗੇ ਜਾਂ ਭਾਈ ਬੰਨੋ ਜੀ ਵਾਲੀ ਬੀੜ ਦੇ ਦਰਸ਼ਨ ਕਰੋਗੇ, ਸੁਨਹਿਰੀ ਸਰੂਪ ਦੇ ਬਾਬਾ ਦੀਪ ਸਿੰਘ ਜੀ ਵਾਲਿਆਂ ਦੇ ਦਰਸ਼ਨ ਕਰੋਗੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਉਹਨਾਂ ਵਿੱਚ ਡੰਡੀਆਂ ਇਸ ਤਰੀਕੇ ਨਹੀਂ ਲਾਈਆਂ ਹੋਈਆਂ। ਇਹ ਤੇ ਸਾਨੂੰ ਸੌਖਾ ਹੋ ਜਾਵੇ ਇਸ ਕਰਕੇ ਲਾਏ ਹੋਏ ਆ, ਜਿਵੇਂ ਤੁਸੀਂ ਇੰਗਲਿਸ਼ ਵਿੱਚ ਅਸੀਂ ਕਹਿੰਦੇ ਹਾਂ ਇਨਵਾਇਟਡ ਕੌਮਾਸ, ਉੱਪਰ ਦੋ ਲੱਗੇ ਹੁੰਦੇ, ਦੋ ਅਗਲੇ ਪਾਸੇ ਸ਼ਬਦ ਦੇ ਦੋ ਪਿੱਛੇ ਲੱਗੇ ਹੁੰਦੇ, ਇਸ ਤਰੀਕੇ ਦੇ ਨਾਲ ਜਿਵੇਂ ਦੇਖੋ ਦਰਸ਼ਨ ਕਰੋ ਅਬ ਮੋਹੇ ਜਲਤ ਰਾਮ ਜਲ ਪਾਇਆ, ਜਿਵੇਂ ਪਾਇਆ ਲਿਖਿਆ ਹੋਇਆ ਹੈ, ਇਹਦੇ ਨਾਲ ਕੰਨਾ ਲੱਗਿਆ ਹੋਇਆ ਹੈ, ਇਹ ਕੰਨੇ ਦੇ ਨਾਲ ਹੀ ਟੇਢੀਆਂ ਕਰਕੇ ਕੌਮੇ ਵਾਂਗੂ ਇਨਵਾਇਟਡ ਕੌਮਾਸ ਵਾਂਗੂ ਦੋ ਲਾਈਨਾਂ ਲਾ ਦਿੱਤੀਆਂ ਜਾਂਦੀਆਂ ਸੀ, ਉਹਨਾਂ ਦੋ ਲਾਈਨਾਂ ਦੇ ਵਿਚਾਲੇ ਗੈਪ ਸੀ, ਜਿਹੜਾ ਅਗਲਾ ਕੌਮਾ ਸੀ ਉਹ ਜਿਵੇਂ ਰਾਮ ਉਦਕ ਲਿਖਿਆ ਹੋਇਆ ਉਹ ਰਾਰੇ ਦੇ ਨਾਲ ਜੁੜਦਾ ਸੀ। ਸੋ ਉਹਦਾ ਕਾਰਨ ਇਹ ਸੀ, ਜਦੋਂ ਫਿਰ ਅਖੀਰ ਤੇ ਜਾ ਕੇ ਪੰਗਤੀ ਸਮਾਪਤ ਹੁੰਦੀ ਸੀ ਨਾ, ਜਿਵੇਂ ਇਸੇ ਹੀ ਪੰਗਤੀ ਆਪ ਜੀ ਅੰਗ ਦੇ ਉੱਪਰ ਵੇਖੋ, ਜਿਵੇਂ ਕੁਝ ਥਾਵਾਂ ਤੇ ਨਾਲ ਕੰਨਾ ਆਇਆ ਅਖੀਰ ਤੇ, ਜਿਵੇਂ ਪਿਛਲੇ ਅੰਗ ਦੇ ਉੱਪਰ ਪੰਗਤੀ ਹੈ ਜਿੱਥੋਂ ਦੋਹਾ ਸ਼ੁਰੂ ਹੁੰਦਾ ਹੈ, ਏਕ ਜੇ ਸਾਜਨ ਮੈਂ ਕੀਆ ਸਭ ਕਲਾ ਸਮਰੱਥ, ਕਲਾ ਜਿਵੇਂ ਆਇਆ ਹੈ ਨਾ, ਜਿਵੇਂ ਮਾਰਜਨ ਲੱਗਿਆ ਹੁੰਦਾ ਸੀ ਪੁਰਾਤਨ ਹੱਥ ਲਿਖਤ ਸਰੂਪਾਂ ਤੇ, ਹੁਣ ਵੀ ਏਦਾਂ ਹੀ ਲੱਗਿਆ, ਦਾਸ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਜਦੋਂ ਮਹਾਰਾਜ ਨੇ ਸੇਵਾ ਲਈ, ਜਿੱਥੇ ਕਲਾ ਦੇ ਨਾਲ ਕੰਨਾ ਆਇਆ ਹੈ, ਜੇ ਉੱਥੇ ਥਾਂ ਨਹੀਂ ਸੀ ਹੁੰਦਾ ਕੰਨਾ ਲਾਉਣ ਵਾਸਤੇ, ਉਹਦੇ ਨਾਲ ਜ਼ੀਰੋ ਪਾ ਦਿੰਦੇ ਸੀ, ਉਹ ਜ਼ੀਰੋ ਦਾ ਮਤਲਬ ਇਹ ਹੁੰਦਾ ਸੀ ਕਿ ਇਹ ਕੰਨਾ ਹੈ। ਪੜ੍ਹਨ ਵਾਲੇ ਨੂੰ ਇਸ ਗੱਲ ਦਾ ਫਿਰ ਇਲਮ ਹੋਣਾ ਚਾਹੀਦਾ ਸੀ ਵੀ ਇਹ ਜਿਹੜੀ ਨਾਲ ਇੱਕ ਸਿਫਰ ਜੀ ਪਾਈ ਹੋਈ ਹੈ, ਗੋਲ ਜਿਹਾ ਆਕਾਰ ਬਣਾਇਆ ਜ਼ੀਰੋ, ਇਹਨੂੰ ਕੰਨਾ ਕਹਿੰਦੇ ਆ। ਸੋ ਇੱਥੇ ਫਿਰ ਉਹ ਕੱਲਾ ਕੱਕਾ ਲੱਲਾ ਲਿਖਿਆ ਹੁੰਦਾ ਸੀ, ਨਾਲ ਕੰਨਾ ਨਹੀਂ ਸੀ, ਜ਼ੀਰੋ ਹੀ ਹੁੰਦੀ ਸੀ ਜੇ ਮਾਰਜਨ ਪੂਰਾ ਹੋ ਜਾਂਦਾ ਸੀ, ਉੱਥੇ ਬਾਹਰ ਨਹੀਂ ਸੀ ਅੱਖਰ ਕੱਢੇ ਜਾਂਦੇ, ਹੁਣ ਵੀ ਨਹੀਂ ਕੱਢੇ ਜਾਂਦੇ, ਇਹ ਲਿਖਣ ਦੀ ਤਰਤੀਬ ਹੈ। ਉਹਦੇ ਨਾਲ ਫਿਰ ਕੰਨੇ ਦੀ ਜਗ੍ਹਾ ਤੇ ਨਾਲ ਜ਼ੀਰੋ ਪਾ ਦਿੰਦੇ ਸੀ, ਫਿਰ ਉਹ ਪੜ੍ਹਨ ਵਾਲਾ ਆਪੇ ਹੀ ਕਲਾ ਪੜ੍ਹ ਲੈਂਦਾ ਸੀ, ਉਹਨੂੰ ਪਤਾ ਸੀ ਵੀ ਇੱਥੇ ਕੰਨੇ ਦਾ ਸੰਕੇਤ ਦਿੱਤਾ ਹੋਇਆ ਹੈ। ਸੋ ਇਸ ਕਰਕੇ ਜਦੋਂ ਰਿਸਰਚ ਕਰਦੇ ਹਾਂ ਨਾ, ਮਹਾਰਾਜ ਜੀ ਨੇ ਬਾਣੀ ਕਿਵੇਂ ਲਿਖੀ ਜਾਂ ਉਹਦੇ ਬਾਰੇ ਕੁਛ ਤੁਸੀਂ ਹੋਰ ਕਿਤਾਬਾਂ ਪੜ੍ਹਨ ਦਾ ਯਤਨ ਕਰਦੇ ਹੋ, ਜਿਸ ਤਰ੍ਹਾਂ ਬਾਬਾ ਜੀ ਨੇ ਕਿਹਾ ਹੈ ਕਿ ਉਦੋਂ ਪ੍ਰਿਥੀ ਚੰਦ ਵਰਗੇ ਹੋਰ ਬਹੁਤ ਸਾਰਾ ਰਲਗੜ ਕਰਨਾ ਚਾਹੁੰਦੇ ਸੀ ਗੁਰੂ ਕੀ ਬਾਣੀ ਵਿੱਚ। ਇਹ ਹੈ ਧੁਰ ਕੀ ਬਾਣੀ। ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇੱਕ ਬਿੰਦੀ ਲਾਉਣ ਜੋਗੀ ਵੀ ਕਿਤੇ ਗੁੰਜਾਇਸ਼ ਨਹੀਂ ਛੱਡੀ। ਉਹ ਜਿਹੜੇ ਮੈਂ ਤੁਹਾਨੂੰ ਬੇਨਤੀ ਕੀਤੀ ਨਾ, ਡੰਡੀਆਂ ਨਾਲ ਲੱਗੀਆਂ ਹੁੰਦੀਆਂ ਸੀ, ਕੰਨੇ ਵਾਂਗੂ ਹੀ ਹੁੰਦੀਆਂ ਸੀ, ਉਹਦਾ ਕਾਰਨ ਇਹੀ ਸੀ ਕਿ ਵਿੱਚ ਬਿਲਕੁਲ ਵੀ ਸਪੇਸ ਨਹੀਂ ਸੀ ਹੁੰਦੀ ਕਿ ਕੋਈ ਅੱਖਰ ਨਾ ਇਹਦੇ ਵਿੱਚ ਮਿਲਾ ਦੇਵੇ ਆ ਕੇ। ਸੋ ਇਸ ਕਰਕੇ ਹੁਣ ਸਮੇਂ ਦੇ ਨਾਲ ਜਿਵੇਂ ਪ੍ਰਿੰਟਿੰਗ ਪ੍ਰੈਸਾਂ ਆ ਗਈਆਂ, ਲੜੀਵਾਰ ਸਰੂਪਾਂ, ਲੜੀਵਾਰ ਬਾਣੀ ਨੂੰ ਫਿਰ ਪਦਛੇਦ ਕਰ ਲਿਆ, ਫਿਰ ਪਦਛੇਦ ਤੋਂ ਡੰਡੀਆਂ ਅੱਗੇ ਕਰ ਲਈਆਂ, ਬਹੁਤ ਸਾਰੇ ਯਤਨ ਹੋ ਗਏ। ਸੋ ਇਸ ਕਰਕੇ ਜੇ ਹੁਣ ਸਾਨੂੰ ਕੋਈ ਪੁੱਛਦਾ ਹੈ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ, ਉਦੋਂ ਤੁਹਾਡੇ ਗੁਰੂ ਸਾਹਿਬ ਕਿਹੋ ਜੀ ਸੀ? ਤਾਂ ਫਿਰ ਸਾਨੂੰ ਕਹਿਣਾ ਪਏਗਾ ਵੀ ਜਦੋਂ ਗੁਰਤਾ ਗੱਦੀ ਦਿੱਤੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ। ਮੈਂ ਇਹ ਨਹੀਂ ਕਿ ਵਿਰੋਧ ਕਰ ਰਿਹਾ ਇੱਥੇ ਪ੍ਰਿੰਟਡ ਸਰੂਪਾਂ ਦਾ ਤੇ ਪੋਥੀਆਂ ਦਾ, ਨਹੀਂ। ਬੇਨਤੀ ਇਹੀ ਹੈ ਕਿ ਕੋਸ਼ਿਸ਼ ਕਰੋ ਘੱਟ ਤੋਂ ਘੱਟ ਆਪਣੀ ਜ਼ਿੰਦਗੀ ਵਿੱਚ ਆਪਣੇ ਨਿਤਨੇਮ ਕਰਨ ਜੋਗਾ ਤੇ ਇੱਕ ਗੁਟਕਾ ਸਾਹਿਬ ਪੋਥੀ ਤਿਆਰ ਕਰ ਲਓ ਨਾ। ਜਿੰਨੀਆਂ ਬਾਣੀਆਂ ਤੁਸੀਂ ਚਾਹੁੰਦੇ ਹੋ ਸੱਤ ਬਾਣੀਆਂ ਨਿਤਨੇਮ ਦੀਆਂ ਪਾ ਲਓ, ਵਿੱਚ ਕੁਝ ਹੋਰ ਪਾ ਲਓ, ਘੱਟੋ ਘੱਟ ਇੱਕ ਗੁਟਕਾ ਸਾਹਿਬ ਜਾਂ ਪੋਥੀ ਸਾਹਿਬ ਆਪਣੇ ਜੀਵਨ ਦੇ ਨਿਤਨੇਮ ਵਾਸਤੇ ਤਾਂ ਜ਼ਰੂਰ ਲਿਖਣਾ ਚਾਹੀਦਾ ਹੈ ਨਾ। ਪਿੱਛੇ ਸ੍ਰੀ ਰਾਗ ਵਿੱਚ ਮਹਾਰਾਜ ਜੀ ਦੇ ਬਚਨ ਆਏ ਸੀ, ਕਹਿਤੇ ਪਵਿੱਤਰ ਸੁਣਤੇ ਸਭ ਤਨ ਲਿਖਤੀ ਕੁੱਲ ਤਾਰਿਆ ਜੀ। ਲਿਖਣ ਵਾਲੇ ਦੀਆਂ ਕੁੱਲਾਂ ਤਰ ਜਾਂਦੀਆਂ, ਮਹਾਰਾਜ ਕਹਿੰਦੇ। ਇੱਥੇ ਮਹਾਰਾਜ ਕਹਿੰਦੇ ਮੈਨੂੰ ਉਹਦੇ ਹੱਥ ਸੋਹਣੇ ਲੱਗਦੇ ਜਿਹੜਾ ਮਹਾਰਾਜ ਜੀ ਦੀ ਬਾਣੀ ਲਿਖਦਾ। ਅਨੇਕਾਂ ਹੀ ਏਦਾਂ ਦੇ ਬਚਨ ਆਉਣਗੇ, 62 ਦੇ ਕਰੀਬ ਪੰਕਤੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰਬਾਣੀ ਲਿਖਣ ਦੇ ਮਹਾਤਮ ਦੀਆਂ। ਸੋ ਇਸ ਕਰਕੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿੰਨੀਆਂ ਮਹਾਰਾਜ ਜੀ ਦੀਆਂ ਵੱਧ ਤੋਂ ਵੱਧ ਬਾਣੀਆਂ ਲਿਖੀਆਂ ਵੀ ਜਾ ਸਕਣ। ਬਹੁਤ ਸਾਰੇ ਗੁਰਮੁਖ ਪਿਆਰੇ ਲਿਖਦੇ ਵੀ ਨੇ। ਮੈਂ ਬਸ ਇਹੀ ਬੇਨਤੀ ਇੱਕ ਪੂਰੀ ਕਰਦੇ ਹਾਂ, ਜੇ ਕੋਈ ਪੁੱਛਦਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਬਚਲ ਨਗਰ ਨਾਂਦੇੜ ਹਜ਼ੂਰ ਸਾਹਿਬ ਗੁਰਤਾ ਦਿੱਤੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਉਦੋਂ ਮਹਾਰਾਜ ਜੀ ਦਾ ਸਰੂਪ ਲੜੀਵਾਰ ਤੇ ਹੱਥ ਲਿਖਤ ਸੀ, ਪ੍ਰਿੰਟਡ ਤੇ ਪਦਛੇਦ ਨਹੀਂ ਸੀ। ਇਸ ਗੱਲ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਜਿੰਨੇ ਮਹਾਰਾਜ ਜੀ ਦੇ ਸਰੂਪਾਂ ਦੀ ਪ੍ਰਿੰਟਿੰਗ ਵੱਧ ਹੋਣ ਲੱਗ ਪਈ, ਮੈਨੂੰ ਖਿਮਾ ਬਖਸ਼ੋ ਇਹ ਗੱਲ ਕਹਿਣ ਲੱਗਿਆ, ਪਰ ਬੜੇ ਦੁੱਖ ਨਾਲ ਕਹਿਣਾ ਪੈਂਦਾ, ਜਿੰਨੀ ਪ੍ਰਿੰਟਿੰਗ ਸੌਖੀ ਹੋਣ ਲੱਗ ਪਈ ਓਨਾ ਹੀ ਮਹਾਰਾਜ ਜੀ ਦਾ ਸਤਿਕਾਰ ਵੀ ਘੱਟ ਗਿਆ। ਅੱਗੇ ਜਦੋਂ ਹੱਥ ਲਿਖਤ ਸਰੂਪ ਪੋਥੀਆਂ ਹੁੰਦੀਆਂ ਸੀ, ਕਦੇ ਫੇਰ ਸਮਾਂ ਮਿਲਿਆ ਤੇ ਆਪਾਂ ਲੰਮੀਆਂ ਵਿਚਾਰਾਂ ਕਰਾਂਗੇ, ਇੱਕ ਇੱਕ ਦਿਨ ਦੇ ਵਿੱਚ ਬਾਬਾ ਸੰਤ ਰਾਮ ਜੀ ਵਰਗੇ ਸੁਖਮਨੀ ਸਾਹਿਬ ਜੀ ਦਾ ਪਾਠ ਸਾਰਾ ਲਿਖ ਲੈਂਦੇ ਸੀ। ਬਾਬਾ ਸ਼ਾਮ ਸਿੰਘ ਜੀ ਦਾ ਪਿੱਛੇ ਜੇ ਤੁਸੀਂ ਆਟਾ ਮੰਡੀ ਵਾਲਿਆਂ ਦਾ 100 ਸਾਲਾ ਮਨਾਇਆ, ਬਾਬਾ ਜੀ ਆਪਣੇ ਖਜ਼ਾਨੇ ਦੇ ਵਿੱਚ ਕਾਗਜ਼ ਤੇ ਸਿਆਹੀ ਕਲਮਾਂ ਪੱਕੀਆਂ ਰੱਖਦੇ ਸੀ। ਜੇ ਕਿਸੇ ਨੇ ਕਹਿਣਾ ਬਾਬਾ ਸ਼ਾਮ ਸਿੰਘ ਜੀ ਨੂੰ, ਬਾਬਾ ਜੀ ਪਾਠ ਕਰਨ ਵਾਸਤੇ ਪੋਥੀ ਨਹੀਂ, ਗੁਟਕਾ ਸਾਹਿਬ ਨਹੀਂ, ਤੇ ਬਾਬਾ ਜੀ ਨੇ ਕਹਿਣਾ ਚੰਗਾ ਭਗਤਾ ਇਹ ਗੁਲਾਮ ਤੈਨੂੰ ਪੋਥੀ ਤਿਆਰ ਕਰਕੇ ਦੇ ਦੂ, ਮੈਨੂੰ 2 ਦਿਨ ਦਾ ਸਮਾਂ ਦੇ, 3 ਦਿਨ ਦਾ ਦੇ, ਜਿੰਨੀਆਂ ਬਾਣੀਆਂ ਹੋਣੀਆਂ ਬਾਬਾ ਜੀ ਨੇ ਲਿਖ ਕੇ ਦੇਣੀਆਂ। ਸੋ ਬੇਨਤੀ ਇਹ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਬਾਰੀਕੀਆਂ ਦੇ ਨਾਲ ਗੁਰਬਾਣੀ ਲਿਖਾਈ ਹੈ। ਜਦੋਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਪੜੋਗੇ ਜਾਂ ਕਦੇ ਸੁਣੋਗੇ, ਉੱਥੇ ਪ੍ਰਸੰਗ ਆਉਂਦਾ ਹੈ ਮਹਾਰਾਜ ਜੀ ਦੀ ਬਾਣੀ ਲਿਖਵਾਉਣ ਦਾ, ਤਾਂ ਉੱਥੇ ਨਾਲ ਵਿਸ਼ੇਸ਼ ਕਰਕੇ ਇਹ ਜ਼ਿਕਰ ਆਉਂਦਾ ਹੈ ਵੀ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਦਿ ਗ੍ਰੰਥ ਤਿਆਰ ਕਰਵਾਇਆ ਹੈ ਨਾ, ਉਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਾਕੀ ਹੋਰ ਦੀਵਾਨਾਂ ਤੇ ਬਾਹਰ ਆਉਣ ਜਾਣ ਤੇ ਬਿਲਕੁਲ ਪਾਬੰਦੀ ਲਾ ਦਿੱਤੀ ਸੀ। ਸੱਚੇ ਪਾਤਸ਼ਾਹ ਬਾਹਰ ਨਹੀਂ ਸੀ ਉਦੋਂ ਵਿਚਰਦੇ, ਸਿਰਫ ਇਹੀ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ, ਆਦਿ ਗ੍ਰੰਥ ਨੂੰ ਤਿਆਰ ਕੀਤਾ। ਸੋ ਇਹ ਬੇਨਤੀਆਂ ਪਹਿਲਾਂ ਵੀ ਨਹੀਂ ਹੋਈਆਂ, ਸ਼ਾਇਦ ਅੱਗੇ ਵੀ ਨਾ ਕੀਤੀਆਂ ਜਾਣ, ਪਰ ਮਹਾਰਾਜ ਦੇ ਕੁਦਰਤੀ ਬਚਨ ਵੀ ਆ ਗਏ, ਵਿਚਾਰ ਵੀ ਹੋ ਗਈ। ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਜ਼ਰੂਰ ਇਸ ਗੱਲ ਵੱਲ ਆਪ ਜੀ ਨੇ ਗੌਰ ਕਰਨਾ।

0: ਮੰਦ ਭਾਗੀ ਤੇਰੋ ਦਰਸ਼ਨ ਨਾਹਿ ਤੂੰ ਸਤ ਗੁਰ ਹਉ ਨਉ ਤਨ ਚੇਲਾ ਕਹਿ ਕਬੀਰ ਮਿਲ ਅੰਤ ਕੀ ਬੇਲਾ ਗੌੜੀ ਕਬੀਰ ਜੀ ਜਬ ਹਮ ਏਕੋ ਏਕ ਕਰ ਜਾਣਿਆ ਤਬ ਲੋਗ ਹੈ ਕਾਹੇ ਦੁਖ ਮਾਨਿਆ ਹਮ ਅਪਤ ਹੈ ਆਪਣੀ ਪਤ ਖੋਈ ਹਮਰੈ ਖੋਜ ਪਰਹੋ ਮਤ ਕੋਈ ਰਹਾਉ।
1: ਇਹ ਪਾਠ ਜਿਵੇਂ ਉਚਾਰਨ ਕੀਤਾ ਹੈ ਹਮ ਅਪਤ ਹੈ, ਇਹ ਪਤਾ ਹੀ ਪਾਠ ਉਚਾਰਨ ਕਰਨਾ, ਅਪਤ ਹੈ ਨਹੀਂ ਕਰਨਾ। ਅਪਤ ਹੈ ਦਾ ਅਰਥ ਹੁੰਦਾ ਵੀ ਜਿਹੜਾ ਪਤ ਤੋਂ ਰਹਿਤ ਹੋਵੇ, ਕੁਪੱਤਾ ਜਿਹਨੂੰ ਕਹਿ ਦਿੰਦੇ, ਉਹਦੇ ਲਈ ਸ਼ਬਦ ਵਰਤਿਆ ਗਿਆ ਹੈ ਹਮ ਅਪਤ ਹੈ ਆਪਣੀ ਪਤ ਖੋਈ।
0: ਹਮ ਮੰਦੇ ਮੰਦੇ ਮਨ ਮਾਹੀ ਸਾਜ ਪਾਤ ਕਾਹੂ ਸਿਉ ਨਾਹੀ ਪਤ।

ਪੌੜੀ। ਕਬੀਰ ਜੀ ਨਗਰ ਨਗਨ ਫਿਰਤ ਜਾਉ ਪਾਈਐ ਜੋਗ, ਬਨਕਾ ਮਿਰਗ ਮੁਕਤ ਸਭ ਹੋਗ, ਕਿਆ ਨਾਂਗੇ ਕਿਆ ਬਾਧੇ ਚਾਮ, ਜਬ ਨਹੀਂ ਚੀਨਸ ਆਤਮ ਰਾਮ, ਰਹਾਉ ਮੂਡ ਮੁਡਾਏ ਜਾਓ ਸਿੱਧ ਪਾਈ, ਮੁਕਤੀ ਭੇਡ ਮੁਕਤੀ ਭੇਡ ਨਾ ਗਈਆ ਕਾਈ, ਬਿੰਦ ਰਾਖ ਜਾਓ ਤਰੀਏ ਭਾਈ, ਖੁਸਰੈ ਕਿਉ ਨਾ ਪਰਮਗਤ ਪਾਈ,

ਸੁਖ ਪਾਵ ਹੈ ਗੱਲ ਸਾਧੂ ਸੁਖ ਪਾਵ ਹੈ ਕਲ ਸਾਗਰ ਆਹੋ ਕਬੀਰ ਬਾਹੋ ਕਾਇ ਕਰੀਜੈ ਸਰਬ ਸੋ ਛੋੜ ਮਹਾਰਸ ਪੀਜੈ ਕਬੀਰ ਜੀ ਗਾਉੜੀ ਕਿਆ ਜਪ ਕਿਆ ਤਪ ਕਿਆ ਬ੍ਰਤ ਪੂਜਾ ਜਾ ਕਰਦੈ ਭਾਉ ਹੈ ਦੂਜਾ ਰੇ ਜਨ ਮਨ ਮਾਧੋ ਸਿਉ ਲਾਈਐ ਚਤੁਰਾਈ ਨਾ ਚਤੁਰ ਭੁਜ ਪਾਈਐ।

ਪਿਆਰ ਸੁਖ ਕਬਹਿ ਨਾ ਸੋਈ ਹੈ ਰਾਜਾ ਰੰਕ ਦੋ ਮਿਲ ਰੋਈ ਹੈ ਜੋ ਪੈ ਰਸਨਾ ਰਾਮ ਨਾ ਕਹਿਬੋ ਉਪਜਤ ਬਿਨਸਤ ਰੋਵਤ ਰਹਿਬੋ ਰਹਾਓ ਜਸ ਦੇਖੀਐ ਤਰਵਰ ਕੀ ਛਾਇਆ ਪ੍ਰਾਣ ਗਏ ਕਹੋ ਕਾਂ ਕੀ ਮਾਇਆ

ਕਬੀਰ ਜੀ, ਜੋਤ ਕੀ ਜਾਤ, ਜਾਤ ਕੀ ਜੋਤੀ, ਤਿਤ ਲਾਗੇ ਕਾਂਚੂਆ ਫਲ ਮੋਤੀ, ਕਵਨ ਸੋ ਘਰ ਜੋ ਨਿਰਭਉ ਕਹੀਐ, ਭਉ ਭਜ ਜਾਏ, ਭਉ ਭਜ ਜਾਏ, ਅਭੈ ਹੋਏ ਰਹੀਐ ਰਹਾਉ, ਤਟ ਤੀਰਥ ਨਹੀਂ ਮਨ ਪਤੀਆਏ, ਚਾਰ ਅਚਾਰ ਰਹੇ ਉਰਜਾਏ, ਪਾਪ ਪੁੰਨ ਦੁਏ ਏਕ ਸਮਾਨ, ਨਿਜ ਘਰ ਪਾਰਸ ਤਜਹੋ ਗੁਣ ਆਨ, ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰਚਾਏ ਪਰਚ ਰਹੋ ਏਸ, ਗਾਉੜੀ ਕਬੀਰ ਜੀ, ਜੋ ਜਨ ਪਰ ਮਿਤ ਪਰ ਮਨ ਜਾਨਾ, ਬਾਤਨ ਹੀ

0: ਮਤ ਹਾਰੀ ਕਹੋ ਕਬੀਰ ਇੱਕ ਬੁੱਧ ਵਿਚਾਰੀ ਨਾ ਉਹ ਕੂ ਅਟਾ ਨਾ ਪਨਿਹਾਰੀ
1: ਅੰਦਰੀਆਂ ਪੰਗਤੀਆਂ ਦੋ ਵਾਰ ਪੜ੍ਹ ਲਓ ਤੇ ਸਮਾਪਤੀ ਕਰੀਏ ਜੀ ਕੋਈ ਬੇਨਤੀ
2: ਨਹੀਂ ਬਸ ਕਰ ਦੋ ਸਮਾਪਤੀ
1: ਅੰਤਲੀਆਂ ਪੰਗਤੀਆਂ

ਬਾਅਦ ਹੈ। ਬੜੇ ਪ੍ਰੇਮ ਨਾਲ ਆਪ ਜੀ ਨੇ ਹਾਜ਼ਰੀਆਂ ਭਰੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਮਹਾਨ ਖੁਸ਼ੀਆਂ ਦੇ ਪਾਤਰ ਬਣੇ ਹੋ। ਲੰਬਾ ਸਫ਼ਰ ਰੋਜ਼ ਮਾਰਦਾ ਸਾਨੂੰ ਸੁਭਾਗ ਪ੍ਰਾਪਤ ਹੁੰਦਾ ਹੈ। ਬਹਾਨੇ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਇੰਨੇ ਘੰਟੇ ਹਾਜ਼ਰੀ ਭਰੀ ਜਾਂਦੀ ਹੈ। ਜਿੱਦਣ ਪਾਠ ਗੁਰੂ ਸਮਾਗਮ ਦੀ ਸਮਾਪਤੀ ਹੁੰਦੀ, ਸਾਡੇ ਜੇ ਕਿਸੇ

ਆਪ ਸੰਤਾਂ ਦੇ ਚਰਨਾਂ ਵਿੱਚ ਇੱਕ ਬੱਚਿਆਂ ਵੱਲੋਂ ਬੇਨਤੀ ਹੈ। ਇਹਨਾਂ ਨੇ BC ਦੇ ਵਿੱਚ ਇੱਕ ਗੁਰਮਤਿ ਕੈਂਪ ਰੱਖਿਆ ਹੈ, ਉਸ ਗੁਰਮਤਿ ਕੈਂਪ ਦੇ ਵਾਸਤੇ ਕੁਝ ਫੰਡ ਰੇਜ਼ਿੰਗ ਕਰ ਰਹੇ ਨੇ। ਬਾਅਦ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਜ਼ਰੂਰ ਬੱਚਿਆਂ ਦਾ ਸਹਿਯੋਗ ਕਰੋ, ਥੋੜ੍ਹੇ ਤੋਂ ਥੋੜ੍ਹੀ, ਬਹੁਤੇ ਤੋਂ ਬਹੁਤੀ, ਜਿੰਨੀ ਆਪ ਦੀ ਮਾਇਆ ਦੇ ਸਕਦੇ ਹੋਵੋ। ਬਾਹਰ ਬੱਚਿਆਂ ਨੇ ਕਾਊਂਟਰ ਲਾਇਆ ਹੋਇਆ, ਉਹਨਾਂ ਕੋਲ ਕੁਝ ਉੱਥੇ ਸਮਾਨ ਵੀ ਹੈ, ਜੇ ਤੁਸੀਂ ਖਰੀਦਣਾ ਹੋਵੇ ਤਾਂ ਖਰੀਦ ਸਕਦੇ ਹੋ। ਅਤੇ ਉਹ ਕੈਂਪ 'ਤੇ ਜਾਣ ਵਾਸਤੇ BC ਫੰਡ ਰੇਜ਼ਿੰਗ ਕਰ ਰਹੇ ਨੇ, ਜ਼ਰੂਰ ਆਪ ਜੀ ਨੇ ਕਿਰਪਾ ਕਰਕੇ ਬੱਚਿਆਂ ਦਾ ਸਹਿਯੋਗ ਦੇਣਾ ਜੀ।

ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੋ ਮਾਰਿਆ, ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ, ਆਨੰਦ ਸੁਣੋ ਵਡਭਾਗੀ।

ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਬ

ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ।

ਜੀ ਦੀ ਅੰਮ੍ਰਿਤਮਈ ਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਪਠਨ ਪਾਠ ਵਿਚਾਰਾਂ ਹੋਈਆਂ, ਪਾਤਸ਼ਾਹ ਪੜ੍ਹੀ ਬਾਣੀ, ਕਥਾ ਕੀਰਤਨ ਢਾਡੀ ਵਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ ਸਿਫਤ ਸਲਾਹ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ, ਪੰਚਾਮ੍ਰਿਤ ਕੜਾਹ ਪ੍ਰਸ਼ਾਦ ਹਾਜ਼ਰ ਹੈ।

ਚੜ੍ਹਦੀ ਕਲਾ ਬਖਸ਼ਣੀ, ਬੱਚਿਆਂ ਨੂੰ ਦੀਰਘ ਆਯੂ, ਗੁਰਸਿੱਖੀ ਜੀਵਨ, ਉੱਚ ਵਿਦਿਆ ਦੀ ਦਾਤ, ਮਾਤਾ ਪਿਤਾ ਅਤੇ ਵਡੇਰਿਆਂ ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨੇਕ ਵਾਰ

ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰ ਪਿਤ ਕਰ ਗਾਵਹੁ ਸੋਹਿਲਾ ਸਿਵਰਿ ਹੋ ਸਿਜਣਹਾਰ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਓਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀਅੜੇ ਸਮਾਲੀਅਨ ਦੇਖੇ ਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਮਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹੋ ਪਹੁਚਾ ਸਦੜੈ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਾਨ ਰਾਗ ਸਮਹੁਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਆਖ ਬਣਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਗਤ ਨਾਸਰੀ ਮਹਾਨਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਕ ਬਨੈ ਤਾਰਕਾ ਮੰਡਲ ਜਨਕ ਮੋਤੀ ਧੁੱਪ ਮਲਿਆਨ ਲੋ ਪਵਨ ਚਵਰੋ ਕਰੇ ਸਗਲ ਬੁਨਰਾਈ ਫੂਲ ਅੰਤ ਜੋਤੀ।

ਨੈਣ ਹੈ ਤੋਹੇ ਕੋ ਸਹਿਸ ਮੁਦਨ ਨਾਇਕ ਤੋਈ ਸਹਿਸ ਪਦ ਬਿਮਲ ਨਾਲੀ ਇੱਕ ਪਦ ਗੰਧ ਬਿਨ ਸਹਿਤ ਅਵਗੰਧ ਵਿੱਚ ਅਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿ ਸ ਭਾਵੇ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ ਆਨੰਦ ਨੋ ਮੋਹੇ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਗ ਕੋ ਹੋਏ ਜਾ ਤੇ ਤੇਰੇ ਨਾਏ ਵਾਸਾ ਰਾਗ ਗੌੜੀ ਪੂਰੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਕੰਡਲ ਕੰਡਾਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨਹਰਲੀ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਾਉ ਸਾਗਤ ਹਰ ਰਸ ਸਾਧ ਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ

ਔਦ ਘਟੇ ਦਿਨ ਸੁਰੈਣਾ ਰੇ ਮਨ ਗੁਰਮਿਲ ਕਾ ਸਵਾਰੀ ਰਹਾ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੇ ਇਹੋ ਰਸ ਅਕਤ ਕਥਾ ਦਿਨ ਜਾਨੀ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ, ਦੀਵਾਨ ਦੀ ਸੰਪੂਰਨਤਾ ਉਪਰੰਤ ਪਾਵਨ ਸ੍ਰੀ ਮੁੱਖ ਵਾਕ ਬਖਸ਼ਿਆ ਹੈ। ਆਪ ਜੀ ਦੇ ਸਰੂਪ ਦੀ ਟਹਿਲ ਸੇਵਾ ਹੋਈ, ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਗਿਆ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ। ਇਸ ਵਕਤ ਸੇਵਾਦਾਰ ਸੰਗਤ ਹਾਜ਼ਰ ਹੈ, ਆਪ ਜੀ ਆਪਣੇ ਸੁੰਦਰ ਆਸਣਾਂ ਉੱਪਰ ਬਿਰਾਜਮਾਨ ਹੋ ਕੇ ਆਰਾਮ ਫੁਰਮਾਓ, ਸੇਵਕਾਂ ਨੂੰ ਖੁਸ਼ੀਆਂ ਬਖਸ਼ੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ।

0: नानक वाहे गुरु वाहे गुरु वाहे गुरु वाहे गुरु
1: ਬਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਮੈਨੂੰ ਪਾਵੇ ਬੋਲੇ ਬੜੇ ਸੋਹਾਲ ਚੁਕਾ ਚੁਕਾ ਮੈਨੇ ਆਲੋ ਜਾਵੇ ਤਾਤਾ ਸ਼੍ਰੀ ਗੋਬਿੰਦ ਸਿੰਘ ਜੀ ਮੈਨੂੰ ਪਾਵੇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮੈਨੂੰ ਪਾਵੇ
2: ਜੋ ਸਿੰਘਾ ਬੋਲੇ ਜਕਾਰੇ ਜਕਾਰੇ ਜਾਵੇ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਪਾਵੇ ਨਾਲ ਜਾਏ ਫਤਿਹ ਪਾਵੇ
3: ਬੋਲੇ ਸੋਨਿਹਾ
1: ਕੱਜ ਗਏ ਘਰਾ ਜਾਵੇ ਨਿਹਾਲ ਹੋ ਜਾਵੇ ਕਟੀਗੜੀ ਨੇ ਚਾਲੀ ਸਿੰਘਾ ਦੇ ਮਨ ਨੂੰ ਪਾਵੇ
3: ਕੱਜ ਕੇ ਜਕਾਰੇ ਬੁਲਾਵੇ ਨਿਹਾਲ ਹੋ ਜਾਵੇ ਸ਼ਹੀਦੀ ਸਿੰਘਾਂ ਦੇ ਚਰਨਾਂ ਨੂੰ ਪਾਵੇ
0: ਦੇਗ ਤੇਗ ਪੰਥ ਕੀ ਰਾਜ ਕਰੇਗਾ ਝੂਲ ਤੇ ਨਿਸ਼ਾਨ ਰਹੇ ਲਾਗ ਤੇ ਦੀਵਾਨ ਰਹੇ ਲਾਗਤੇ ਦੀਵਾਨ ਰਹੇ ਬੋਲੇ ਸੋਨਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕੀਆ ਹੁਕਮ ਮਿਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੇ ਬਖਸੀਸ ਇੱਕ ਹੁਕਮੇ ਸਦਾ ਪਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ

ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸਰ ਬਰਮਾ ਇੰਦ, ਸੁਣਿਆ ਮੁਖ ਸਾਲਾ ਹਨਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅਠਸਠ ਕਾ ਇਸਨਾਨ, ਸੁਣਿਆ ਪੜ ਪੜ ਪਾਵਹਿ ਮਾਨ, ਸੁਣਿਆ ਲਾਗੈ ਸਹਿਜ ਧਿਆਨ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤ ਸਾਹ, ਸੁਣਿਆ ਅੰਧੇ ਪਾਵਹਿ ਰਾਹ, ਸੁਣਿਆ ਹਾਥ ਹੋਵੈ ਅਸਗਾਹ। ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛੁਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ

ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ। ਮੰਨੈ ਪਤ ਸਿਉ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇ ਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰ ਸਿੱਖ, ਮੰਨੈ ਨਾਨਕ ਭਵਹਿ ਨਾ ਭਿੱਖ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੁਹ ਹੈ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਜੇ ਕੋ ਕਹੈ ਕਰੈ ਵਿਚਾਰ, ਕਰਤੇ ਕਹਿ ਕਰਨੈ ਨਾਹੀ ਸੁਮਾਰ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਧਵਲੈ ਉੱਪਰ ਕੇਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਨ ਜੋਰ। ਜੀ ਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਨ ਸੁਆਲਿਹੋ ਰੂਪ, ਕੇਤੀ ਦਾਤ ਜਾਣੈ ਕੌਣ ਪੂਤ, ਕੀਤਾ ਪਸਾਓ ਏਕੋ ਕਵਾਓ, ਤਿਸ ਤੇ ਹੋਏ ਲੱਖ ਦਰੀਆਓ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪ ਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ, ਅਸੰਖ ਸੂਰ ਮੋਹ ਭਖ ਸਾਰ, ਅਸੰਖ ਮੋਨ ਲਿਵਲਾਏ ਤਾਰ। ਕੁਦਰਤ ਕਵਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਛ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹੈ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋਹ, ਅਸੰਖ ਕਹਿ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਹੇ, ਜੇਤਾ ਕੀਤਾ ਤੇਤਾ ਨਾਓ, ਵਿਨ ਨਾਵੈ ਨਾਹੀ ਕੋ ਥਾਓ। ਕੁਦਰਤ ਕਮਨ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋ ਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹ ਜਾਹੋ, ਤੀਰਥ ਤਪ ਦਇਆ ਦਾਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਨ ਸਦਾ ਮਨ ਚਾਓ,
कवन सो वेला वक्त कवन कवन थित कवन वार कवन से रुति माहो कवन जित हुआ आकार वेल ना पाया पंडती जे हो वै लेख पुराण वखत ना पायो कादिया जे लिखन लेख कुरान थित वार ना जोगी जाने रुत माहो ना कोई जा करता सिर ठीकाओ साजे आपे जाने सोई केव कर आखा केव सालाही क्यों वरनी केव जाना नानक आखन सब को आखे एक दू एक सियाना

ਆਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨਹੁ ਨਾ ਵੀਸਰੈ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ

ਕੋਇ। ਬਹੁਤਾ ਕਹੀਐ ਬਹੁਤਾ ਹੋਇ, ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੈ ਕੋਇ। ਤਿਸ ਉੱਚੇ ਕਉ ਜਾਣੈ ਸੋਇ, ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਏ। ਕੇਤੇ ਮੰਗਹਿ ਜੋਧ ਅਪਾਰ, ਕੇਤੇ ਆ ਗਣਤ ਨਹੀਂ ਵਿਚਾਰ, ਕੇਤੇ ਖੱਪ ਟੁੱਟਹਿ ਵੇਕਾਰ, ਕੇਤੇ ਲੈ ਲੈ ਮੁਕਰ ਪਾਹੇ, ਕੇਤੇ ਮੂਰਖ ਖਾਹੀ ਖਾਹੇ। ਕੇਤੇ ਆ ਦੂਖ ਭੂਖ ਸਾਧ ਮਾਰ, ਇਹ ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੈ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਇਕ ਆਖਣ ਪਾਏ, ਉਹ ਜਾਣੈ ਜੇਤੀਆ।

ਸਾਹੀ ਪਾਤ ਸਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਬਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨੀਸਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਨ ਆਖ ਹੈ ਬਰਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇਹੇ ਤਾ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵੇ ਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ

ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ। ਸੋ ਪਾਤਿ ਸਾਹੋ ਸਾਹ ਪਾਤਿ ਸਾਹਿਬ ਨਾਨਕ ਰਹਿਣ ਰਜਾਈ। ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ। ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ। ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ। ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹ ਨਾਦ। ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਦ। ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲੇਖੇ ਆਵਹਿ ਭਾਗ। ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦਿ ਅਨਾਹਤ ਜੁਗ ਜੁਗ ਏਕੋ ਵੇਸ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ। ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਜੇਵ ਤਿਸ ਭਾਵੈ ਤਿਵੈ ਚਲਾਵੈ ਜੇ

ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵਿਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਹੈ ਏਕ ਨਾਮ ਜਗਦੀਸ਼ ਏ ਤੋ ਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹਿ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ।

ਵਸੈ ਮਨ ਮਾਹੇ ਤਿੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਉ ਖੱਲਾ ਅਗਣ ਤਾ ਪਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੇ ਟਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ

ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇਹ ਰੂਪ ਰੰਗ ਅਰ ਰੇਖ ਭੇਖ ਕੋਉ ਕਹਿ ਨਾ ਸਕਤ ਕੇਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਨ ਕਹਿਤ ਤਵੈ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਧੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋ ਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗੰਮੇ ਨਮਸਤਸਤਰੰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਅਜਨਮੇ ਨਮਸਤੰ ਸੋਬਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋਸਤ ਅਬੰਧੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ।

ਹਰ ਨਰ ਪ੍ਰਭੰਜ ਅਨ ਗਣ ਪ੍ਰਣਾਮ ਮੁਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨੁਭਵ ਅਨਾਸ ਮੁਨ ਮਨ ਪ੍ਰਕਾਸ਼ ਗੁਣ ਗਣ ਪ੍ਰਣਾਮ ਜਲ ਥਲ ਮੁਦਾਮ ਅਨ ਛਿਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਅਭੰਡ ਜਲ ਥਲ ਮਹੰਤ ਦਿਸ ਵਿਸ ਬਿਆੰਤ।

ਦੇ ਖਲ ਖੰਡ ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਣ ਛਿਜ ਗਾਤ ਆਜੇ ਜਨਾ ਬਾਤ ਅਣ ਝੰਜ ਗਾਤ ਅਣ ਰੰਜ ਬਾਤ ਅਣ ਤੁਟ ਭੰਡਾਰ ਅਣ ਥਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਣ ਬ੍ਰਨ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਤਵੈ ਪ੍ਰਸਾਦ ਕਰੁਣਾਲੈ ਹੈ ਅਰ ਕਾਲੈ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰਗ ਭਰ ਹੈ ਸਰਬੰਕਾਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾਕਰ ਹੈ ਬੇਸਵੰਗ ਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਾਰ ਹੈ ਕਰੁਣਾ ਕਰ ਹੈ ਅਜੱਪਾ ਜਪ ਹੈ ਅਥੱਪਾ ਥੱਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਣੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਬੇਸਵੰਗ ਭਰ ਹੈ ਕਰੁਣਾਲਾ ਹੈ ਨਿਰਿਪਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰਿਪਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ

ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਯੁੱਧ ਯੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾਰਾਗੇ ਨਾਰੰਗੇ ਨਾਰੂਪੇ ਨਾਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਪੂਜੰਗ ਪਰਿਆਤ ਛੰਦ ਨਮਸਤੁਲ ਪਰਣਾਮੇ ਸਮਸਤੁਲ ਪਰਣਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬੇਭੂਤੇ ਸਮਸਤੁਲ ਸਰੂਪੇ ਕੁਕਰਮੰ ਪਰਣਾਸੀ ਸੁਧਰਮੰ ਬੇਭੂਤੇ ਸਦਾ ਸਚਦਾਨੰਦ ਸਤਰੰ ਪਰਣਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬੇਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮੁਲ ਰਹੀਮੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ ਸਵਯੰ ਭਵ ਸੁਭੰ ਸਰਬਦਾ ਸਰਬ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤ ਸਾਹਿ ਦਸਵੀ ਤਵੈ ਪ੍ਰਸਾਦ ਸੁਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕੋ ਉਨਾ ਦੇਖੀਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ।

ਆਪ ਤਨਕ ਮਹਿ ਹਰਿਓ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਚਾਹ ਛੁਵੈ ਸਕੈ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ ਜਿਨ ਨਾਰ ਨਾਮ ਤਿਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਤਿਹਾਰੀ ਆਪ ਹਾਥ ਦੈ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਅਨ ਕੋ ਛੈ ਕਰਤਾ ਸ੍ਰੀ ਅਸ ਤੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਾ ਤਿਸੈ ਵਿਆਪਤ ਕੋਈ ਅੜਿਲ ਸੁਨੈ ਗੁੰਗ ਜੋ ਯਾਹੇ ਸੋ ਰਸਨਾ ਪਾਵਈ ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚਾਉ ਪਈ ਕੋ ਕਹੈ ਚਾਉ ਪਈ ਸੰਬਤ ਸਤਰ ਹੈ ਸਹਿ ਸਪਨਿਜੈ ਅਰਧ ਸਹਿ ਸਫੁਨ ਤੀਨ ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰਸ ਤੁਦਰਵ ਗ੍ਰੰਥ ਸੁਧਾਰਾ ਸੁਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ ਸਿਮ੍ਰਿਤ ਸ਼ਾਸਤਰ ਵੇਦ ਸਭੈ ਬਹੁ ਭੀਦ ਕਹੈ ਹਮ ਏਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ ਦੁਆਰ ਕਉ ਛਾੜ ਕੈ ਗਹਿ

ਖਾਸ ਤੁਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ। ਮਨ ਵਜੀਆ ਵਾਧਾਈਆ, ਰਾਗ ਰਤਨ ਪਰਵਾਰ ਪਰਿਆ, ਸ਼ਬਦ ਗਾਵਨ ਆਈਆ, ਸ਼ਬਦੋ ਤਾ ਗਾਵਹੁ ਹਰੀ ਕੇਰਾ। ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗੱਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ। ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆ ਇਹ ਵਡਿਆਈਆ। ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ, ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਧ ਜਿਨ ਕਾ ਉਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਜ ਹੋ, ਕਿਆ ਕਰੇ ਵਿਚਾਰੀਆ। ਤੁਧ ਬਾਜ ਸਮਰੱਥ ਕੋਏ ਨਾਹੀ, ਕਿਰਪਾ ਕਰ ਬਨਵਾਰੀਆ, ਏਸ ਨਉ ਹੋਰ ਥਾਉ ਨਾਹੀ, ਸ਼ਬਦ ਲਾਗ ਸਵਾਰੀਆ। ਕਹਿ ਨਾਨਕ ਲਿਵੈ ਬਜ ਹੋ, ਕਿਆ ਕਰੇ ਵਿਚਾਰੀਆ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ, ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲ ਵਿਖ ਕੱਟੇ ਗਿਆਨ ਅੰਜਨ ਸਾਰਿਆ। ਅੰਦਰ ਹੋ ਜਿਨ ਕਾ ਮੋਹ ਟੁੱਟਾ, ਤਿਨ ਕਾ ਸ਼ਬਦ ਸੱਚੈ ਸਵਾਰਿਆ। ਕਹਿ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ। ਬਾਬਾ ਜਿਸ ਤੂੰ ਦੇਹ

ਰਹਿ ਵੇਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਹਿ ਦਿਸ ਇੱਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇਹੇ ਪਿਆਰੇ ਸੋਈ ਜਨ ਪਾਵੇ ਆਵਹੁ ਸੰਤ ਪਿਆਰਿਹੋ ਅਕਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਪ ਗੁਰ ਕਉ ਹੁਕਮ ਮੰਨਿਐ ਪਾਈਐ ਹੁਕਮ ਮੰਨਿਹੋ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਨਹੁ ਸੰਤਹੁ ਕਥਿਹੋ ਅਕਥ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਏ ਹਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੋ ਜਿਨ ਮੋਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੈ ਨਾਲੇ ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉ ਚਿਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੈ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ ਆਏ ਆਖ ਹੈ ਤਾਂ ਵੇਖ ਹੈ ਸਭ ਤੂੰ ਹੈ ਜਿਨ ਜਗਤ ਉਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲੱਭ ਲੋਭ ਅਹੰਕਾਰ ਚੂਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨਿਆ ਹੋ ਤਿੱਖੀ ਵਾਲ ਹੁਣ ਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਹੇ ਤਿਵ ਚੱਲਹਿ ਸੁਆਮੀ ਹੋਰ ਕਿਆ

हे। जिसनु कथा सुनाए हे अपनी से गुरुद्वारे सुख पाव हे। कह नानक सच्चे साहिब ज्यो भावै तिवै चलाव हे। एहो सोहिला शब्द सुहावा शब्द सुहावा सदा सोहिला। सत गुरु सुनाया एहो तिन कै मन वसिया जिन धुरहो लिखिया आया। एक फिर है कनेरे कर है गल्लां गल्ली किनै ना पाया। कह नानक शब्द सोहिला सत गुरु सुनाया। पवित होए से जना जिनी हर त्याया हर त्याया। पवित होए गुरमुख जिनी त्याया। पवित माता पिता कुटुंब सहत स्यो पवित संगत सबाइया। कह दे पवित सुन दे पवित से पवित जिनी मन वसाया। कह नानक से पवित जिनी गुरमुख हर हर त्याया। करमी सहज ना उपजै विन सहजै सहसा ना जाए। नह जाए सहसा किता संजम रहे कर्म कमाए। सहसै जियो मलीन है कित संजम धोता जाए। मन धोवहो शब्द लग हो हर स्यो रहो चित लाए। कह नानक गुर प्रसादी सहज उपजै एह सहसा इव जाए। जी आहो मैले बहरहु निर्मल बहरहु निर्मल जी आहो ता मैले। तिनी जन्म जुवै हारिया जी आहो मैले बहरहु निर्मल बहरहु निर्मल जी आहो ता मैले। तिनी जन्म जुवै हारिया एह तिसना वड्डा रोग लगा मरण मनहु विसारिया। वेदा मह नाम उत्तम सो सुन है नाही फिर है ज्यो बेतालिया। कह नानक जिन सच तजिया कूड़े लागे तिनी जन्म जुवै हारिया। जी आहो निर्मल बहरहु निर्मल बहरहु ता निर्मल जी आहो निर्मल। सतगुर ते करनी कमाणी कूड़ की सोए पहुचै नाही मनसा सच समाणी। जन्म रतन जिनी खटिया भले सेवन जारे। कह नानक जिन मन निर्मल सदा रह है गुर नाले। जे को सिख गुरु सेती सनमुख होवै होवै ता सनमुख सिख कोई। जिया हो रह गुर नाले गुर के चरण हिरदै त्याए। अंतर आत्मै समाले आप छड सदा रह परणै गुर बिन अवरना जाने कोय। कह नानक सुनहु संत हो सो सिख सनमुख होए। जे को गुर ते वेमुख होवै बिन सतगुर मुक्त ना पावै पावै मुक्त ना होर थै कोई। पुछो हो बिबेकिया जाए अनेक जूनी भरम आवै बिन सतगुर मुक्त ना पाए। फिर मुक्त पाए लाग चरणी सतगुरु शब्द सुनाए। कह नानक विचार देखा हो बिन सतगुर मुक्त ना पाए। आवहो सिख सतगुरु के प्यारे हो। गावहो सच्ची बाणी बाणी ता गावहो गुरु केरी बाणिया सिर बाणी। जिन कौ नदर कर्म होवै हिरदै तिना समाणी। पीवहो अमृत सदा रहो हर रंग जपिहो सारिग पाणी। कह नानक सदा गावहो एह सच्ची बाणी। सत गुरु बिना होर कच्ची है बाणी बाणी ता कच्ची। सत गुरु बजहो होर कच्ची बाणी। कह दे कच्चे सुन दे कच्चे कच्ची आख वखाणी। हर हर नित कर है रसना कहया कछु ना जानी। चित जिन का हिर लया माया बोलन पै रवाणी। कह नानक सत गुरु बज हो होर कच्ची बाणी। गुर का शब्द रतन है हीरे जित जड़ाओ। शब्द रतन जित मन लागा एहो हुआ समाओ। शब्द सेती मन मिलिया सच्चा लाया भाओ आपे हीरा रतन आपे जिसनु दे बुझाए। कह नानक शब्द रतन है हीरा जित जड़ाओ। सेव सकत आप उपाए कह करता आपे हुक्म वरताए। हुक्म वरताए आप वेखै गुरमुख किसै बुझाए। तोड़े बंधन होवै मुक्त शब्द मन वसाए। गुरमुख जिसनु आप करे सो होवै एक सस्यो लिव लाए। कह नानक आप करता पे हुक्म बुझाए। सिमरित शास्त्र पुन पाप बिचार दे। तत्तै सार ना जानी तत्तै सार ना जानी। गुरु बाजहो तत्तै सार ना जानी। तिही गुणी संसार भ्रम सुता सुत्या रैन विहानी। गुर कृपा ते से जन जागे जिना हार मन वस्या बोल है अमृत बाणी। कह नानक सो तत पाए जिसनो आन दिन हार लिव लागै जागत रैन विहानी। माता के उदर मह प्रतपाल करे सो क्यो मनहो विसारिय। मनहो क्यो विसारिय एवड दाता। जे अगन मह आहार पहुचावे ओसनो केहो पोहे ना सकी।
ਜਿਸ ਨਉ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ, ਕਹੈ ਨਾਨਕ ਏ ਵਡਦਾਤਾ, ਸੋ ਕਿਉ ਮਨੁ ਵਿਸਾਰੀਐ, ਜੈਸੀ ਅਗਨ ਉਦਰ ਮਹਿ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤੈ ਖੇਲ ਰਚਾਇਆ, ਜਾ ਤਿਸ ਭਾਣਾ ਤਾ ਜੰਮਿਆ, ਪਰਵਾਰ ਭਲਾ ਪਾਇਆ, ਲਿਵ ਛੁੜਕੇ ਲੱਗੇ ਤ੍ਰਿਸਨਾ, ਮਾਇਆ ਅਮਰ ਵਰਤਾਇਆ, ਏਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਕਹੈ ਨਾਨਕ ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ, ਕਿਸੈ ਵਿਟੋਹ ਰਹੇ ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸਉਪੀਐ, ਵਿੱਚ ਹੋ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੈ, ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ, ਭਾਗ ਤਿਨਾ ਕੇ ਨਾਨਕਾ, ਜਿਨ ਹਰ ਪੱਲੈ ਪਾਏ, ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਹੋ ਜੀਆਹੋ, ਲਾਹਾ ਖਟਿਹੋ ਦਿਹਾੜੀ, ਇਹੋ ਧਨ ਤਿਨਾ ਮਿਲਿਆ, ਜਿਨ ਹਰ ਆਪੇ ਭਾਣਾ, ਕਹੈ ਨਾਨਕ ਹਰ ਰਾਸ ਮੇਰੀ ਮਨ ਹੁਆ ਵਣਜਾਰਾ, ਏ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰਤ ਕਿਤੈ ਜਿਚਰ, ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਐ, ਹਰ ਰਸ ਬਹੁੜ ਨਾ ਤ੍ਰਿਸਨਾ ਲਾਗੈ ਆਏ, ਇਹੋ ਹਰ ਰਸ ਕਰਮੀ ਪਾਈਐ, ਸਤਿਗੁਰ ਮਿਲੈ ਜਿਸ ਆਏ, ਕਹੈ ਨਾਨਕ ਹੋਰ ਅਨਰਸ ਸਭ ਵੀਸਰੇ, ਜਾ ਹਰ ਵਸੈ ਮਨ ਆਏ, ਏ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ, ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੁਝਿਆ ਤਾ ਚਲਤ ਹੋਆ, ਚਲਤ ਨਦਰੀ ਆਇਆ, ਕਹੈ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾ ਤੂੰ ਜਗ ਮਹਿ ਆਇਆ, ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਿਹੋ ਮੰਦਰ ਬਣਿਆ, ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੈ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੈ ਨਾਨਕ ਪ੍ਰਭ ਆਪ ਮਿਲਿਆ, ਕਰਨ ਕਾਰਨ ਜੋਗੋ, ਏ ਸਰੀਰਾ ਮੇਰਿਆ ਇਸ ਜਗ ਮਹਿ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ, ਜਿਨ ਹਾਰ ਤੇਰਾ ਰਚਨ ਰਚਿਆ, ਸੋ ਹਾਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹੈ ਨਾਨਕ ਇਹੋ ਸਰੀਰ ਪਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨਿਤ ਰਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਹੈ ਨਾਨਕ ਇਹ ਨੇਤਰ ਅੰਧ ਸੇ, ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ, ਏ ਸਰਵਣ ਹੋ ਮੇਰੇ ਹੋ, ਸਾਚੈ ਸੁਣਨੈ ਨੋ ਪਠਾਏ, ਸਾਚੈ ਸੁਣਨੈ ਨੋ ਪਠਾਏ, ਸਰੀਰ ਲਾਏ ਸੁਣਹੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਿਡਾਣੀ, ਤਾ ਕੀ ਗਤ ਕਹੀ ਨਾ ਜਾਏ, ਕਹੈ ਨਾਨਕ ਅੰਮ੍ਰਿਤ ਨਾਮ ਸੁਣਹੋ ਪਵਿੱਤਰ ਹੋਵਹੋ, ਸਾਚੈ ਸੁਣਨੈ ਨੋ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ, ਨਾਉ ਦੁਆਰੇ ਪ੍ਰਗਟ ਕੀਏ, ਦਸਵਾ ਗੁਪਤਰ ਖਾਇਆ, ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨਾਉ ਨਾਵ ਨਿਧ, ਤਿਸ ਦਾ ਅੰਤ ਨਾ ਜਾਈ ਪਾਇਆ, ਕਹੈ ਨਾਨਕ ਹਰ ਪਿਆਰੈ, ਜੀਉ ਗੁਫਾ ਅੰਦਰ ਰੱਖ ਕੈ, ਵਾਜਾ ਪਵਨ ਵਜਾਇਆ, ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੋ, ਗਾਵਹੋ ਤਾ ਸੋਹਿਲਾ ਘਰ, ਸਾਚੈ ਜਿਥੈ ਸਦਾ ਸੱਚ ਧਿਆਵ ਹੇ, ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨ੍ਹਾਂ ਬੁਝਾਵ ਹੇ, ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵ ਹੇ, ਕਹੈ ਨਾਨਕ ਸੱਚ ਸੋਹਿਲਾ, ਸੱਚੈ ਘਰ ਗਾਵ ਹੇ, ਅਨੰਦ ਸੁਣਹੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਾਰ ਪੂਰੇ, ਬਿਨਵੰਤ ਨਾਨਕ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਰ ਹੈ ਮਾਹਾ ਮਾਂਜ ਮਹੱਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮਿਲ ਹੋ ਰਾਮ, ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਧੇਨ ਦੁੱਧੈ ਤੇ ਬਾਹਰੀ ਕਿਤੈ ਨਾ ਆਵੈ ਕਾਮ, ਜਲ ਬਿਨ ਸਾਖ ਕੁਮਲਾਵਤੀ ਉਪਜਹਿ ਨਾਹੀਂ ਦਾਮ। ਹਰ ਨਾਹ ਨਾ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ, ਜਿਤ ਘਰ ਹਰ ਕੰਤਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਸਰਬ ਸੀਗਾਰ ਤੰਬੂਲ ਰਸ ਸਨ ਦੇਹੀ ਸਭ ਖਾਮ, ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮਿਲ ਹੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲ ਧਾਮ। ਚੇਤ ਗੋਵਿੰਦ ਅਰਾਧੀਐ ਹੋਵੈ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ, ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਨਾ। ਜਾਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ, ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ, ਵੈ ਸਾਖ ਧੀਰਨ ਕਿਉ ਵਾਢੀਆ, ਜਿਨ੍ਹਾਂ ਪ੍ਰੇਮ ਬਿਛੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ। ਪੁੱਤਰ ਕਲਤਰਨਾ ਸੰਗ ਧਨਾ ਹਰ ਅਵਿਨਾਸੀ ਓਹ, ਪਲਚ ਪਲਚ ਸਗਲੀ ਮੋਏ ਝੂਠੈ ਧੰਦੈ ਮੋਹ, ਇਕਸ ਹਰ ਕੇ ਨਾਮ ਬਿਨ ਅੱਗੈ ਲਈਐ ਖੋਹੇ। ਦਈਓ ਵਿਸਾਰ ਵਿਗੁਚਨਾ ਪ੍ਰਭ ਬਿਨ ਅਵਰ ਨਾ ਕੋਏ, ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੋ ਪ੍ਰਾਪਤ ਹੋਏ, ਵੈ ਸਾਖ ਸੁਹਾਵਾ ਤਾਂ ਲੱਗੈ ਜਾ ਸੰਤ ਭੇਟੈ ਹਰ ਸੋਏ। ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੈ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬੰਨ, ਮਾਨਕ ਮੋਤੀ ਨਾਮ ਪ੍ਰਭ ਉਨ ਲੱਗੈ ਨਾਹੀ ਸੰਨ। ਰੰਗ ਸਭੇ ਨਾਰਾਇਣੈ ਜੇਤੇ ਮਨ ਪਾਵਨ, ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ। ਆਪਣ ਲਿਆ ਜੇ ਮਿਲੈ ਵਿਛੁੜ ਕਿਉ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨੰਨ। ਹਰ ਜੇਠ ਰੰਗੀਲਾ ਤਿਸ ਧਨੀ ਜਿਸ ਕੈ ਭਾਗ ਮਥਨ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨਾ ਜਿਨ੍ਹਾਂ ਪਾਸ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ, ਦੁਆ ਭਾਏ ਵਿਗੁਚੀਐ ਗਲ ਪਈ ਸੋ ਜਾਮ ਕੀ ਫਾਸ, ਜੇ ਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ, ਰੈਨ ਵਿਹਾਣੀ ਪਛੁਤਾਣੀ ਉੱਠ ਚੱਲੀ ਗਈ ਨਿਰਾਸ, ਜਿਨ ਕਉ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ, ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ, ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ, ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ, ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਕੂੜਾਵਿਆ ਦਿਸਣ ਸਭੇ ਛਾਰ, ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ, ਵਣ ਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ, ਹਰ ਮਿਲਨੈ ਨੋ ਮਨ ਲੋਚਦਾ ਕਰਮ ਮਿਲਾਵਨ ਹਾਰ, ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ, ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ, ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰ ਹਾਰ, ਭਾਦੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ, ਲੱਖ ਸੀਗਾਰ ਬਣਾਇਆ ਕਾਰਜ ਨਾਹੀਂ ਕੇਤ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੈ ਕਹਿ ਸਨ ਪ੍ਰੇਤ, ਪਕੜ ਚਲਾਇਨ ਦੂਤ ਜਮ ਕਿਸੈ ਨਾ ਦੇਨੀ ਭੇਤ, ਛੱਡ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ, ਹੱਥ ਮਰੋੜੈ ਤਨ ਕਪੇ ਸਿਆਹ ਹੋਆ ਸੇਤ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ, ਸੇ ਭਾਦੋਏ ਨਰਕ ਨਾ ਪਾਈਐ ਹੈ ਗੁਰ ਰੱਖਣ ਵਾਲਾ ਹੇਤ, ਅਸੁਨ ਪ੍ਰੇਮ ਉਮਾਹੜਾ ਕਿਉ ਮਿਲੀਐ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੈ ਮਾਏ, ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ, ਵੇਨ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ,
आप त्याग बिनती कर है लेहो प्रभु लाड़ लाए जो हर कंत मिलाइया से विछुड़ कत है ना जाए प्रभ विन दूजा को नहीं नानक हर सरण आए असो सुखी वसंदिया जिन्ना मया हर राय कत्तिक कर्म कमावने दोष ना काहू जोग परमेसर ते भुलिया व्यापन सबे रोग वे मुख होए राम ते लगन जन्म विजोग खिन मह कौड़े होए गए जितड़े माया भोग वेच ना कोई कर सकै किस थै रोवह रोज कीता किछु ना हो वही लिखिया तुर संजोग वड भागी मेरा प्रभ मिलै ता उतर है सब वियोग नानक कौ प्रभ राख लेहे मेरे साहिब बंदी मोच कत्तिक होवै साध संग बिन सह सबे सोच मंगिर माहे सोहंदिया हर पेर संग बैठड़ियाह तिन की सोभा क्या गनी जे साहिब मिलड़ियाह तन मन मौलिया राम स्यो संग साध सहेलड़ियाह साध जना ते बाहरी से रहन इके लड़ियाह तिन दुख ना कबहु उतरै से जाम कै वस पड़ियाह जिनी रावया प्रभ अपना से दिसन नित खड़ियाह रतन जवेहर लाल हार कंठ तिना जड़ियाह नानक बांछै धूड़ तिन प्रभ सरणी दार पड़ियाह मंगिर प्रभ आराधना बहुड़ ना जन्मड़ियाह पोख तुखार ना व्यापई कंठ मिलया हर नाहो मन विद्या चरनार बिंद दर्शन लगड़ा साहो ओट गोविंद गोपाल राय सेवा स्वामी लाहो बिखिया पोहे ना सकई मिल साधु गुण गाहो जह ते उपजी तह मिली सच्ची प्रीत समाहो कर गहलीने पार ब्रह्म बहुड़ ना विछुड़ियाहो बार जाओ लख बेरिया हर सज्जन अगम अगाहो सरम पई नारायण नानक दर पैयाहो पोख सुहंदा सर्ब सुख जिस बक्से वे परवाहो माघ मज्जन संग साधुआ धूड़ी कर इसनान हर का नाम त्याय सुन सबना नो कर दान जन्म कर्म मल उतरै मन ते जाए गुमान काम क्रोध ना मोहिया बिनसै लोभ सुवान सच्चा मार्ग चल दिया उस्तत करे जहान अठ सठ तीर्थ सगल पुन जी दया परवान जिसनु देवै दया कर सोई पुरख सुजान जिना मिलिया प्रभ अपना नानक तिन कुरबान माघ सुचे से कांडिया है जिन पूरा गुर मेहरवान फल गुण आनंद उपार जना हर सज्जन प्रगटे आए संत सहाई राम के कर कृपा दिया मिलाए सेज सुहावी सर्ब सुख हुन दुखा नाही जाए इच्छ पुनी वड भागनी वार पाया हर राय मिल सहिया मंगल गाव ही गीत गोविंद अलाए हर जेहा अवर ना दिसई कोई दूजा लवै ना लाए हलत पलत सवारयोन निहचल दितियन जाए संसार सागर ते रखियन बहुड़ ना जन्मै ताए जेहवा एक अनेक गुण तरे नानक चरणी पाए फल गुण नित सलाही है जिसनु तिल ना तमाए जिन जिन नाम त्याया तिन के काज सरे हर गुर पूरा आराध्या दरगह सच खरे सर्ब सुखा निद चरण हर भौजल बिखम तरे प्रेम भगत तिन पाइया बिखिया नाहे जरे कूड़ गए दुबिदा नसी पूरन सच भरे पार ब्रह्म प्रभ सेव दे मन अंदर एक तरे माह दिवस

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਅਤੇ ਬਾਰਹ ਮਾਹ ਦੀ ਪਵਿੱਤਰ ਬਾਣੀ ਦੇ ਜਾਪ ਹੋਏ ਹਨ ਮਹਾਰਾਜ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾ ਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਤੁਰਠ ਕੇ ਨਾਮ ਦਾ ਰੰਗ ਸਾਧੂਆਂ ਦਾ ਸੰਗ ਨਿਸ਼ਚੈ ਅਭੰਗ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਮਹਾਰਾਜ ਅੱਜ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਅਤੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾ ਵੀ ਦਿਹਾੜਾ ਹੈ ਸਮੁੱਚੀਆਂ ਸਿੱਖ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਇਸੇ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ
ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

guru va guru va guru va guru va guru va.

ਤਿਰਗਤ ਹੁਕੇ ਸਤ ਸਿੰਘ ਜੀ ਨਾਮ ਨੂੰ ਸੁਣਨਾ ਕਰਨਾ ਜੀਉ ਨਾਭ ਚੱਕਰ ਤੇ ਸੁਣ ਸਕਦੇ ਹੋ ਹਿਰਦਾ ਚੱਕਰ ਜਿੱਥੇ ਦਿਲ ਦੀ ਧੜਕਣ ਹੈ ਕੰਠ ਚੱਕਰ ਜਿੱਥੇ ਗਲੇ ਚੋਂ ਆਵਾਜ਼ ਆਉਂਦੀ ਆ ਅੰਤਰਗਤ ਹੋ ਕੇ ਨਾਮ ਸੁਣਨਾ ਜੀਓ ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਸੁਣਦੇ ਆ ਉਹਨਾਂ ਨੇ ਸ਼ਬਦਾਂ ਵਿੱਚ ਵੀ ਧਿਆਨ ਰੱਖਣਾ ਜੀਓ ਜਿਨ੍ਹਾਂ ਪ੍ਰਾਣੀਆਂ ਨੂੰ ਨਾਮ ਅੰਤਰਗਤ ਨਹੀਂ ਸੁਣਦਾ ਸਵਾਸ ਅੰਦਰ ਨੂੰ ਜਾਂਦਾ ਵਾਹੀ ਮਹਿਸੂਸ ਕਰਨਾ ਸਵਾਸ ਵਾਰ ਨੂੰ ਆਉਂਦਾ ਗੁਰੂ ਮਹਿਸੂਸ ਕਰਨਾ ਇਸ ਤਰ੍ਹਾਂ ਆਪਾਂ ਨੇ ਅੰਤਰਗਤ ਹੋ ਕੇ ਸਾਸ ਗਰਾਸ ਸਿਮਰਨ ਕਰਨਾ ਜੀਓ ਨੇਤਰ ਬੰਦ ਰੱਖਣੇ ਆ ਕਿਸੇ ਵੀ ਪ੍ਰਾਣੀ ਨੇ ਜ਼ੋਰ ਦੇ ਕੇ ਮਸਤਕ 'ਤੇ ਧਿਆਨ ਨਹੀਂ ਲੈ ਕੇ ਜਾਣਾ ਜੀਓ ਦੋ ਤਿੰਨ ਮਿੰਟ ਮਗਰੋਂ ਆਪਾਂ ਫੇਰ ਰਸਨਾ ਨਾਲ ਜਪਾਂਗੇ ਜੀਓ।

Okay.

ਨਾਇਕ ਲਿਖਣਾ ਧਰਮ ਬਹਾਲਿਆ ਉਤ ਸੱਚੇ ਸੱਚ ਨਿਬੜੈ ਚੁਣ ਵਾਕੜ ਜਮਾਲਿਆ ਥਾਉ ਨ ਪਾਇਨ ਕੂੜੇ ਹਾਰ ਮੋਕਾਲ ਜੋ ਜਗਚਾਲਿਆ ਤੇਰਣਾ ਰੱਤੇ ਸਿਜਨ ਗਏ ਹਾਰ ਗਏ ਸਿਠਕਣ ਵਾਲਿਆ।

ਜਾਣ ਲਈ ਅੰਦਰ ਰੱਖਣਾ ਚਾਹੀਏ। ਜੀਓ ਪਿੰਡ ਸਭ ਤਿਸਦਾ ਦੇਖਾ ਜੀ ਅਗਵਾਈ ਹੈ, ਜੇ ਲੋੜੇ ਚੰਗਾ ਆਪਣਾ ਕਿਰਪਨ ਨੂੰ ਨੀ ਸਦਾਈ ਹੈ।

ਸੱਚਾ ਸਹਿਬ ਤੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ ਸੱਚ ਨਾ ਜਾਣੀ।

ਨਾ ਕੁਦ ਪਾਇਆ ਤਾਂ ਤਿੰਨੀ ਕਸਮ ਧਿਆਇਆ। ਇਹਨਾਂ ਜਨਤਾ ਕੇ ਵਸ ਕਿਸਨੇ ਦੁੱਧ ਵੇਖੀ ਜਗਤੋਂ ਪਾਇਆ, ਇਕਨਾਂ ਨੂੰ ਤੂੰ ਮੇਲ ਲੈ ਕੱਪ ਦੁੱਧ ਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਾ ਬੁਝਾਇਆ।

ਕਪੜੂ ਸਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਰਾਹ ਪੀੜੇ ਅੱਗੇ ਜਾਵਣਾ।

ਕਰੇ ਤਾਂ ਸਾਹਿਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਬਣਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਖਸਮੇ ਬਾਵੇ ਸੋ ਕਰੇ ਮਨਚੰਦਿਆ ਸੋ ਫਲ ਪਾਏ ਸੀ।

ਕੋਟਾਨਕੋਟ ਧੰਨਵਾਦ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਗੁਰਬਾਣੀ ਹਰ ਜਸ ਕੀਰਤਨ ਕਰਦਿਆਂ ਇੱਕ ਨੇ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਚੁੱਕਾ ਹੋ ਜਾਂਦੀਆਂ ਨੇ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਸਵਾ ਅਗਲੇਰੇ ਸਮੇਂ ਵਾਸਤੇ ਸਤਿਕਾਰ ਯੋਗ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕਰਨਗੇ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣ ਜੀ। ਸਾਰੇ ਪਿਆਰਾਂ ਨਾਲ ਰੱਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿਰ ਨਾਹੀ ਦਾ ਤਾਰ ਆਪਣਾ ਨਾਮ ਦੇਹ ਗੁਣ ਗਾਵਾਂ ਦਿਨ ਰਾਤ

ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ

चरण कमल स्यो प्यार, मन तन रत्ता सच रंग।

ਬਣੀ ਮਿਲ ਸਾਧੂ ਪੀਵਣਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣਹਾਰ।

ਗਰਮੀ ਸਰਦੀ ਅਨੁਸਾਰ ਸਰੀਰ ਵਿੱਚ ਵੀ ਤਬਦੀਲੀਆਂ ਆਉਂਦੀਆਂ ਨੇ, ਮੌਸਮ ਪ੍ਰਭਾਵ ਆਪਣਾ ਛੱਡਦਾ। ਬਾਹਰ ਕੁਦਰਤ ਦੇ ਪਸਾਰੇ ਵਿੱਚ ਵੀ ਇਹ ਤਬਦੀਲੀਆਂ ਵੇਖੀਆਂ ਜਾਂਦੀਆਂ, ਪਰ ਜਿਹੜੀ ਗੱਲ ਸਤਿਗੁਰੂ ਸਾਹਿਬ ਨੇ ਕੀਤੀ ਹੈ, ਕਹਿੰਦੇ ਵੀ ਇਸ ਤਰ੍ਹਾਂ ਸਮਝ ਲੈ ਵੀ 84 ਲੱਖ ਜੂਨਾਂ ਦੇ ਵਿੱਚੋਂ ਆਹ ਜਿਹੜਾ ਮਨੁੱਖਾ ਜਨਮ ਤੈਨੂੰ ਪ੍ਰਾਪਤ ਹੋਇਆ, ਇਹ ਸਾਵਣ ਦਾ ਮਹੀਨਾ ਸਮਝ ਲੈ ਤੈਨੂੰ ਮਿਲ ਗਿਆ। ਇਹਦੇ ਵਿੱਚ ਕਰਨਾ ਕੀ ਹੈ, ਇਹਦੇ ਵਿੱਚ ਜਿਉਣਾ ਕਿਵੇਂ ਹੈ, ਕਿਹੋ ਜਿਹਾ ਲਾਈਫ ਸਟਾਈਲ ਅਪਣਾਉਣਾ ਹੈ, ਇਹਦੇ ਵਿੱਚ ਕੀ ਪ੍ਰਾਪਤੀਆਂ ਹੋ ਸਕਦੀਆਂ, ਤੂੰ ਕਰ ਸਕਦਾ, ਕੀ ਤੈਨੂੰ ਕਰਨਾ ਚਾਹੀਦਾ, ਇਹਦੀ ਵਿਆਖਿਆ ਇਸ ਸ਼ਬਦ ਦੇ ਰਾਹੀਂ ਸਰਤਾਜ ਏ ਸ਼ਹੀਦਾਂ ਉਸਤਾਦ ਦੇ ਅਜ਼ੀਜ਼ਾਂ ਮੁਰਸ਼ਦ ਦੇ ਮੁਰੀਦਾਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਕਿਰਪਾ ਕਰਦੇ ਨੇ। ਆਓ ਰਲ ਮਿਲ ਕਰਕੇ ਵਿਚਾਰਨ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਆਪ ਕਿਰਪਾ ਕਰਨ, ਰਹਿਮਤ ਕਰਨ, ਤਰਸ ਕਰਨ, ਰਸਨਾ ਤੇ ਵਸ ਕੇ ਵਿਚਾਰ ਕਰਵਾ ਲੈਣ। ਆਰੰਭ ਕਰਦੇ ਨੇ ਮੇਰੇ ਪਾਤਸ਼ਾਹ ਸਾਵਣ ਦਾ ਮਹੀਨਾ ਨਾਮ ਲੈ ਕੇ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਸਾਉਣ ਦੇ ਮਹੀਨੇ ਵਿੱਚ ਵਾਰ ਬੜਾ ਖੇੜਾ ਹੁੰਦਾ ਹੈ ਬਨਸਪਤੀ ਦੇ ਉੱਤੇ, ਰੁੱਖ ਮੌਲਦੇ ਨੇ, ਤੁਹਾਨੂੰ ਪਤਾ ਹੈ ਬਰਸਾਤ ਰੁੱਤ ਮੀਂਹ ਦਾ ਪ੍ਰਭਾਵ। ਪਰ ਸਤਿਗੁਰੂ ਕਹਿੰਦੇ ਜੇ ਇਹੋ ਜਿਹਾ ਖੇੜਾ ਤੂੰ ਅੰਦਰ ਪੈਦਾ ਕਰਨਾ, ਇਹੋ ਜਿਹੀਆਂ ਰੌਣਕਾਂ ਤੂੰ ਅੰਦਰ ਪੈਦਾ ਕਰਨੀਆਂ ਨੇ ਨਾ, ਫਿਰ ਇੱਕੋ ਤਰੀਕਾ ਹੈ ਚਰਨ ਕਮਲ ਸਿਓ ਪਿਆਰ। ਗੁਰੂ ਦੇ ਚਰਨ ਕਮਲਾਂ ਦੇ ਨਾਲ ਪਿਆਰ ਕਰ। ਜਦੋਂ ਸਤਿਗੁਰੂ ਸਰੀਰ ਵਿੱਚ ਸਨ ਉਦੋਂ ਤੇ ਸਿੱਖ ਸੰਗਤਾਂ ਸਤਿਗੁਰਾਂ ਦੇ ਚਰਨਾਂ ਤੇ ਪ੍ਰਤੱਖ ਮੱਥਾ ਟੇਕਦੀਆਂ ਸੀ, ਤੇ ਉਸ ਵੇਲੇ ਸਤਿਗੁਰੂ ਸਰੀਰ ਦੇ ਰਾਹੀਂ ਹੀ ਕਹੀਏ ਵੀ ਸੰਗਤਾਂ ਤੇ ਕਿਰਪਾ ਵਰਤਾਉਂਦੇ ਰਹੇ, ਐਸੇ ਬਚਨ ਕਰਦੇ ਨੇ, ਅਸੀਸਾਂ ਬਖਸ਼ ਦੇਣੀਆਂ। ਭਾਵਨਾ ਤੇ ਸਾਡੀ ਅੱਜ ਵੀ ਇਸੇ ਢੰਗ ਦੀ ਹੋਣੀ ਚਾਹੀਦੀ ਹੈ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਣੀ ਚਾਹੀਦੀ ਹੈ। ਇਹ ਨਹੀਂ ਵੀ ਸਤਿਗੁਰੂ ਕਿਤੇ ਚਲੇ ਗਏ। ਦਸਮ ਪਾਤਸ਼ਾਹ ਨੇ ਇਹ ਬਚਨ ਕਿਹਾ, ਕਹਿੰਦੇ ਵੀ ਜੇ ਅੱਠਵੇਂ ਪਾਤਸ਼ਾਹ ਦੇ ਦਰਸ਼ਨ ਕਰ ਲਈਏ ਨਾ, ਉਹਨਾਂ ਦੇ ਦਰਸ਼ਨ ਕਰਕੇ ਸਾਰੇ ਦੁੱਖ ਜ਼ਿੰਦਗੀ ਦੇ ਖਤਮ ਹੋ ਜਾਂਦੇ ਨੇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਠੈ ਸਭ ਦੁੱਖ ਜਾਏ। ਇਹੀ ਪੰਗਤੀ ਆਪਣੇ ਆਪ ਸਾਨੂੰ ਜਵਾਬ ਵੀ ਦਿੰਦੀ ਹੈ, ਕਿਉਂਕਿ ਇੱਕ ਸਵਾਲ ਸਾਡੇ ਮਨ ਵਿੱਚ ਉੱਠਦਾ ਵੀ ਜਦੋਂ ਸਤਿਗੁਰੂ ਇਸ ਦੁਨੀਆਂ ਵਿੱਚ ਸਰੀਰ ਕਰਕੇ ਸੀ ਉਦੋਂ ਤੇ ਦਰਸ਼ਨ ਹੋ ਸਕਦੇ ਸੀ, ਅੱਜ ਕਿਵੇਂ ਕਰੀਏ। ਪਾਤਸ਼ਾਹ ਨੇ ਪਹਿਲਾਂ ਕਹਿ ਦਿੱਤੀ ਇਹ ਗੱਲ, ਹੁਣ ਉਹੀ ਪੰਗਤੀ ਦੁਆਰਾ ਪੜਿਓ, ਪਰ ਥੋੜਾ ਜਿਹਾ ਧਿਆਨ ਦੇ ਨਾਲ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਧਿਆਨ ਦੀ ਇਕਾਗਰਤਾ ਦੇ ਰਾਹੀਂ ਕਿਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਕਰ, ਕਿਤੇ ਇਕਾਗਰ ਹੋ ਕੇ ਆਪਣੀ ਸੁਰਤ ਨੂੰ ਅੱਜ ਤੋਂ 4 ਸਦੀਆਂ ਪਿੱਛੇ ਨੂੰ ਲੈ ਕੇ ਜਾ, ਤੇ ਤੈਨੂੰ ਉਹ ਦ੍ਰਿਸ਼ ਮਹਿਸੂਸ ਹੋਣਗੇ ਵੀ ਕਿਸ ਤਰ੍ਹਾਂ ਪੰਜੋਖਰਾ ਸਾਹਿਬ ਦੀ ਅੰਬਾਲੇ ਦੇ ਨੇੜੇ ਨਗਰ ਹੈ, ਪੰਜੋਖਰਾ ਸਾਹਿਬ ਦੀ ਧਰਤੀ ਦੇ ਉੱਤੇ ਸਿੱਖ ਸੰਗਤਾਂ ਦੇ ਵਿਚਕਾਰ ਬੈਠੇ ਹਾਂ, ਸਤਿਗੁਰੂ ਜੋ ਜਨਮ ਤੋਂ ਗੂੰਗਾ ਇਨਸਾਨ ਸੀ ਛੱਜੂ, ਉਹਦੇ ਸਿਰ ਤੇ ਇੱਕ ਫੁੱਲਾਂ ਵਾਲੀ ਛਟੀ ਰੱਖਦੇ ਨੇ, ਅਸੀਸ ਦਿੰਦੇ ਨੇ, ਤੇ ਉਹ ਗੂੰਗੇ ਨੂੰ ਜ਼ਬਾਨ ਬਖਸ਼ ਦਿੰਦੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਕੱਲੀ ਜ਼ਬਾਨ ਨਹੀਂ ਬਖਸ਼ਦੇ, ਉਹਦੇ ਕੋਲੋਂ ਗੀਤਾ ਦੇ ਅਰਥ ਵੀ ਕਰਵਾ ਦਿੰਦੇ ਨੇ। ਇਸ ਤਰ੍ਹਾਂ ਕਿਤੇ ਆਪਣਾ ਧਿਆਨ ਪਿੱਛੇ ਨੂੰ ਮੋੜ ਕੇ ਲੈ ਕੇ ਜਾਈਏ, ਧਿਆਨ ਵਿੱਚ ਉਹ ਦ੍ਰਿਸ਼ ਆਉਣਗੇ, ਫਿਰ ਸਤਿਗੁਰੂ ਦੀ ਕਿਰਪਾ ਵੀ ਧਿਆਨ ਵਿੱਚ ਆਵੇਗੀ ਵੀ ਇੰਨੇ ਸਮਰੱਥ ਸਤਿਗੁਰੂ ਨੇ ਗੂੰਗਿਆਂ ਨੂੰ ਜ਼ਬਾਨ ਬਖਸ਼ਦੇ ਨੇ। ਅੱਜ ਵੀ ਗੁਰਮੁਖ ਪਿਆਰਿਓ ਕਿਤੇ ਸ੍ਰੀ ਪੰਜੋਖਰਾ ਸਾਹਿਬ ਦੀ ਧਰਤੀ ਤੇ ਅੱਠਵੇਂ ਪਾਤਸ਼ਾਹ ਦੇ ਇਸ ਅਸਥਾਨ ਦੇ ਦਰਸ਼ਨ ਕਰੋ, ਉੱਥੇ ਜਾ ਕੇ ਤੁਹਾਨੂੰ ਇੱਕ ਗੱਲ ਪਤਾ ਲੱਗੇਗੀ, ਉੱਥੋਂ ਦੀਆਂ ਸੰਗਤਾਂ ਨੂੰ ਪੁੱਛ ਕੇ ਵੇਖਣਾ, ਉੱਥੋਂ ਦੇ ਹੈੱਡ ਗ੍ਰੰਥੀ ਸਾਹਿਬ

ਗਿਆਨੀ ਬੂਟਾ ਸਿੰਘ ਜੀ ਜਾਂ ਹੋਰ ਸੇਵਾਦਾਰਾਂ ਨੂੰ ਪੁੱਛ ਕੇ ਵੇਖਣੀ ਇਹ ਗੱਲ। ਹਰ ਐਤਵਾਰ ਵਿਸ਼ੇਸ਼ ਦੀਵਾਨ ਸਜਦਾ ਤੇ ਬਹੁਤ ਸਾਰੇ ਉਹ ਬੱਚੇ ਜਿਨ੍ਹਾਂ ਦੀ ਜ਼ਬਾਨ ਸਹੀ ਕੰਮ ਨਹੀਂ ਕਰਦੀ ਜਾਂ ਬੋਲ ਨਹੀਂ ਪਾਉਂਦੇ ਤੇ ਉਹ ਮਾਪੇ ਉਹਨਾਂ ਬੱਚਿਆਂ ਨੂੰ ਉਸ ਸਥਾਨ ਤੇ ਲੈ ਕੇ ਆਉਂਦੇ ਨੇ, ਦਰਸ਼ਨ ਕਰਵਾਉਂਦੇ ਨੇ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਅਰਪਣ ਕਰਦੇ ਨੇ, ਅਰਦਾਸਾਂ ਕਰਵਾਉਂਦੇ ਨੇ ਤੇ ਆਮ ਤੌਰ ਤੇ ਭਾਵਨਾ ਅਨੁਸਾਰ ਉਹ ਸੰਗਤਾਂ ਦੇ ਮਨ ਵਿੱਚ ਖਿਆਲ ਆਉਂਦਾ ਵੀ ਘੱਟੋ ਘੱਟ ਪੰਜ ਹਾਜ਼ਰੀਆਂ ਲਾਈਏ, ਪੰਜ ਕੁ ਐਤਵਾਰ ਇੱਥੇ ਆਉਣਾ ਤੇ ਇਹ ਪੰਜ ਕੁ ਅਰਦਾਸਾਂ ਕਰਦਿਆਂ ਕਰਦਿਆਂ ਬਹੁਤ ਸਾਰੇ ਬੱਚੇ ਪ੍ਰਤੱਖ ਉੱਥੇ ਬੋਲਣਾ ਸ਼ੁਰੂ ਕਰ ਦਿੰਦੇ ਨੇ। ਬਹੁਤ ਐਸਾ ਵਾਪਰ ਰਿਹਾ, ਕਈ ਵਾਰੀ ਤੇ ਪਹਿਲੀ ਅਰਦਾਸ ਨਾਲ ਹੀ ਕਿਰਪਾ ਹੋ ਜਾਂਦੀ ਹੈ। ਉੱਥੇ ਸਤਿਗੁਰੂ ਦੀ ਕਲਾ ਪ੍ਰਤੱਖ ਅੱਜ ਵਰਤਦੀ ਵੇਖੀ ਜਾ ਸਕਦੀ ਹੈ। ਔਰ ਉੱਥੋਂ ਦੀ ਸੰਗਤ ਨੂੰ ਪੁੱਛੋ, ਮੇਰੇ ਕਹਿਣ ਦੀ ਗੱਲ ਨਹੀਂ। ਸੋ ਮੈਂ ਬੇਨਤੀ ਕਰ ਰਿਹਾ ਸੀ ਵੀ ਧਿਆਨ ਦੇ ਰਾਹੀਂ ਸੁਰਤ ਨੂੰ ਜੋੜ ਕੇ ਅੱਜ ਵੀ ਅੱਠਵੇਂ ਪਾਤਸ਼ਾਹ ਦੇ ਦਰਸ਼ਨ ਹੋ ਸਕਦੇ ਨੇ, ਸੁਰਤ ਟਿਕਾਉਣੀ ਸਿੱਖ ਲਈਏ। ਸੋ ਇਸੇ ਤਰ੍ਹਾਂ ਚਰਨ ਕਮਲ ਸਿਉ ਪਿਆਰ, ਗੁਰੂ ਦੇ ਚਰਨ ਕਮਲਾਂ ਦੇ ਨਾਲ ਜੇ ਪਿਆਰ ਕਰ ਲਈਏ। ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਆ ਜਾਂਦੇ ਆ ਵੀ ਗੁਰੂ ਗ੍ਰੰਥ ਸਾਹਿਬ ਦੇ ਚਰਨ ਕਿਹੜੇ ਨੇ, ਭਾਵਨਾ ਕਰਕੇ ਤੇ ਆਪਾਂ ਚਰਨਾਂ 'ਤੇ ਮੱਥਾ ਟੇਕਦੇ ਹਾਂ। ਆ ਜਿਹੜਾ ਸਾਹਮਣੇ ਮੱਥਾ ਟੇਕਣਾ ਹੁੰਦਾ ਨਾ, ਗੁਰੂ ਪਿਆਰੇ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਤਾਂ ਪਤਾ ਹੀ ਹੈ, ਪਰ ਫਿਰ ਵੀ ਮੈਂ ਬੇਨਤੀ ਕਰਦੇ ਹਾਂ ਜਦੋਂ ਅਸੀਂ ਮੱਥਾ ਟੇਕਦੇ ਹਾਂ ਭਾਵਨਾ ਇਹ ਹੋਣੀ ਚਾਹੀਦੀ ਹੈ ਵੀ ਸਾਡੇ ਹੱਥ ਅਤੇ ਸਾਡਾ ਮਸਤਕ ਗੁਰੂ ਦੇ ਚਰਨਾਂ 'ਤੇ ਲੱਗ ਰਿਹਾ ਹੈ। ਪ੍ਰਤੱਖ ਇਸ ਤਰ੍ਹਾਂ ਮੰਨਣਾ ਚਾਹੀਦਾ, ਭਾਵਨਾ ਬਣਾਉਣੀ ਚਾਹੀਦੀ ਹੈ। ਪਰ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਚਰਨ ਰੂਪ ਸਾਨੂੰ ਬਾਦਸ਼ਾਹ ਨੇ ਬਖਸ਼ੇ ਨੇ, ਭਾਈ ਗੁਰਦਾਸ ਜੀ ਗੁਰਮਤ ਦੇ ਵਿਆਖਿਆਕਾਰ ਕਹਿੰਦੇ ਗੁਰ ਸ਼ਬਦ ਗੁਰ ਚਰਨ ਹੈ। ਗੁਰੂ ਦਾ ਜਿਹੜਾ ਸ਼ਬਦ ਹੈ ਨਾ, ਉਹੀ ਗੁਰੂ ਦੇ ਚਰਨ ਨੇ ਜੇ ਹਿਰਦੇ ਵਿੱਚ ਵਸਾਉਣੇ ਨੇ। ਦਸਮ ਪਾਤਸ਼ਾਹ ਜਾਪ ਸਾਹਿਬ ਦੇ ਅੰਦਰ ਆਖਦੇ ਨੇ ਨਾ, ਚਿੱਤ ਚਰਨ ਨਾਮ, ਚਿੱਤ ਵਿੱਚ ਵਸਾ ਲੈ ਨਾਮ ਰੂਪੀ ਚਰਨਾਂ ਨੂੰ। ਚਿੱਤ ਚਰਨ ਨਾਮ, ਸ਼ਬਦ ਚਰਨ ਹੈ ਜਿਹੜਾ ਸਾਡਾ ਹਿਰਦਾ ਨਾ, ਸੂਕਸ਼ਮ ਹੈ, ਪ੍ਰਤੱਖ ਥੋੜੋ ਹੈ। ਹਿਰਦਾ ਕੋਈ ਸਰੀਰ ਦਾ ਐਸਾ ਪਾਰਟ ਨਹੀਂ ਵੀ ਉਹਦੇ ਵਿੱਚ ਕੁਝ ਇਸ ਤਰ੍ਹਾਂ ਅਸੀਂ ਸਟੋਕ ਕਰ ਸਕੀਏ। ਭੋਜਨ ਵਾਸਤੇ ਮੇਦਾ ਹੈ, ਪਰ ਹਿਰਦੇ ਵਿੱਚ ਕੋਈ ਐਸੀ ਥਾਂ ਨਹੀਂ ਵੀ ਉੱਥੇ ਪਦਾਰਥ ਟਿਕਣਾ ਇਸ ਢੰਗ ਨਾਲ। ਪਰ ਹਿਰਦੇ ਦੇ ਅੰਦਰ ਯਾਦਾਂ ਟਿਕ ਸਕਦੀਆਂ ਨੇ, ਹਿਰਦੇ ਦੇ ਅੰਦਰ ਪਿਆਰ ਟਿਕ ਸਕਦਾ ਹੈ, ਹਿਰਦੇ ਦੇ ਅੰਦਰ ਸ਼ਬਦ ਟਿਕ ਸਕਦਾ ਹੈ। ਉਦਾਹਰਣ ਲੈ ਲੈਂਦੇ ਹਾਂ, ਸ਼ਬਦ ਕਿਹੋ ਜਿਹਾ ਇਹ ਵੱਖਰੀ ਗੱਲ ਹੈ, ਪਰ ਟਿਕ ਜਾਂਦਾ ਹੈ। ਮੰਨੋ ਸਾਨੂੰ ਜ਼ਿੰਦਗੀ ਵਿੱਚ ਕਿਸੇ ਨੇ ਕੋਈ ਬੁਰਾ ਸ਼ਬਦ ਬੋਲ ਦਿੱਤਾ, ਗਾਲ ਕੱਢ ਦਿੱਤੀ, ਬੇਇੱਜ਼ਤੀ ਕਰ ਦਿੱਤੀ ਕੋਈ ਮਾੜਾ ਸ਼ਬਦ ਕਹਿ ਕੇ, ਖਿਮਾ ਕਰਨਾ ਬਸ ਗਿਆ ਸਾਰੀ ਜ਼ਿੰਦਗੀ ਵਾਸਤੇ ਹਿਰਦੇ ਦੇ ਵਿੱਚ, ਭੁੱਲਿਆ ਨਹੀਂ ਮੁੜ ਕੇ। ਹਾਂ, ਗੁਰਮੁਖਾਂ ਦੀ ਗੱਲ ਵੱਖਰੀ ਹੈ ਵੀ ਉਹ ਇਹੋ ਜਿਹੀ ਗੰਦਗੀ ਨੂੰ ਅੰਦਰ ਨਹੀਂ ਰੱਖਦੇ, ਨਾਲ ਦੀ ਨਾਲ ਹੀ ਬਾਹਰ ਕੱਢ ਦਿੰਦੇ ਨੇ। ਜਿਸ ਤਰ੍ਹਾਂ ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਗਾਲਾਂ ਕੱਢ ਦਿੱਤੀਆਂ, ਚੇਲੇ ਬੜੇ ਗੁੱਸੇ ਹੋਏ ਤੇ ਬੁੱਧ ਜੀ ਨੇ ਰੋਕਿਆ, ਕਹਿੰਦੇ ਕੁਛ ਨਹੀਂ ਆਖਣਾ। ਪੁੱਛਿਆ ਕਿਉਂ ਜੀ ਉਹ ਤੇ ਗਾਲਾਂ ਕੱਢਦਾ ਬੰਦਾ? ਬੁੱਧ ਜੀ ਕਹਿਣ ਲੱਗੇ, ਕਹਿੰਦੇ ਮੈਂ ਕਿਹੜਾ ਲੈ ਲਈਆਂ ਗਾਲਾਂ, ਉਹਨੇ ਦੇ ਦਿੱਤੀਆਂ ਪਰ ਮੈਂ ਲਈਆਂ ਨਹੀਂ। ਕੋਈ ਚੀਜ਼ ਸਾਨੂੰ ਦੇਵੇ ਅਸੀਂ ਲਈ ਨਹੀਂ, ਫਿਰ ਤੇ ਉਹਦੇ ਕੋਲ ਰਹਿ ਗਈ ਨਾ। ਸੋ ਇਸੇ ਤਰ੍ਹਾਂ ਉਹਨਾਂ ਦਾ ਢੰਗ ਸੀ, ਮਹਾਤਮਾ ਪੁਰਸ਼ ਸੀ, ਉਹਨਾਂ ਨੇ ਸਮਝਾ ਦਿੱਤਾ। ਗੁਰਮੁਖ ਜਿਹੜੇ ਨੇ ਉਹ ਇਹੋ ਜਿਹੀ ਗੰਦਗੀ ਨੂੰ ਅੰਦਰ ਨਹੀਂ ਰੱਖਦੇ, ਨਾਲ ਦੀ ਨਾਲ ਸਾਫ਼ ਕਰਦੇ ਨੇ। ਪਰ ਆਮ ਬੰਦਾ ਤੇ ਸਾਡੇ ਵਰਗਾ ਉਹਨਾਂ ਗੰਦੀਆਂ ਗਾਲਾਂ ਜਾਂ ਗੰਦੇ ਸ਼ਬਦਾਂ ਨੂੰ ਵੀ ਸੰਭਾਲ ਕੇ ਰੱਖਦਾ ਹਿਰਦੇ ਵਿੱਚ, ਭੁੱਲਦਾ ਨਹੀਂ ਜ਼ਿੰਦਗੀ ਭਰ ਲਈ। ਇਹਦਾ ਅਰਥ ਕੀ ਹੋਇਆ? ਸ਼ਬਦ ਅੰਦਰ ਟਿਕਿਆ ਪਿਆ ਹੈ। ਪਰ ਜੇ ਇਹ ਰਿਕਾਰਡਿੰਗ ਕਰਨੀ ਉਹ ਹੈ, ਅੰਦਰ ਕੁਛ ਟਿਕਾਉਣਾ ਹੀ ਹੈ ਨਾ, ਫਿਰ ਕਿਉਂ ਨਾ ਪਵਿੱਤਰ ਸ਼ਬਦ ਟਿਕਾਏ ਜਾਣ, ਪਿਆਰ ਦੇ ਸ਼ਬਦ ਟਿਕਾਏ ਜਾਣ, ਉਹਨਾਂ ਨੂੰ ਸਦਾ ਵਾਸਤੇ ਅੰਦਰ ਵਸਾ ਲਿਆ ਜਾਵੇ। ਕਹਿ ਲਈਏ ਸਾਹਿਬ ਦੀ ਪਾਵਨ ਬਾਣੀ ਹੀ ਅੰਦਰ ਕਿਉਂ ਨਾ ਵਸਾ ਲਈ ਜਾਵੇ।
ਜਪਜੀ ਸਾਹਿਬ ਕਿਉਂ ਨਾ ਅੰਦਰ ਵਸਾਇਆ ਜਾਵੇ, ਨਿਤਨੇਮ ਕਿਉਂ ਨਾ ਅੰਦਰ ਵਸਾਇਆ ਜਾਵੇ। ਇਹ ਹੈ ਗੁਰੂ ਦੇ ਚਰਨਾਂ ਦਾ ਹਿਰਦੇ ਵਿੱਚ ਵਸਣਾ, ਤੇ ਜਿਨ੍ਹਾਂ ਦੇ ਹਿਰਦੇ ਵਿੱਚ ਚਰਨ ਕਮਲ ਦਾ ਪਿਆਰ ਪੈਦਾ ਹੋ ਗਿਆ, ਗੁਰੂ ਦੇ ਸ਼ਬਦ ਦਾ ਪਿਆਰ ਪੈਦਾ ਹੋ ਗਿਆ, ਗੁਰੂ ਦੀਆਂ ਬਖਸ਼ਿਸ਼ਾਂ ਨਾਲ ਅਸੀਸਾਂ ਨਾਲ ਪਿਆਰ ਹੋ ਗਿਆ ਨਾ, ਇਹ ਹੈ ਚਰਨ ਕਮਲਾਂ ਦਾ ਹਿਰਦੇ ਵਿੱਚ ਵਸਣਾ। ਅੱਜ ਪਾਤਸ਼ਾਹ ਕਹਿੰਦੇ ਵੀ ਚਰਨ ਕਮਲ ਸਿਉਂ ਜਿਹੜਾ ਪਿਆਰ ਕਰਦਾ ਨਾ, ਉਹ ਸਰਸੀ ਕਾਮਣੀ, ਉਹ ਜੀਵ ਇਸਤਰੀ ਭਾਵ ਸਾਡੀ ਰੂਹ ਸਾਡੀ ਆਤਮਾ ਜਿਹਨੇ ਏਦਾਂ ਪਿਆਰ ਵਸਾ ਲਿਆ, ਉਹ ਸਰਸੀ। ਸਰਸਣਾ ਕੀ ਹੁੰਦਾ? ਸ੍ਰੇਸ਼ਟ ਰਸ ਪੈਦਾ ਹੋਣਾ, ਹਿਰਦੇ ਦੇ ਅੰਦਰ ਰਸ ਪੈਦਾ ਹੋਣਾ। ਇਹ ਅੰਦਰਲੇ ਰਸ ਦੀਆਂ ਖੇਡਾਂ ਕੁਝ ਵੱਖਰੀਆਂ ਨੇ, ਇਹ ਬਸਮਾਦੀ ਖੇਡਾਂ ਨੇ। ਬਾਹਰਲੇ ਰਸ ਤਾਂ ਆਪਾਂ ਜਾਣਦੇ ਹਾਂ, ਹਰ ਇੰਦਰੀ ਦਾ ਕੋਈ ਨਾ ਕੋਈ ਰਸ ਹੈ, ਖਾਣ ਵਾਲੇ ਪਦਾਰਥਾਂ ਦੇ ਅਨੇਕਾਂ ਰਸ ਨੇ, ਭੋਗਣ ਵਾਲੇ ਪਦਾਰਥਾਂ ਦੇ ਅਨੇਕਾਂ ਰਸ ਨੇ। ਕੱਪੜਾ ਪਹਿਨਣ ਦਾ ਵੀ ਇੱਕ ਰਸ ਹੈ, ਗਹਿਣਾ ਪਹਿਨਣ ਦਾ ਵੀ ਇੱਕ ਰਸ ਹੈ, ਮੇਕਅਪ ਕਰਨਾ ਵੀ ਇੱਕ ਰਸ ਹੈ। ਸੋ ਜਿਸ ਤਰ੍ਹਾਂ ਸਤਿਗੁਰਾਂ ਨੇ ਇੱਕ ਦੋ ਰਸਾਂ ਦਾ ਜ਼ਿਕਰ ਕੀਤਾ, ਰਸ ਸੋਇਨਾ, ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਇਹ ਸਾਰੇ ਅਨੇਕਾਂ ਤਰ੍ਹਾਂ ਦੇ ਰਸ ਨੇ। ਇਹਨਾਂ ਰਸਾਂ ਬਾਰੇ ਦੁਨੀਆਂ ਬਹੁਤ ਵਧੀਆ ਢੰਗ ਨਾਲ ਜਾਣਦੀ ਹੈ, ਦੱਸਣਾ ਵੀ ਨਹੀਂ ਪੈਂਦਾ, ਆਪਣੇ ਆਪ ਹੀ ਜ਼ਿੰਦਗੀ ਵਿੱਚ ਸਿੱਖ ਲੈਂਦਾ ਇਹਨਾਂ ਰਸਾਂ ਨੂੰ। ਪਰ ਜਿਹੜਾ ਆਤਮ ਰਸ ਹੈ, ਆਤਮਾ ਨੂੰ ਰਸ ਮਹਿਸੂਸ ਹੋਣਾ, ਬਿਸਮਾਦੀ ਰਸ, ਅੰਦਰਲਾ ਆਨੰਦ, ਤੇ ਉਹ ਰਸ ਦੀ ਗੱਲ ਕੀਤੀ ਹੈ ਸਤਿਗੁਰਾਂ ਨੇ। ਦਸਮ ਪਾਤਸ਼ਾਹ ਕਲਗੀਧਰ ਸੱਚੇ ਪਾਤਸ਼ਾਹ ਜੀ, ਆਤਮ ਰਸ ਨੂੰ ਮਾਨਣ ਵਾਲੇ ਗੁਰਮੁਖਾਂ ਦਾ ਜ਼ਿਕਰ ਕਰਦੇ ਨੇ, ਗੁਰਸਿੱਖਾਂ ਦਾ ਜ਼ਿਕਰ ਕਰਦੇ ਨੇ, ਕਹਿੰਦੇ ਜਿਹੜਾ ਗੁਰਸਿੱਖ ਆਤਮ ਰਸ ਨੂੰ ਮਾਨਣ ਲੱਗ ਪਿਆ, ਉਹਦੀ ਅਵਸਥਾ ਇੱਥੇ ਕੁ ਪਹੁੰਚ ਗਈ। ਕਹਿੰਦੇ ਉਹਦੇ ਵਿੱਚ ਦੂਸਰਾ ਮੇਰੇ ਵਿੱਚ, ਤੀਸਰਾ ਵਾਹਿਗੁਰੂ ਵਿੱਚ, ਸਾਡੇ ਤਿੰਨਾਂ ਦੇ ਵਿੱਚ ਵਿਰਤੀ ਮਾਤਰ ਵੀ ਫਰਕ ਨਹੀਂ ਹੈ, ਅਸੀਂ ਤਿੰਨੋਂ ਇੱਕ ਹੀ ਹਾਂ। ਫਿਰ ਐਸੀ ਅਵਸਥਾ ਹੈ ਗੁਰਮੁਖਾਂ ਦੀ। ਮੈਂ ਪੰਗਤੀਆਂ ਤੁਹਾਡੇ ਨਜ਼ਰ ਕਰਦੇ ਹਾਂ, ਆਤਮ ਰਸ ਜਿਹ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭਮ ਹੈ, ਮੋਮ ਹੈ, ਤਾਸਮ ਹੈ, ਰੰਚਕ ਨਾਹੀਂ ਨਾ ਪੇ, ਰੰਚਕ ਮਾਤਰ ਫਰਕ ਨਹੀਂ ਰਹਿ ਜਾਂਦਾ। ਪੰਜਵੇਂ ਪਾਤਸ਼ਾਹ, ਆਤਮ ਰਸ ਜਿਹ ਜਾਨੇ ਆ, ਹਰ ਰੰਗ ਸਹਿਜੇ ਮਾਣ, ਉਹ ਪ੍ਰੇਮ ਰੰਗ ਨੂੰ ਮਾਣਦੇ ਨੇ, ਵਾਹਿਗੁਰੂ ਦੇ ਪ੍ਰੇਮ ਵਿੱਚ ਭਿੱਜ ਜਾਂਦੇ ਨੇ। ਅੱਜ ਸਤਿਗੁਰੂ ਸਾਵਣ ਦੇ ਮਹੀਨੇ ਰਾਹੀਂ ਕਹਿੰਦੇ ਨੇ ਵੀ ਜਿਨ੍ਹਾਂ ਦਾ ਚਰਨ ਕਮਲਾਂ ਨਾਲ ਪਿਆਰ ਪੈਦਾ ਹੋ ਗਿਆ, ਉਹ ਭਾਈ ਸਰਸ ਜਾਂਦੇ ਨੇ, ਪ੍ਰਸੰਨ ਚਿੱਤ ਹੋ ਜਾਂਦੇ ਨੇ, ਖੇੜੇ ਵਿੱਚ ਆ ਜਾਂਦੇ ਨੇ। ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ, ਮਨ ਅਤੇ ਤਨ ਦੋਵੇਂ ਸੱਚੇ ਰੰਗ, ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਨੇ। ਤੇ ਗੁਰਮੁਖ ਪਿਆਰਿਓ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਤਿਲੰਗ ਰਾਗ ਦੇ ਅੰਦਰ ਪਾਵਨ ਸ਼ਬਦ ਉਚਾਰਨ ਕੀਤਾ, ਤੇ ਜਿਹਦੇ ਵਿੱਚ ਆਖਿਆ ਹੈ ਨਾ, ਪ੍ਰੇਮ ਦੇ ਰੰਗ ਦੀ ਗੱਲ ਕੀਤੀ ਹੈ, ਪਹਿਲਾਂ ਮਾਇਆ ਦੇ ਰੰਗ ਤੋਂ ਗੱਲ ਸ਼ੁਰੂ ਕਰਦੇ ਨੇ। ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸਿੱਜਿਆ ਜਾਏ। ਤੇ ਫਿਰ ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ, ਉਹਨਾਂ ਦੀ ਗੱਲ ਕੀਤੀ, ਕੁਰਬਾਨ ਗਏ ਉਹਨਾਂ ਤੋਂ ਜਿਹੜੇ ਵਾਹਿਗੁਰੂ ਦੇ ਨਾਲ ਪਿਆਰ ਕਰਨ ਵਾਲੇ ਨੇ। ਹਉ ਕੁਰਬਾਨੇ ਜਾਓ ਤਿਨਾ ਕਹਿ ਲੈਣ ਜੋ ਤੇਰਾ ਲਾਓ। ਅੱਗੇ ਅਗਲੀ ਪੰਕਤੀ ਵਿੱਚ ਸਪਸ਼ਟ ਕੀਤਾ, ਕਹਿੰਦੇ ਕਾਇਆ ਰੰਗਣ ਜੇ ਥੀਐ ਪਿਆਰੇ, ਪਾਈਐ ਨਾਓ ਮਜੀਠ। ਪੁਰਾਤਨ ਸਮੇਂ ਦੇ ਜਿਹੜੇ ਰੰਗ ਰੇਜ ਹੁੰਦੇ ਸੀ, ਲਲਾਰੀ ਹੁੰਦੇ ਸੀ ਨਾ, ਉਹ ਕੁਦਰਤੀ ਰੰਗਾਂ ਦੀ ਉਹ ਵਰਤੋਂ ਕਰਦੇ ਸੀ, ਕੈਮੀਕਲ ਵਾਲੇ ਰੰਗ ਉਦੋਂ ਹੈ ਹੀ ਨਹੀਂ ਸੀ ਅਜੇ। ਤੇ ਉਹਦੇ ਵਿੱਚ ਦੋ ਰੰਗ ਵਿਸ਼ੇਸ਼ ਮੰਨੇ ਗਏ ਸੀ, ਇੱਕ ਤੇ ਕੁਸੁੰਭ ਦਾ ਰੰਗ, ਪੀਲੇ ਰੰਗ ਦਾ ਫੂਟਾ ਹੁੰਦਾ ਹੈ, ਆਮ ਪੰਜਾਬ ਵਿੱਚ ਅੱਜ ਵੀ ਮਿਲ ਜਾਂਦਾ। ਤੇ ਉਹ ਰੰਗ ਬੜਾ ਕੱਚਾ ਹੁੰਦਾ, ਤੇ ਕਿਤੇ ਥੋੜਾ ਜਿਹਾ ਹਵਾ ਦਾ ਝੋਂਕਾ ਆ ਜਾਵੇ ਫੁੱਲ ਦੇ ਉੱਪਰੋਂ, ਉਹਦਾ ਪਾਊਡਰ ਝੜ ਜਾਂਦਾ, ਰੰਗ ਉੱਤਰ ਜਾਂਦਾ, ਇੰਨਾ ਕੱਚਾ ਰੰਗ ਹੈ।
ਇੱਕ ਮਜੀਠੀਆ ਰੰਗ ਹੈ, ਇਹ ਵੀ ਕੁਦਰਤੀ ਰੰਗ ਹੈ, ਪੌਦਿਆਂ ਦਾ ਰੰਗ ਹੈ, ਕਹਿ ਲਓ ਫੁੱਲਾਂ ਦਾ। ਇਹ ਰੰਗ ਬਹੁਤ ਪੱਕਾ ਰੰਗ ਹੈ, ਫੁੱਲ ਸੁੱਕ ਵੀ ਜਾਂਦਾ, ਰੰਗ ਨਹੀਂ ਛੱਡਦਾ। ਸੋ ਇਹਨਾਂ ਰੰਗਾਂ ਦੀ ਵਰਤੋਂ ਮਨੁੱਖ ਕੱਪੜੇ ਰੰਗਣ ਵਾਸਤੇ ਵੀ ਕਰਦਾ ਰਿਹਾ, ਸਬਜ਼ੀਆਂ ਦੇ ਰੰਗ ਵਰਤਦਾ ਰਿਹਾ, ਇਸ ਤਰ੍ਹਾਂ ਕੁਦਰਤੀ ਰੰਗਾਂ ਦੀ ਵਰਤੋਂ ਕਰਦਾ ਸੀ। ਪੀਲਾ ਰੰਗ ਹਲਦੀ ਤੋਂ ਤਿਆਰ ਕਰ ਲੈਣਾ, ਸੋ ਗਾਜਰ ਵਰਗੀਆਂ ਸਬਜ਼ੀਆਂ ਤੋਂ ਰੰਗ ਤਿਆਰ ਹੋਏ ਨੇ, ਚਲੋ ਇਹ ਗੱਲ ਵੱਖਰੀ ਹੈ। ਅਤੇ ਪਾਤਸ਼ਾਹ ਕਹਿੰਦੇ, ਕਾਇਆ ਰੰਗਣ ਜੇ ਥੀਏ ਪਿਆਰੇ ਪਾਈਆ ਨੌ ਮਜੀਠ। ਇਹ ਪਿਆਰਿਆ, ਜੇ ਤੂੰ ਰੰਗਣ ਦਾ ਸ਼ੌਕ ਰੱਖਦਾ ਨਾ ਆਪਣੀ ਆਤਮਾ ਨੂੰ ਰੰਗ, ਤੇ ਪਰਮੇਸ਼ਰ ਦਾ ਨਾਮ ਰੂਪੀ ਮਜੀਠੀਆ ਰੰਗ ਰੰਗ ਲੈ, ਜਿਹੜਾ ਮੁੜ ਕੇ ਉਤਰਦਾ ਨਹੀਂ। ਦੁਨੀਆਂ ਨੇ ਉਤਾਰਨ ਦੀ ਕੋਸ਼ਿਸ਼ ਕੀਤੀ ਹੈ ਪਰ ਨਹੀਂ ਉਤਰਿਆ। ਕਿਸੇ ਨੇ ਆਰਿਆਂ ਨਾਲ ਚੀਰ ਕੇ ਵੇਖਿਆ ਪਰ ਪ੍ਰੇਮ ਰੰਗ ਨਹੀਂ ਉਤਰਿਆ ਹੈ। ਕਿਸੇ ਨੇ ਦੇਗਾਂ ਵਿੱਚ ਉਬਾਲ ਕੇ ਇਹ ਰੰਗ ਉਤਾਰਨ ਦੀ ਕੋਸ਼ਿਸ਼ ਕੀਤੀ ਪਰ ਰੰਗ ਨਹੀਂ ਉਤਰਿਆ ਗੁਰਮੁਖਾਂ ਦੇ ਜੀਵਨ ਤੋਂ। ਸੋ ਕਹਿਣ ਦਾ ਭਾਵ, ਇਹ ਪਰਮੇਸ਼ਰ ਦਾ ਪ੍ਰੇਮ ਰੰਗ ਇੰਨਾ ਪੱਕਾ ਰੰਗ ਹੈ। ਤੇ ਇੱਥੇ ਕਹਿੰਦੇ, ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਉਧਾਰ। ਇੱਕ ਪਰਮੇਸ਼ਰ ਦੇ ਨਾਮ ਦਾ ਆਸਰਾ ਹਿਰਦੇ ਵਿੱਚ ਵਸ ਗਿਆ ਜਿਨ੍ਹਾਂ ਦੇ, ਉਹਨਾਂ ਨੂੰ ਇਹ ਰੰਗ ਚੜ੍ਹਦਾ। ਫਿਰ ਚਰਖੜੀਆਂ ਨੇ ਕੀ ਉਤਾਰ ਲੈਣਾ, ਫਿਰ ਬੰਦ ਬੰਦ ਕੱਟਿਆਂ ਵੀ ਨਹੀਂ ਉਤਰੇਗਾ। ਵਿਖਿਆ ਰੰਗ ਕੂੜਾ ਵਿਆ, ਜਿਹੜੇ ਵਿਸ਼ੇ ਵਿਕਾਰਾਂ ਦੇ ਰੰਗ ਆਪਣੀ ਰੂਹ ਨੂੰ ਚਾੜੀ ਫਿਰਦਾ ਨਾ, ਸਵੇਰ ਤੋਂ ਸ਼ਾਮ ਤੱਕ ਭੋਗਾਂ ਵਾਲੀ ਖਿਆਲ ਹੈ, ਖਾਣ ਦਾ ਖਿਆਲ ਹੈ, ਪਹਿਨਣ ਦਾ ਖਿਆਲ ਬਣਿਆ ਹੋਇਆ, ਦੂਜਿਆਂ ਤੇ ਪ੍ਰਭਾਵ ਪਾਉਣ ਵਾਸਤੇ ਭਾਂਤ ਸਭਾਂਤੇ ਕੱਪੜਿਆਂ ਦੀ ਵਰਤੋਂ ਕਰਦਾ, ਕਦੇ ਸਰੀਰ ਤੇ ਰੰਗ ਪ੍ਰਤੱਖ ਵੀ ਲਾਉਂਦਾ। ਅੱਜ ਤੇ ਹਾਦੀ ਹੋਈ ਪਈ ਹੈ, ਕੋਈ ਸਮਾਂ ਸੀ ਬੀਬੀਆਂ ਕੇਵਲ ਆਪਣੀ ਸਕਿਨ ਦਾ ਰੰਗ ਬਦਲਦੀਆਂ ਸੀ, ਰੰਗ ਲਾਉਂਦੀਆਂ ਸੀ। ਅੱਜ ਤੇ ਮਰਦ ਲੋਕ ਵੀ, ਨੌਜਵਾਨ ਲੋਕ ਵੀ ਕਈ ਤਰ੍ਹਾਂ ਦੇ ਟੈਟੂ ਬਣਵਾ ਕੇ ਰੰਗ ਲਾ ਰਹੇ ਨੇ ਸਰੀਰ ਨੂੰ, ਰੰਗ ਦਾ ਦਿਖਾਵਾ ਕਰ ਰਹੇ ਨੇ, ਰੰਗ ਬਦਲਣਾ ਚਾਹੁੰਦੇ ਨੇ। ਜੋ ਕੁਦਰਤੀ ਰੰਗ ਪਰਮੇਸ਼ਰ ਨੇ ਬਖਸ਼ਿਆ ਉਹ ਪ੍ਰਵਾਨ ਨਹੀਂ। ਕੇਸ ਹੈ ਤਾਂ ਅਜੇ ਕਾਲੇ ਸੀ ਪਰ ਡਾਈ ਕਰਵਾ ਕੇ ਬਰਾਊਨ ਕਰਾਈ ਫਿਰਦੇ ਨੇ, ਕੋਈ ਹੋਰ ਰੰਗ ਲਾਈ ਫਿਰਦਾ। ਕਿੱਥੇ ਤੱਕ ਇਹ ਰੰਗਾਂ ਦੁਆਰਾ ਆਪਣਾ ਪ੍ਰਭਾਵ ਦੇਣਾ ਚਾਹੁੰਦਾ ਹੈ? ਪਰ ਸਤਿਗੁਰੂ ਕਹਿੰਦੇ, ਪ੍ਰੇਮ ਰੰਗ ਚੜ੍ਹਾ ਆਪਣੀ ਜ਼ਿੰਦਗੀ ਨੂੰ, ਮੁੜ ਕੇ ਉਤਰਨ ਵਾਲਾ ਨਹੀਂ। ਕਹਿੰਦੇ, ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ। ਦੁਨੀਆਂ ਵਿੱਚ ਇਹਦੇ ਵਰਗਾ ਦੂਜਾ ਰੰਗ ਨਹੀਂ। ਬਾਹਰਲੇ ਰੰਗ ਤੇ ਉਸੇ ਸਟੋਰ ਤੋਂ ਕੋਈ ਦੂਜਾ ਵੀ ਤੇਰੇ ਨਾਲ ਦਾ ਬ੍ਰਾਂਡ ਖਰੀਦ ਸਕਦਾ, ਕੱਪੜਾ ਖਰੀਦ ਸਕਦਾ, ਪਰ ਆਹ ਜਿਹੜਾ ਗੁਰੂ ਨਾਨਕ ਦੇ ਘਰੋਂ ਰੰਗ ਚੜ੍ਹਦਾ ਨਾ, ਇਹ ਵੱਖਰਾ ਰੰਗ ਹੈ, ਯੂਨੀਕ ਬਣਾਉਂਦਾ ਬੰਦੇ ਨੂੰ। ਕਿੰਨੇ ਕਿੰਨੇ ਅੱਜ ਭਾਈ ਮਤੀ ਦਾਸ ਜੀ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਹੈ, ਕਿੰਨੇ ਕਿੰਨੇ ਭਾਈ ਮਨੀ ਸਿੰਘ, ਕਿੰਨੇ ਕਿੰਨੇ ਭਾਈ ਤਾਰੂ ਸਿੰਘ ਜੀ, ਇੱਕ ਵੱਖਰੀ ਪਹਿਚਾਣ ਹੈ। ਗੁਰਮੁਖ ਪਿਆਰਿਓ, ਕਿੰਨੇ ਕਿੰਨੇ ਬਾਬਾ ਦੀਪ ਸਿੰਘ ਇਸ ਦੁਨੀਆਂ ਵਿੱਚ ਇੱਕ ਵੱਖਰੀ ਪਹਿਚਾਣ ਹੈ, ਕਿੰਨੇ ਕਿੰਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ, ਇੱਕ ਵੱਖਰੀ ਪਹਿਚਾਣ ਹੈ, ਜਿਨ੍ਹਾਂ ਨੇ ਇਸ ਤਰ੍ਹਾਂ ਯੂਨੀਕ ਰੰਗ ਚਾੜਿਆ ਹੈ। ਮੈਂ ਇਹ ਵੀ ਕਹਿ ਦਿਆਂ, ਇਸ ਦੁਨੀਆਂ ਵਿੱਚ ਜਸਵੰਤ ਸਿੰਘ ਖਾਲੜਾ ਵੀ ਅਨੇਕਾਂ ਨਹੀਂ ਹੋਣ ਵਾਲੇ, ਉਹ ਵੀ ਇੱਕ ਵੱਖਰੀ ਹਸਤੀ ਨੇ। ਗਲਤੇ ਪਰਮੇਸ਼ਰ ਦੇ ਪ੍ਰੇਮ ਦੀ ਹੈ। ਤੇ ਅੱਗੇ ਸਤਿਗੁਰੂ ਕਿਰਪਾ ਕਰਦੇ ਨੇ, ਕਹਿੰਦੇ, ਵਿਖਿਆ ਰੰਗ ਕੋੜਾ ਵਿਆ ਦਿਸਣ ਸਭੇ ਸ਼ਾਰ। ਇਹ ਜਿਹੜਾ ਵਿਸ਼ੇ ਵਿਕਾਰਾਂ ਦਾ ਰੰਗ ਹੈ, ਇਹ ਤੇ ਸਵਾਹ ਹੈ, ਨਿਰੀ, ਇਹ ਤੇ ਮਿੱਟੀ ਹੈ, ਇਹਨੇ ਕਿੰਨਾ ਕੁ ਚਿਰ ਰਹਿਣਾ ਹੈ? ਸਰੀਰ ਨੇ ਖੁਦ ਮਿੱਟੀ ਹੋ ਜਾਣਾ, ਰੰਗੀ ਜਾਂ ਸਰੀਰ ਨੂੰ ਜਿੰਨਾ ਰੰਗਣਾ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਸਾ ਦੀ ਵਾਰ ਵਿੱਚ ਹਰ ਰੋਜ਼ ਕਹਿੰਦੇ ਨੇ ਇਹ ਗੱਲ, ਪਰ ਸਾਨੂੰ ਸਮਝ ਕੋਈ ਨਹੀਂ ਆਉਂਦੀ। ਕਹਿੰਦੇ, ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ। ਜਵੈਲਰੀ ਪਾਈ ਜਾਂ ਜਿੰਨੀ ਪਾਉਣੀ ਹੈ, ਲੱਖਾਂ ਕਰੋੜਾਂ ਰੁਪਏ ਦੀ ਪਾਈ ਜਾਂ ਜਿੰਨੀ ਮਰਜ਼ੀ ਪਾ ਲੈ, ਪਰ ਜਿੱਤ ਤਨ ਪਾਈ ਹੈ ਨਾਨਕਾ, ਸੇ ਤਨ ਹੋਵੇ ਸ਼ਾਰ। ਜਿਹੜੇ ਸਰੀਰ ਤੇ ਗਹਿਣੇ ਪਾਉਣੇ ਜਾਂ ਸਵਾਰਦਾ, ਖੁਦ ਇਹਨੇ ਹੀ ਸਵਾਹ ਬਣਨਾ, ਮਿੱਟੀ ਬਣਨਾ, ਫਿਰ ਕਿੰਨਾ ਕੁ ਲਾਭ ਇਹਨੂੰ ਸ਼ਿੰਗਾਰਨ ਦਾ ਹੋ ਸਕਦਾ? ਹਾਂ, ਇੱਕ ਗਹਿਣਾ ਤੈਨੂੰ ਦੱਸ ਦਿੰਦੇ ਆ, ਉਹ ਪਰਲੋਕ ਤੱਕ ਤੇਰੇ ਨਾਲ ਜਾ ਸਕਦਾ। ਗੁਰਦੇਵ ਕਹਿੰਦੇ, ਜਨ ਨਾਨਕ ਅੰਤ ਵਾਰ ਨਾਮ ਗਹਿਣਾ। ਇਹ ਨਾਮ ਰੂਪੀ ਗਹਿਣਾ ਧਾਰਨ ਕਰ ਲੈ, ਇਹ ਪਰਲੋਕ ਤੱਕ ਜਾਏਗਾ। ਇਹ ਨਹੀਂ ਕਿਸੇ ਨੇ ਕਹਿਣਾ ਵੀ ਬੇਬੇ ਚੜ੍ਹਾਈ ਕਰ ਲਈ, ਕਰ ਗਈ, ਰਿਸ਼ਤੇਦਾਰਾਂ ਦੇ ਆਉਣ ਤੋਂ ਪਹਿਲਾਂ ਬਾਲੀਆਂ ਲਾ ਕੇ ਪਾਸੇ ਕਰ ਲਈਏ, ਮੁੰਦਰੀ ਲਾ ਕੇ ਪਾਸੇ ਕਰ ਲਈਏ, ਗਹਿਣੇ ਨੂੰ ਕੌਣ ਖੋਏਗਾ? ਨਹੀਂ ਕੋਈ ਰੱਖ ਸਕਦਾ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ।
ਇਹ ਪਰਮੇਸ਼ਰ ਦਾ ਨਾਮ ਅੰਮ੍ਰਿਤ ਜਿਹੜਾ ਹੈ, ਇਹ ਨਾਮ ਦੀ ਬੂੰਦ, ਬਾਹਰ ਮੀਂਹ ਦੀਆਂ ਬੂੰਦਾਂ ਨੇ ਨਾ, ਹੁਣ ਅੰਦਰਲੀ ਗੱਲ ਚੱਲ ਰਹੀ ਹੈ। ਕਹਿੰਦੇ ਸਾਵਣ ਮਹੀਨੇ ਤੋਂ ਸਿੱਖਿਆ ਲੈ ਲੈ, ਕਿਤੇ ਅੰਮ੍ਰਿਤ ਦੀ ਬੂੰਦ ਆਪਣੇ ਹਿਰਦੇ ਰੂਪੀ ਮੁੱਖ ਵਿੱਚ ਪਾ। ਇਹ ਬੜੀ ਸੁਹਾਵਣੀ ਹੈ, ਬੜੀ ਸੁਖਦਾਇਕ ਹੈ, ਬੜੀ ਖੇੜੇ ਵਾਲੀ ਚੀਜ਼ ਹੈ ਅੰਮ੍ਰਿਤ ਬੂੰਦ। ਅੰਮ੍ਰਿਤ ਬੂੰਦ ਨਾਮ, ਸਾਰੀ ਗੁਰਬਾਣੀ ਹੀ ਅੰਮ੍ਰਿਤ ਹੈ। ਗੁਰਸਿੱਖਾ ਸ਼ਰਧਾ ਕਰ, ਸਤਿਗੁਰੂ ਕਹਿੰਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ। ਗੁਰਬਾਣੀ ਖੁਦ ਹੀ ਅੰਮ੍ਰਿਤ ਹੈ। ਪਰਮੇਸ਼ਰ ਦਾ ਕੋਈ ਵੀ ਨਾਮ ਹੈ, ਵਾਹਿਗੁਰੂ ਮੰਤਰ ਦੀ ਗੱਲ ਕਰ ਲਈਏ, ਇਹ ਅੰਮ੍ਰਿਤ ਹੈ ਸਾਡੀ ਰੂਹ ਵਾਸਤੇ। ਤੇ ਗੁਰਦੇਵ ਕਹਿੰਦੇ ਨੇ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀ ਬਹੁ ਭਾਈ, ਮਿਲ ਕੇ ਗੁਰੂ ਨੂੰ ਸੰਗਤ ਰਾਹੀਂ ਇਹ ਨਾਮ ਪੀ ਲਿਆ ਕਰ, ਛਕ ਲਿਆ ਕਰ ਇਸ ਨਾਮ ਅੰਮ੍ਰਿਤ ਨੂੰ। ਬੜੀਆਂ ਥਾਵਾਂ ਤੇ ਐਸੇ ਹੀ ਜ਼ਿਕਰ ਆਏਗਾ ਅੰਮ੍ਰਿਤ ਨਾਮ ਦਾ। ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਪੀ ਜੀਵੈ। ਤੇ ਇੱਥੇ ਸਤਿਗੁਰੂ ਕਹਿੰਦੇ ਇਹ ਅੰਮ੍ਰਿਤ ਦੀ ਬੂੰਦ ਛਕ। ਬੇਨਤੀ ਕਰੀ ਸੀ ਮੈਂ, ਅੱਜ ਫਿਰ ਯਾਦ ਕਰਵਾ ਦਿਆਂ ਵੀ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਹੈ ਨਾ, ਹੁਣ ਫਿਰ ਇਸ ਸਥਾਨ ਤੇ ਬੜੀ ਕਿਰਪਾ, ਪਹਿਲਾਂ 5 ਜੁਲਾਈ ਨੂੰ ਅੰਮ੍ਰਿਤ ਛਕਾਇਆ ਗਿਆ, ਹੁਣ 16 ਅਗਸਤ ਨੂੰ ਫਿਰ ਅੰਮ੍ਰਿਤ ਸੰਚਾਰ ਹੈ। ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਹੈ ਨਾ, ਇਹਨੂੰ ਕਦੇ ਵੀ ਭੁੱਲ ਕੇ ਸਮਝ ਨਾ ਲੈਣਾ ਵੀ ਇਹ ਪਾਣੀ ਹੈ ਤੇ ਇਹਦੇ ਵਿੱਚ ਪਤਾਸੇ ਨੇ, ਉਹ ਤੇ ਬਾਹਰੀ ਪੱਖ ਹੈ ਉਹਦਾ। ਅਸਲ ਵਿੱਚ ਉਹ ਅੰਮ੍ਰਿਤ ਕਦੋਂ ਬਣਿਆ, ਜਦੋਂ ਉਹਦੇ ਵਿੱਚ 5 ਬਾਣੀਆਂ ਪੜ੍ਹ ਦਿੱਤੀਆਂ 5 ਪਿਆਰਿਆਂ ਨੇ, ਉਹਦੇ ਵਿੱਚ ਸ਼ਬਦ ਦੀ ਕਲਾ ਵਰਤੀ ਹੈ। ਇਹਨੂੰ ਸਮਝਣ ਵਾਸਤੇ ਕਹਿ ਲਈਏ ਵੀ ਪਾਣੀ ਦੇ ਅੰਦਰ ਬਾਣੀ ਘੋਲ ਦਿੱਤੀ ਗਈ ਹੈ। ਗੁਰੂ ਘਰ ਦੇ ਪਾਵਨ ਸਰੋਵਰ ਨੇ, ਤੇ ਉਹਨਾਂ ਸਰੋਵਰਾਂ ਦੇ ਪਾਣੀ ਨੂੰ ਅਸੀਂ ਕਦੇ ਸਧਾਰਨ ਪਾਣੀ ਨਹੀਂ ਮੰਨਦੇ, ਬਲਕਿ ਉਹਨੂੰ ਅੰਮ੍ਰਿਤ ਜਲ ਸਤਿਕਾਰਤ ਸ਼ਬਦ ਅਸੀਂ ਵਰਤਦੇ ਹਾਂ। ਰਾਪਾ ਹੀ ਨਹੀਂ ਵਰਤਦੇ, ਸਤਿਗੁਰੂ ਸਾਹਿਬ ਨੇ ਖੁਦ ਹੀ ਇਹ ਸ਼ਬਦ ਵਰਤੇ ਨੇ। ਧਰਤ ਸੁਹਾਵੀ, ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਉਹ ਜਲ ਅੰਮ੍ਰਿਤ ਬਣ ਗਿਆ। ਕਿਉਂ ਬਣ ਗਿਆ? ਉਦਾਹਰਣ ਮੈਂ ਸ੍ਰੀ ਹਰਿਮੰਦਰ ਸਾਹਿਬ ਦੀ ਦਿੰਦਾ ਹੁੰਦਾ ਵੀ ਉਸ ਜਲ ਦੇ ਵਿੱਚ ਹਰ ਸਮੇਂ ਗੁਰਬਾਣੀ ਦੀਆਂ ਤਰੰਗਾਂ ਪਈ ਜਾਂਦੀਆਂ ਨੇ। ਕੋਈ ਵੀ ਸਮਾਂ ਐਸਾ ਨਹੀਂ ਜਦੋਂ ਉੱਥੇ ਸ਼ਬਦ ਦੀ ਤਰੰਗ ਨਾ ਪਾਣੀ ਦੀ ਸਤ੍ਹਾ ਤੇ ਪੈਂਦੀ ਹੋਵੇ, ਫਿਰ ਉਹ ਪਾਣੀ ਥੋੜੋ ਰਹਿ ਗਿਆ। ਪਾਣੀ ਤਾਂ ਚਲੋ ਪਾਣੀ ਹੈ, ਪਰ ਉਹ ਸਧਾਰਨ ਪਾਣੀ ਥੋੜੋ ਰਹਿ ਗਿਆ, ਉਹ ਅੰਮ੍ਰਿਤ ਜਲ ਬਣ ਗਿਆ ਹੈ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ, ਸ਼ਬਦ ਰੂਪੀ ਅੰਮ੍ਰਿਤ ਬੂੰਦ ਪੀਣਾ ਕਰ, ਬਣ ਤਿਣ ਪ੍ਰਭ ਸੰਗ ਮੌਲਿਆ, ਸਮਰੱਥ ਪੁਰਖ ਅਪਾਰ। ਬਾਹਰਲੀ ਦੁਨੀਆਂ ਵਿੱਚ ਬਣ ਤ੍ਰਿਣ ਜਿੰਨਾ ਵੀ ਹੈ ਨਾ, ਬਨਸਪਤੀ ਖੜੀ ਹੈ, ਮੀਂਹ ਪੈਣ ਨਾਲ ਬੜਾ ਮੌਲਦੀ ਹੈ, ਕਰੂੰਬਲਾਂ ਨਵੀਆਂ ਆਉਂਦੀਆਂ ਹਰ ਰੋਜ਼, ਤਾਜ਼ੇ ਪੱਤੇ ਬੜੇ ਸੁੰਦਰ ਲੱਗਦੇ ਨੇ। ਤੇ ਕਹਿੰਦੇ ਜੇ ਵਾਹਿਗੁਰੂ ਦਾ ਸੰਗ ਪ੍ਰਾਪਤ ਹੋ ਗਿਆ, ਹਿਰਦੇ ਵਿੱਚ ਉਹਦਾ ਪਿਆਰ ਬਣ ਗਿਆ, ਉਹ ਪ੍ਰਗਟ ਹੋ ਗਿਆ, ਫਿਰ ਵਣ ਤ੍ਰਿਣ। ਇੱਥੇ ਵਣ ਤ੍ਰਿਣ ਦਾ ਅਰਥ ਲੈਣਾ ਹੈ ਬਈ ਆਤਮਾ ਤੇ ਮੋਲਣੀਓ ਮੋਲਣੀਆਂ ਖੇੜੇ ਵਿੱਚ ਆਉਣੀ ਹੈ, ਰੂਹ ਤੇ ਸਰੀਰ ਨੂੰ ਵੀ ਖੇੜਾ ਆਉਣਾ ਸ਼ੁਰੂ ਹੋ ਜਾਂਦਾ ਹੈ। ਸਰੀਰ ਦਾ ਵੀ ਖੇਡ ਕੁਛ ਵੱਖਰੀ ਆਉਣੀ ਸ਼ੁਰੂ ਹੋ ਜਾਂਦੀ ਹੈ, ਸਰੀਰ ਦੇ ਆਨੰਦ ਵੀ ਵੱਧ ਜਾਂਦੇ ਨੇ। ਹਰ ਮਿਲਣੈ ਨੋ ਮਨ ਲੋਚਦਾ, ਐਸੀ ਵਿਚਾਰ ਸੁਣ ਕੇ ਫਿਰ ਗੁਰਮੁਖਾਂ ਗੁਰੂ ਦੇ ਪਿਆਰਿਆਂ ਦੇ ਮਨ ਵਿੱਚ ਇੱਕ ਲੋਚਾ ਜਾਗਦੀ ਹੈ, ਇੱਛਾ ਜਾਗਦੀ ਹੈ, ਤਾਂਘ ਪੈਦਾ ਹੁੰਦੀ ਹੈ, ਅਟਰੈਕਸ਼ਨ ਬਣਦੀ ਹੈ। ਉਹ ਕੀ ਜੀ? ਹਰ ਮਿਲਣੈ ਨੋ ਮਨ ਲੋਚਦਾ, ਵੀ ਜੇ ਐਸੀ ਕਥਾ ਹੈ ਮਿਲਣ ਵਾਲਿਆਂ ਦੀ, ਐਸਾ ਆਨੰਦ ਹੈ ਉਹਨਾਂ ਦੇ ਜੀਵਨ ਵਿੱਚ, ਫਿਰ ਅਸੀਂ ਕਿਉਂ ਨਾ ਮਿਲੀਏ। ਲੋਚਾ ਪੈਦਾ ਹੋ ਗਈ, ਇੱਛਾ ਪੈਦਾ ਹੋ ਗਈ ਮਿਲਣ ਦੀ, ਪਰ ਨਾਲ ਹੀ ਸਤਿਗੁਰੂ ਕਹਿੰਦੇ ਇਹਦੇ ਪਿੱਛੇ ਇੱਕ ਖੇਡ ਹੈ ਕਰਮਾਂ ਦੀ, ਕਰਮ ਮਿਲਾਵਣ ਹਾਰ। ਤੇਰੀ ਕਰਤੂਤ ਕਿਹੋ ਜਿਹੀ ਹੈ ਨਾ, ਇਹ ਤੇ ਨਿਰਭਰ ਕਰਦਾ ਹੈ। ਅਗਰ ਕਰਤੂਤ ਹੈ ਮਿਲਣ ਵਾਲੀ, ਫਿਰ ਜ਼ਰੂਰ ਮਿਲੇਗਾ, ਤੇ ਜੇ ਕਰਤੂਤ ਉਲਟੀ ਹੈ, ਨੀਚ ਹੈ, ਪਸ਼ੂਆਂ ਵਾਲੀ ਹੈ, ਫਿਰ ਥੋੜੋ ਮਿਲਣਾ ਹੈ। ਗੁਰੂ ਪਿਆਰਿਓ, ਗੁਰੂ ਦੀ ਕਿਰਪਾ ਹਮੇਸ਼ਾ ਵਰਤਦੀ ਹੈ, ਵਰਸਦੀ ਹੈ, ਪਰ ਸਨਮੁਖਾਂ ਦੇ ਉੱਤੇ। ਆ ਜਿਵੇਂ ਸੂਰਜ ਹੈ ਨਾ,
ਸਰਦੀ ਵਿੱਚ ਸੂਰਜ ਬੜਾ ਨਿੱਘਾ ਲੱਗਦਾ ਹੈ, ਹੈ ਵੀ ਨਿੱਘਾ ਹੀ ਹੈ, ਤੇ ਸੂਰਜ ਦਾ ਨਿੱਘ ਉਹ ਮਾਣੇਗਾ ਜਿਹੜਾ ਸੂਰਜ ਦੇ ਸਾਹਮਣੇ ਆਵੇਗਾ, ਜਿਹੜਾ ਕਿਸੇ ਦੀਵਾਰ ਦੇ ਓਹਲੇ ਹੈ, ਪਹਾੜ ਦੇ ਓਹਲੇ ਹੈ, ਕਿਸੇ ਹੋਰ ਰੁੱਖ ਦੇ ਓਹਲੇ ਹੈ ਨਾ, ਉਹਨੂੰ ਸੂਰਜ ਦੀ ਕਿਰਨ ਦਾ ਨਿੱਘ ਨਹੀਂ ਮਿਲਣਾ, ਕਿਉਂਕਿ ਉਹ ਅਜੇ ਬੇਮੁੱਖ ਹੈ ਸੂਰਜ ਤੋਂ। ਜਿਵੇਂ ਸੂਰਜ ਦੇ ਸਨਮੁਖ ਹੋ ਕੇ ਹੀ ਸੂਰਜ ਦੀ ਕਿਰਨ ਨੂੰ ਮਾਣਿਆ ਜਾ ਸਕਦਾ ਹੈ। ਸੂਰਜ ਤੇ ਕਿਰਨਾਂ ਵਰਤਾ ਰਿਹਾ, ਹਰ ਸਮੇਂ ਵਰਤਾ ਰਿਹਾ, ਬਿਨਾਂ ਵਿਤਕਰੇ ਤੋਂ ਵਰਤਾ ਰਿਹਾ। ਗੱਲ ਨਿਰਭਰ ਕਰਦੀ ਹੈ ਵੀ ਉਸ ਕਿਰਨ ਨੂੰ ਮਾਨਣ ਵਾਲਾ ਸਾਹਮਣੇ ਆਇਆ ਕਿ ਨਹੀਂ ਆਇਆ। ਇਸੇ ਤਰ੍ਹਾਂ ਗੁਰੂ ਦੀ ਕਿਰਪਾ ਹਮੇਸ਼ਾ ਹੀ ਵਰਸਦੀ ਹੈ, ਇਹ ਨਿਰਭਰ ਸਾਡੇ ਕਰਮਾਂ ਤੇ ਕਰਦਾ ਵੀ ਜੀਵਨ ਕਿਹੋ ਜਿਹਾ ਜਿਉਂਦੇ ਆ, ਕਿਹੋ ਜਿਹਾ ਜਿਉਣਾ ਚਾਹੁੰਦੇ ਆ, ਸਨਮੁਖ ਰਹਿ ਕੇ ਜਿਉਣਾ ਚਾਹੁੰਦੇ ਆ ਕਿ ਬੇਮੁਖੀ ਸਾਰੀ ਜ਼ਿੰਦਗੀ ਕੱਢ ਦੇਣੀ ਹੈ। ਤੇ ਕਰਮ ਮਿਲਾਵਣ ਹਾਰ, ਜਿਨੀ ਸਖੀਏ ਪ੍ਰਭ ਪਾਇਆ। ਤੇ ਹੁਣ ਗੁਰਮੁਖ ਜਿਹੜਾ ਅਭਿਆਸੀ ਹੈ ਉਹ ਦੱਸਦਾ ਜਗਿਆਸੂ ਨੂੰ, ਤੇ ਜਗਿਆਸੂ ਇਹ ਭਾਵਨਾ ਪ੍ਰਗਟ ਕਰਦਾ ਵੀ ਜਿਨ੍ਹਾਂ ਨੇ ਵਾਹਿਗੁਰੂ ਨੂੰ ਪ੍ਰੇਮ ਦੇ ਰਾਹੀਂ ਇਸ ਤਰ੍ਹਾਂ ਪ੍ਰਾਪਤ ਕੀਤਾ, ਅੰਦਰਲੇ ਆਨੰਦ ਨੂੰ ਇਸ ਢੰਗ ਦੇ ਨਾਲ ਮਾਣਿਆ ਹੈ ਨਾ, ਹਉ ਤਿੰਨ ਕੈ ਸਦ ਬਲਿਹਾਰ, ਮੈਂ ਉਹਨਾਂ ਤੋਂ ਸਦਾ ਸਦਾ ਬਲਿਹਾਰ ਹਾਂ, ਆਪਣਾ ਸਾਰਾ ਬਲ ਹਾਰ ਕੇ ਗੋਡੇ ਟੇਕ ਕੇ ਉਹਨਾਂ ਨੂੰ ਨਮਸਕਾਰ ਕਰਦਾ ਜਿਨ੍ਹਾਂ ਨੇ ਇਸ ਤਰ੍ਹਾਂ ਪ੍ਰਭੂ ਨੂੰ ਪ੍ਰਾਪਤ ਕਰ ਲਿਆ, ਉਹਦੇ ਪ੍ਰੇਮ ਰੰਗ ਨੂੰ ਹਾਸਲ ਕਰ ਲਿਆ ਹੈ। ਨਾਨਕ ਹੁਣ ਅਰਦਾਸ ਹੈ, ਆਖਰੀ ਪੰਕਤੀਆਂ ਨੇ ਅਰਦਾਸ ਕੀ ਹੈ। ਨਾਨਕ ਗੁਰੂ ਸਾਹਿਬ ਆਪਣੇ ਰਾਹੀਂ ਸਾਨੂੰ ਅਰਦਾਸ ਕਰਨੀ ਸਿਖਾਉਂਦੇ ਨੇ। ਅਸਲ 'ਚ ਤਾਂ ਆਪਾਂ ਇਹ ਅਰਦਾਸ ਕਰੀਏ ਕਿ ਹਰ ਜੀ ਮਾਇਆ ਕਰ, ਸਾਡੇ ਉੱਤੇ ਤਰਸ ਕਰੋ ਮੇਰੇ ਸਤਿਗੁਰੂ ਜੀ, ਮੇਰੇ ਵਾਹਿਗੁਰੂ ਜੀ, ਰਹਿਮਤ ਕਰ ਦਿਓ। ਕਈ ਵਾਰੀ ਕੀ ਹੁੰਦਾ ਨਾ, ਇੱਕ ਅਧਿਕਾਰੀ ਹੈ, ਅਧਿਕਾਰੀ ਦਾ ਹੱਕ ਹੈ ਮੰਗਣ ਦਾ ਤੇ ਲੈਂਦਾ, ਜਿਵੇਂ ਕਿ ਨੌਕਰ ਮਾਲਕ ਤੋਂ ਆਪਣੀ ਸੈਲਰੀ ਲੈਣ ਦਾ ਅਧਿਕਾਰੀ ਹੈ, ਉਹਦਾ ਹੱਕ ਹੈ। ਪਰ ਭਿਖਾਰੀ ਜਿਹੜਾ ਉਹਦਾ ਹੱਕ ਕੋਈ ਨਹੀਂ, ਭਿਖਾਰੀ ਦਾ ਕੇਵਲ ਤਰਲਾ ਕੰਮ ਕਰਦਾ ਹੈ, ਉਹ ਤਰਲੇ ਦੇ ਅਨੁਸਾਰ ਮੰਗਦਾ, ਤਰਲੇ ਪਾ ਕੇ ਮੰਗਦਾ ਹੈ। ਤੇ ਇਸੇ ਢੰਗ ਦੇ ਨਾਲ ਤਰਲਾ ਹੈ ਵਾਹਿਗੁਰੂ ਜੀ ਦੇ ਅੱਗੇ ਜਗਿਆਸੂ ਦਾ ਵੀ ਕਿਰਪਾ ਕਰੋ, ਤਰਸ ਕਰੋ ਸਾਡੇ ਉੱਤੇ, ਰਹਿਮਤ ਕਰ ਦਿਓ। ਕੀ ਰਹਿਮਤ ਕਰ ਦਿਓ? ਸ਼ਬਦ ਸਵਾਰਨਹਾਰ, ਇਹ ਜੀਵਨ ਨੂੰ ਸਵਾਰ ਦੇਣ ਵਾਲੇ ਵਾਹਿਗੁਰੂ ਜੀ, ਆਪਣੇ ਸ਼ਬਦ ਰਾਹੀਂ ਉਪਦੇਸ਼ ਰਾਹੀਂ ਸਾਡਾ ਵੀ ਜੀਵਨ ਸਵਾਰ ਦਿਓ। ਭਿਖਾਰੀ ਵੀ ਦੋ ਤਰ੍ਹਾਂ ਦੇ ਹੁੰਦੇ ਨੇ, ਵੇਖੇ ਹੋਣੇ ਆ ਤੁਸੀਂ, ਤੇ ਆ ਚੌਂਕਾਂ ਵਿੱਚ ਇੱਥੇ ਵੀ ਭਿਖਾਰੀ ਖੜੇ ਮਿਲਦੇ ਨੇ, ਪਰ ਜਿਹੜੇ ਇੰਡੀਅਨ ਭਿਖਾਰੀ ਨੇ ਉਹ ਜ਼ਿਆਦਾ ਹੀ ਢੀਠ ਨੇ ਕਈ। ਉਹ ਕੀ ਕਰਦੇ ਨੇ ਵੀ ਜਦੋਂ ਤੁਹਾਡੀ ਕਾਰ ਰੁਕਦੀ ਹੈ ਕਿਤੇ ਚੌਂਕ ਵਿੱਚ ਰੈੱਡ ਲਾਈਟ ਦੇ ਉੱਤੇ, ਤੇ ਉਹ ਆ ਕੇ ਪਹਿਲਾਂ ਸ਼ੀਸ਼ਾ ਖੜਕਾਉਂਦੇ ਨੇ, ਨੌਕ ਕਰਦੇ ਨੇ ਸ਼ੀਸ਼ੇ ਨੂੰ, ਡੋਰ ਦੇ ਨੂੰ, ਤੇ ਜੇ ਬੰਦਾ ਪਰਵਾਹ ਨਹੀਂ ਕਰਦਾ ਥੋੜਾ ਜਿਹਾ ਹੋਰ ਜ਼ਿਆਦਾ ਨੌਕ ਕਰਦੇ ਨੇ, ਜ਼ੋਰ ਨਾਲ ਉਂਗਲਾਂ ਮਾਰਦੇ ਨੇ, ਤੇ ਫਿਰ ਵੀ ਅੰਦਰ ਬੈਠਾ ਜੇ ਸੱਜਣ ਉਹਦੀ ਫਿਰ ਨਹੀਂ ਪਰਵਾਹ ਕਰਦਾ, ਉਹ ਇੰਨੇ ਢੀਠ ਨੇ ਵੀ ਉਹ ਖਹਿੜਾ ਹੀ ਨਹੀਂ ਛੱਡਦੇ, ਉੱਚੀ ਬੋਲਦੇ ਨੇ ਵੀ ਸ਼ਾਇਦ ਮੰਨ ਜਾਵੇ। ਜਿਹੜਾ ਢੀਠ ਭਿਖਾਰੀ ਹੁੰਦਾ ਨਾ, ਉਹ ਕੁਛ ਨਾ ਕੁਛ ਲੈ ਮਰਦਾ, ਅੱਕਿਆ ਹੋਇਆ ਬੰਦਾ ਕਹਿ ਦਿੰਦਾ ਚੱਲ ਦੇ ਦਿਓ ਕੁਛ ਖਹਿੜਾ ਛੱਡੇ। ਗੁਰਮਤਿ ਦੇ ਅੰਦਰ ਵੀ ਇੱਕ ਅਰਦਾਸ ਐਸੀ ਕੀਤੀ ਹੈ ਗੁਰਬਾਣੀ ਵਿੱਚ, ਪਾਵਹੁ ਦਾਨ, ਮੇਰੇ ਵਾਹਿਗੁਰੂ ਜੀ ਮੇਰੇ ਹਿਰਦੇ ਰੂਪੀ ਝੋਲੀ ਵਿੱਚ ਦਾਨ ਪਾ ਦਿਓ ਨਾਮ ਦਾ, ਢੀਠ ਹੋਏ ਮੰਗੋ, ਮੈਂ ਢੀਠ ਭਿਖਾਰੀ ਹਾਂ, ਜਿੰਨਾ ਚਿਰ ਨਾਮ ਨਹੀਂ ਬਖਸ਼ਦੇ ਮੈਂ ਜਾਣਾ ਕਿਤੇ ਨਹੀਂ, ਮੈਂ ਤੇ ਲੈ ਕੇ ਹੀ ਜਾਵਾਂਗਾ, ਲੈ ਕੇ ਹੀ ਰੱਖਾਂਗਾ, ਲੈ ਕੇ ਹੀ ਛੱਡਾਂਗਾ ਤੁਹਾਡਾ ਖਹਿੜਾ, ਖਹਿੜਾ ਫਿਰ ਵੀ ਨਹੀਂ ਛੱਡਣਾ, ਤੁਹਾਡੇ ਚਰਨਾਂ ਨਾਲ ਜੁੜ ਕੇ ਰਹਿਣਾ ਹੈ। ਇਹ ਹੈ ਢੀਠ ਭਿਖਾਰੀ ਦੀ ਅਵਸਥਾ। ਗੁਰਮੁਖ ਨੂੰ ਢੀਠ ਭਿਖਾਰੀ ਬਣਨਾ ਪੈਂਦਾ, ਵਾਰ ਵਾਰ ਸਤਿਗੁਰੂ ਦੇ ਦਰ ਤੇ ਇਹੋ ਦਾਤ ਮੰਗਣੀ ਪੈਂਦੀ ਹੈ। ਮੰਗਦਿਆਂ ਮੰਗਦਿਆਂ ਕਿਤੇ ਨਾ ਕਿਤੇ ਸਤਿਗੁਰੂ ਤਰਸ ਕਰਕੇ ਫਿਰ ਝੋਲੀ ਭਰ ਦਿੰਦੇ ਨੇ। ਨਾਨਕ ਹਰ ਜੀ ਮਾਇਆ ਕਰ,
ਸ਼ਬਦ ਸਵਾਰਨ ਹਾਰ ਆਖਰੀ ਪੰਕਤੀ ਵਿੱਚ ਫਿਰ ਮਹਿਮਾ ਬਿਆਨ ਕੀਤੀ। ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਓਰੇ ਹਾਰ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਰੂਪੀ ਹਾਰ ਪਰੋਇਆ ਗਿਆ। ਭਾਵ ਇੱਕ ਰਸ ਨਾਮ ਜਪਦੇ ਨੇ, ਸਵਾਸ ਸਵਾਸ ਸੰਭਾਲਣ ਲੱਗ ਪਏ ਨੇ। ਉਹੀ ਆਤਮਾਵਾਂ ਉਹੀ ਰੂਹਾਂ ਅਸਲ ਵਿੱਚ ਸੁਹਾਗਣੀਆਂ ਬਣਦੀਆਂ ਨੇ। ਭਾਵ ਵਾਹਿਗੁਰੂ ਦੇ ਨਾਲ ਉਹਨਾਂ ਦਾ ਸਦੀਵੀ ਮੇਲ ਹੋ ਜਾਂਦਾ ਹੈ, ਉਹ ਸਹੁ ਦੀ ਸੁਹਾਗਣ ਬਣ ਜਾਂਦੀ ਹੈ। ਸੋ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸਾਵਣ ਦੇ ਮਹੀਨੇ ਰਾਹੀਂ ਇਹ ਕਿਰਪਾ ਕੀਤੀ ਹੈ, ਬਖਸ਼ਿਸ਼ਾਂ ਕੀਤੀਆਂ ਨੇ। ਗੁਰੂ ਪਿਆਰਿਓ, ਚੜ੍ਹਿਆ ਮਹੀਨਾ ਆਪ ਜੀ ਨੂੰ ਮੁਬਾਰਕ ਹੋਵੇ। ਸਤਿਗੁਰੂ ਸਾਰਾ ਮਹੀਨਾ ਆਪਣੇ ਚਰਨਾਂ ਕੰਮ ਨਾਲ ਜੋੜ ਕੇ ਦਰਸ਼ਨ ਦੀ ਦਾਰੇ ਬਖਸ਼ਦੇ ਰਹਿਣ, ਸੰਗਤ ਬਖਸ਼ਦੇ ਰਹਿਣ, ਨਾਮ ਦਾਨ ਦੀਆਂ ਦਾਤਾਂ ਬਖਸ਼ਦੇ ਰਹਿਣ। ਸਮੁੱਚੇ ਸੰਸਾਰ ਨੂੰ ਮੇਰੇ ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਸੁੱਖ ਸ਼ਾਂਤੀ ਵਰਤਾਉਣ, ਅਸੀਸ ਬਖਸ਼ਿਸ਼ ਕਰੋ। ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੈ ਸਹਿਬ ਸਿਓ ਮੇਲ, ਰੋਮ ਰੋਮ ਸ਼ੁਕਰਾਨਾ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ, ਸਰਬ ਸੰਗਤਾਂ ਦਾ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਰਾਗ ਰਤਨ ਪਰਵਾਰ ਪਰਿਆਂ।

ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹੁ ਨਾਨਕ ਸਭ ਤੇਰੀ ਵਡਿਆਈ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਏ। ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ। ਅਰਜਨ ਹਰਿ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦੇਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ।

ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ।

ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਜੀ ਆਪ ਜੀ ਦੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ, ਆਸਾ ਜੀ ਦੀ ਵਾਰ ਦੇ ਕੀਰਤਨ, ਮਹੀਨੇ ਦੀ ਵਿਚਾਰ, 6 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ, ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ, ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ, ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ, ਗੁਰਸਿੱਖਾਂ ਵਾਲਾ ਜੀਵਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ। ਆਪ ਜੀ ਦੇ ਚਰਨਾਂ ਚ ਬੇਨਤੀ ਹੈ ਮਹਾਰਾਜ ਸਤਨਾਮ ਸਿੰਘ ਤਥਾ ਸਮੁੱਚੇ ਹੀ ਪਰਿਵਾਰ ਵੱਲੋਂ ਆਪ ਜੀ ਦੇ ਦਰ ਤੇ ਦੇਗਾਂ ਦੀ ਸੇਵਾ ਕਰਵਾਈ ਜਾ ਰਹੀ ਹੈ ਮਹਾਰਾਜ। ਖੈਰਾ ਹਰਪ੍ਰੀਤ ਕੌਰ ਤਥਾ ਸਮੁੱਚੇ ਹੀ ਪਰਿਵਾਰ ਵੱਲੋਂ ਆਪ ਜੀ ਦੇ ਦਰ ਤੇ ਦੇਗਾਂ ਦੀ ਸੇਵਾ ਕਰਵਾਈ ਜਾ ਰਹੀ ਹੈ। 100 ਸਾਖੀ ਸੰਗਤੀ ਪਰਿਵਾਰ ਵੱਲੋਂ ਜੁਲਾਈ ਮਹੀਨੇ ਦੇ ਸਾਰੇ ਗੁਰਪੁਰਬਾਂ ਦੇ ਸੰਬੰਧ ਵਿੱਚ ਆਪ ਜੀ ਦੇ ਦਰ ਤੇ ਦੇਗਾਂ ਦੀ ਸੇਵਾ ਕਰਵਾਈ ਜਾ ਰਹੀ ਹੈ ਮਹਾਰਾਜ। ਲੰਗਰ ਵਿੱਚ ਸੇਵਾ ਨਿਭਾ ਰਹੇ ਮਹਾਰਾਜ ਸਮੂਹ ਸੇਵਾਦਾਰਾਂ ਵੱਲੋਂ ਅੱਜ ਦੇ ਸਾਰੇ ਦਿਨ ਦੀ ਲੰਗਰਾਂ ਦੀ ਸੇਵਾ ਅਤੇ ਮਹਾਰਾਜ ਸਾਰੇ ਦਿਨ ਦੀ ਦੇਗਾਂ ਦੀ ਸੇਵਾ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਮਹਾਰਾਜ ਜੈਸਮੀਨ ਤਿਨ੍ਹਾਂ ਦੇ ਕੰਮ ਦੇ ਲਈ ਅਰਦਾਸ ਬੇਨਤੀ ਹੈ ਅਤੇ ਆਪ ਜੀ ਦੇ ਦਰ ਤੇ ਦੇਗਾਂ ਦੀਆਂ ਰਸਦਾਂ ਲੈ ਕੇ ਹਾਜ਼ਰ ਹੋਏ ਹਨ। ਅਭੀ ਸਿੰਘ, ਨਵੀ ਸਿੰਘ ਕੰਮ ਵਾਸਤੇ ਅਰਦਾਸ ਬੇਨਤੀ ਹੈ ਅਤੇ ਆਪ ਜੀ ਦੇ ਦਰ ਤੇ ਦੇਗਾਂ ਦੀਆਂ ਰਸਦਾਂ ਲੈ ਕੇ ਹਾਜ਼ਰ ਹੋਏ ਹਨ। ਪਰਮਜੀਤ ਕੌਰ ਉੱਪਲ, ਦੇਹ ਅਰੋਗਤਾ ਲਈ ਅਰਦਾਸ ਬੇਨਤੀ ਹੈ ਅਤੇ ਮਹਾਰਾਜ ਆਪ ਜੀ ਦੇ ਦਰ ਤੇ ਦੇਗਾਂ ਦੀਆਂ ਰਸਦਾਂ ਲੈ ਕੇ ਹਾਜ਼ਰ ਹੋਏ ਹਨ। ਸਰਦਾਰ ਜਰਨੈਲ ਸਿੰਘ ਵੱਲੋਂ ਪੋਤਰੀ ਦੀ ਦਾਤ ਮਿਲਣ ਤੇ ਬੱਚੀ ਦੀ ਸਰੀਰਕ ਤੰਦਰੁਸਤੀ ਲਈ ਅਰਦਾਸ ਬੇਨਤੀ ਹੈ, ਆਪ ਜੀ ਦੇ ਦਰ ਤੇ ਦੇਗਾਂ ਦੀਆਂ ਰਸਦਾਂ ਲੈ ਕੇ ਹਾਜ਼ਰ ਹੋਏ ਹਨ। ਜਿਨ੍ਹਾਂ ਜਿਨ੍ਹਾਂ ਭਾਵਨਾਵਾਂ ਨੂੰ ਲੈ ਕੇ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਕਰਵਾ ਰਹੇ ਹਨ ਮਹਾਰਾਜ, ਦਰ ਤੇ ਆਈ ਸਮੂਹ ਸੰਗਤ ਅਤੇ ਮਹਾਰਾਜ ਦੇਗਾਂ ਦੀਆਂ ਸੇਵਾ ਕਰਵਾ ਰਹੀਆਂ ਸਮੂਹ ਸੰਗਤਾਂ ਦੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਅੰਦਰ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਆਪ ਜੀ ਨੇ ਜੋੜੀ ਰੱਖਣਾ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦੀਰਘ ਆਰਬਲਾ, ਵਿਦਿਆ ਦੀ ਦਾਤ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ, ਜੀਵਨ ਦੇ ਵਿੱਚ ਦਿਨ ਦੁੱਗਣੀ ਰਾਤ ਚੌਗਣੀ ਆਪ ਜੀ ਨੇ ਤਰੱਕੀ ਬਖਸ਼ਿਸ਼ ਕਰਨੀ। ਮਹਾਰਾਜ ਅੱਜ ਸਾਵਣ ਦੇ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ ਅਤੇ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਦਾ ਵੀ ਦਿਹਾੜਾ ਹੈ। ਸਮੂਹ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦਰਗਾਹੀ ਖਜ਼ਾਨਿਆਂ ਵਿੱਚੋਂ ਤੁਰ ਉੱਠ ਕੇ ਨਾਮ ਦਾ ਰੰਗ, ਸਾਧੂਆਂ ਦਾ ਸੰਗ, ਨਿਸ਼ਚੈ ਅਭੰਗ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਉਪਰੰਤ ਦਿਨ ਦੇ ਦੀਵਾਨ ਸਜਾਉਣ ਦੀ ਆਗਿਆ ਬਖਸ਼ੋ ਜੀ। ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਦੋਹਰਾ ਆਗਿਆ ਭਈ ਅਕਾਲ ਕੀ,
ਸਭ ਸਿੱਖਣ ਕੋ ਹੁਕਮ ਹੈ।

ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਅੱਜ ਸਾਉਣ ਦਾ ਮਹੀਨਾ ਆਰੰਭ ਹੋਇਆ ਹੈ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉਂ ਪਿਆਰ ਅਤੇ ਸ਼ਹੀਦ ਭਾਈ ਤਾਰੂ ਸਿੰਘ, ਤਿੰਨਾਂ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ। ਉਸ ਸੰਬੰਧ ਵਿੱਚ ਅੱਜ ਦੇ ਦੀਵਾਨ ਸੱਜੇ ਹਨ। ਹੁਣ ਬੜੇ ਪਿਆਰ ਨਾਲ ਭਾਈ ਗੁਰਵਿੰਦਰ ਸਿੰਘ ਜੀ ਬਾਵਾ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਜਾਮਣੀ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਸੁਵੇਲਾ ਘੜੀ ਧੰਨ ਧੰਨ ਮੂਰਤ ਪਲ ਸਾਰ ਧੰਨ ਸੋ ਦਿਨ ਸ ਸੰਜੋਗੜਾ ਜਿਤ ਡਿੱਠਾ ਗੁਰਦਰਸਾ।

जंत औखद जताए जिदै

ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੀ ਗੁਰੂ ਕੇ ਦਰਸ਼ਨਾਂ ਨੂੰ ਆਈਆਂ ਨੇ। ਸਤਿਗੁਰੂ ਕਹਿੰਦੇ ਸਮਾਂ ਇੱਕ ਸਾਰ ਚੱਲਦਾ, ਸਮੇਂ ਵਿੱਚ ਭਾਵੇਂ ਕੋਈ ਤਬਦੀਲੀ ਨਹੀਂ, ਹਰ ਰੋਜ਼ ਦਿਨ ਚੜ੍ਹਦਾ, ਹਰ ਰੋਜ਼ ਹੀ ਰਾਤ ਆਉਂਦੀ ਹੈ। ਸਧਾਰਨ ਰੂਪ ਵਿੱਚ ਵੇਖੀਏ ਇਹਨਾਂ ਵਿੱਚ ਕੋਈ ਫਰਕ ਨਹੀਂ ਹੁੰਦਾ। ਸਵੇਰ ਤੋਂ ਸ਼ਾਮ ਤੱਕ ਬੀਤਦਾ ਹੋਇਆ ਹਰ ਪਲ, ਜਾਂ ਅੱਠੇ ਪਹਿਰਾਂ ਵਿੱਚ ਬੀਤਦਾ ਹਰ ਪਲ ਸਧਾਰਨ ਰੂਪ ਦੇ ਵਿੱਚ ਇੱਕ ਹੈ, ਪਰ ਇਹਨਾਂ ਵਿੱਚੋਂ ਕੁਝ ਪਲ ਵਿਸ਼ੇਸ਼ ਹੋ ਜਾਂਦੇ ਨੇ। ਜਿਵੇਂ ਸਾਡੀ ਜ਼ਿੰਦਗੀ ਦੇ ਅੰਦਰ ਬਹੁਤ ਸਾਰੇ ਸਮੇਂ ਐਸੇ ਖੁਸ਼ੀਆਂ ਭਰੇ ਹੁੰਦੇ ਨੇ, ਪਰਿਵਾਰ ਵਿੱਚ ਬੱਚੇ ਦਾ ਜਨਮ ਹੋਇਆ ਵਿਸ਼ੇਸ਼ ਖੁਸ਼ੀ ਹੈ, ਪਰਿਵਾਰ ਵਿੱਚ ਬੱਚੇ ਦਾ ਆਨੰਦ ਕਾਰਜ ਹੋਇਆ ਵਿਸ਼ੇਸ਼ ਖੁਸ਼ੀ ਹੈ। ਉਹ ਜਿਹੜੇ ਪਲ ਹੁੰਦੇ ਨੇ ਉਹ ਸਾਡੀ ਜ਼ਿੰਦਗੀ ਦੇ ਅਹਿਮ ਪਲ ਬਣ ਨਿਬੜਦੇ ਨੇ, ਇਤਿਹਾਸਕ ਪਲ ਹੋ ਨਿਬੜਦੇ ਨੇ। ਕਹਿਣ ਦਾ ਭਾਵ ਸਮਾਂ ਇੱਕੋ ਜਿਹਾ, ਪਰ ਕਿਸੇ ਨਾ ਕਿਸੇ ਕਾਰਨ ਕਰਕੇ ਸਮਾਂ ਵੀ ਵਿਸ਼ੇਸ਼ ਬਣ ਜਾਂਦਾ, ਸਮਾਂ ਵੀ ਅਹਿਮ ਬਣ ਜਾਂਦਾ। ਬਿਲਕੁਲ ਇਸੇ ਤਰ੍ਹਾਂ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਰਾਹੀਂ ਇਹ ਗੱਲ ਸਮਝਾਉਂਦੇ ਨੇ ਵੀ ਜਿਹੜਾ ਸਮਾਂ ਗੁਰੂ ਦੇ ਦੀਦਾਰ ਕਰਨ ਨੂੰ ਮਿਲ ਜਾਵੇ, ਸਤਿਗੁਰਾਂ ਦੇ ਚਰਨਾਂ 'ਤੇ ਨਤਮਸਤਕ ਹੋਣ ਨੂੰ ਮਿਲ ਜਾਵੇ, ਗੁਰੂ ਕੀ ਸੰਗਤ ਕਰਨ ਨੂੰ ਸਾਨੂੰ ਮਿਲ ਜਾਵੇ, ਉਹ ਸਮਾਂ ਫਿਰ ਆਮ ਨਹੀਂ। ਉਹ ਪਲ, ਉਹ ਘੜੀਆਂ, ਉਹ ਸੈਕਿੰਡ, ਉਹ ਮਿੰਟ ਆਪਣੇ ਆਪ ਹੀ ਧੰਨ ਹੋ ਜਾਂਦੇ ਨੇ। ਉਹ ਸਮਾਂ ਧੰਨਤਾ ਦੇ ਯੋਗ ਹੈ, ਸਮਾਂ ਪੂਜਣੇ ਯੋਗ ਹੈ। ਸਤਿਗੁਰਾਂ ਦਾ ਬਚਨ ਆਪ ਦੇ ਸਨਮੁਖ ਕਰਾਂ, ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਾਲ ਸਾਰ। ਸਮੇਂ ਦੀਆਂ ਇਕਾਈਆਂ ਗਿਣ ਦਿੱਤੀਆਂ, ਪੁਰਾਤਨ ਇਕਾਈਆਂ ਜਿਹੜੀਆਂ ਅਸੀਂ ਮੰਨਦੇ ਹੁੰਦੇ ਸੀ, ਵੇਲਾ ਸਮਾਂ ਘੜੀ ਸਮੇਂ ਦੀ ਇਕਾਈ 1.5 ਮਿੰਟ ਦੀ ਮੰਨੀ ਜਾਂਦੀ ਹੈ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਉਹ ਮਹੂਰਤ ਉਹ ਸਮਾਂ ਖਾਸ, ਪਲ ਉਹ ਪਲ ਵੀ ਖਾਸ, ਜਿਸ ਸਮੇਂ ਧੰਨ ਸੋ ਦਿਨ ਸੋ ਉਹ ਦਿਨ ਵੀ ਖਾਸ, ਧੰਨਤਾ ਦੇ ਯੋਗ। ਧੰਨ ਸੋ ਦਿਨ ਸੋ ਸੰਜੋਗੜਾ, ਕਿਸ ਕਾਰਨ ਕਰਕੇ, ਜਿੱਤ ਡਿੱਠਾ ਗੁਰ ਦਰਸਾਰ, ਜਿਸ ਸਮੇਂ ਸਤਿਗੁਰੂ ਦੇ ਦਰਸ਼ਨ ਦੀਦਾਰ ਪ੍ਰਾਪਤ ਹੋ ਗਏ। ਭਾਵੇਂ ਸੰਗਰਾਂਦ ਦਾ ਦਿਨ ਵੀ ਹੋਰ ਦਿਨਾਂ ਵਾਂਗ ਹੀ ਹੁੰਦਾ, ਪਰ ਜੇ ਇਸ ਦਿਨ ਦੇ ਬਹਾਨੇ ਦੇ ਨਾਲ ਅਸੀਂ ਗੁਰੂ ਦੇ ਦੀਦਾਰ ਕੀਤੇ ਨਾ, ਫਿਰ ਇਹ ਦਿਨ ਆਪਣੇ ਆਪ ਹੀ ਵਿਸ਼ੇਸ਼ ਹੋ ਜਾਂਦਾ ਹੈ, ਆਪਣੇ ਆਪ ਹੀ ਧੰਨ ਹੋ ਜਾਂਦਾ ਹੈ। ਸੋ ਸਵੇਰੇ ਦਾਸ ਨੇ ਦੀਵਾਨ ਵਿੱਚ ਬੇਨਤੀ ਕੀਤੀ ਸੀ, ਸੰਗਰਾਂਦ ਦੇ ਅਰਥ ਵੀ ਵਿਚਾਰੇ ਸੀ ਵੀ ਸੰਕ੍ਰਾਂਤੀ ਸ਼ਬਦ ਤੋਂ ਇਹ ਤਬਦੀਲ ਹੋ ਕੇ ਸੰਗਰਾਂਦ ਬਣਿਆ, ਅਤੇ ਮਹੀਨੇ ਦਾ ਇਹ ਪਹਿਲਾ ਦਿਨ ਹੈ, ਦੇਸੀ ਮਹੀਨੇ ਦਾ ਪਹਿਲੀ ਤਾਰੀਖ ਕਹਿ ਲਈਏ। ਸੋ ਮਹੀਨੇ ਦੀ ਆਰੰਭਤਾ ਦੇ ਉੱਤੇ ਗੁਰੂ ਚਰਨਾਂ ਵਿੱਚ ਆ ਕੇ ਅਰਦਾਸ ਕਰਦੇ ਨੇ ਗੁਰਸਿੱਖ, ਅਤੇ ਅਰਦਾਸ ਕੀ ਹੋਣੀ ਚਾਹੀਦੀ ਹੈ, ਕਰਨ ਵਾਲੇ ਕਰਦੇ ਨੇ ਵੀ ਸੱਚੇ ਪਾਤਸ਼ਾਹ ਮੇਰੇ ਸਤਿਗੁਰੂ ਜੀਓ, ਆਪ ਦੀ ਕਿਰਪਾ ਦੇ ਨਾਲ ਬੀਤਿਆ ਮਹੀਨਾ ਤੁਹਾਡੇ ਭਾਣੇ ਵਿੱਚ ਰਹਿੰਦਿਆਂ ਚੜ੍ਹਦੀ ਕਲਾ ਵਿੱਚ ਬਤੀਤ ਹੋਇਆ, ਕਿਰਪਾ ਕਰੋ ਚੜ੍ਹਿਆ ਮਹੀਨਾ ਆਪ ਦਾ ਨਾਮ ਜਪਦਿਆਂ ਜਪਾਉਂਦਿਆਂ ਸਿਮਰਨ ਕਰਦਿਆਂ ਕਰਵਾਉਂਦਿਆਂ ਇਸੇ ਤਰ੍ਹਾਂ ਆਪ ਦੇ ਪ੍ਰੇਮ ਵਿੱਚ ਬਤੀਤ ਹੋਵੇ, ਸਫਲਾ ਹੋ ਜਾਵੇ। ਅਸਲ ਵਿੱਚ ਸੰਗਰਾਂਦ ਦੀ ਅਰਦਾਸ ਇਹੋ ਬਣਦੀ ਹੈ। ਸੋ ਗੁਰਮੁਖ ਪਿਆਰਿਓ, ਅੱਜ ਦੇ ਮਹੀਨੇ ਦੇ ਰਾਹੀਂ ਕਿਰਪਾਲੂ ਸਤਿਗੁਰੂ ਪੰਜਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਸਾਵਣ ਮਹੀਨੇ ਦੀ ਸਫਲਤਾ ਵਾਸਤੇ ਮਨੁੱਖਾ ਜ਼ਿੰਦਗੀ ਨੂੰ ਸਾਵਣ ਦਾ ਮਹੀਨਾ ਕਹਿ ਕਰਕੇ
ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਪਿਆਰ ਪ੍ਰੇਮ। ਗੁਰੂ ਦੇ ਚਰਨਾਂ ਦੇ ਨਾਲ ਪ੍ਰੇਮ ਹੋਵੇ ਇਹ ਜ਼ਿੰਦਗੀ ਸਾਵਣ ਦੇ ਸੌਣ ਦੇ ਮਹੀਨੇ ਵਾਂਗ ਖੇੜੇ ਵਿੱਚ ਆ ਜਾਂਦੀ ਹੈ। ਹਿਰਦਾ ਹਮੇਸ਼ਾ ਖਿੜਿਆ ਰਹਿੰਦਾ, ਜਿਵੇਂ ਜਪਜੀ ਸਾਹਿਬ ਵਿੱਚ ਆਪ ਜੀ ਪੜ੍ਹਦੇ ਹੋਵੋਗੇ, ਨਾਨਕ ਭਗਤਾਂ ਸਦਾ ਵਿਗਾਸ। ਭਗਤਾਂ ਨੂੰ ਹਮੇਸ਼ਾ ਖੇੜਾ ਬਣਿਆ ਰਹਿੰਦਾ, ਕਦੇ ਵੀ ਝੁਰੇਵਾਂ ਨਹੀਂ, ਕਦੇ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਨਿਰਾਸ਼ਾ ਨਹੀਂ, ਕਦੇ ਵੀ ਢਹਿੰਦੀ ਕਲਾ ਨਹੀਂ, ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ ਗੁਰਮੁਖ। ਪਰ ਜਿਹੜੀ ਗੱਲ ਕਹੀ ਹੈ ਵੀ ਇਹ ਤਾਂ ਪ੍ਰਾਪਤੀ ਹੁੰਦੀ ਹੈ ਜੇ ਚਰਨਾਂ ਕਮਲਾਂ ਦਾ ਪਿਆਰ ਬਣ ਜਾਵੇ, ਸਤਿਗੁਰੂ ਦੇ ਚਰਨਾਂ ਦੀ ਪ੍ਰੀਤੀ ਬਣ ਜਾਵੇ। ਵੈਸੇ ਜੇ ਧਰਮ ਦੀ ਵਿਆਖਿਆ ਕਰਨੀ ਹੋਵੇ ਨਾ, ਗੁਰੂ ਨਾਨਕ ਦੇ ਘਰ ਵਿੱਚ ਧਰਮ ਦੀ ਵਿਆਖਿਆ ਹੀ ਪ੍ਰੇਮ ਹੈ। ਭਾਵੇਂ ਵੱਖ ਵੱਖ ਮਤਾਂ ਵਾਲੇ ਧਰਮ ਦੇ ਅਰਥ ਆਪਣੇ ਢੰਗ ਨਾਲ ਕਰਦੇ ਹੋਣ, ਪਰ ਗੁਰਮਤ ਅਨੁਸਾਰ ਜੇ ਧਰਮ ਦੀ ਪਰਿਭਾਸ਼ਾ ਨੂੰ ਸੌਖਾ ਸਮਝਣਾ ਹੋਵੇ ਤੇ ਗੁਰੂ ਪਿਆਰਿਓ, ਪ੍ਰੇਮ ਹੀ ਧਰਮ ਹੁੰਦਾ ਹੈ। ਪ੍ਰੇਮ ਤੋਂ ਬਿਨਾਂ ਧਰਮ ਹੋ ਹੀ ਨਹੀਂ ਸਕਦਾ ਹੈ। ਜਾਂ ਕਹਿ ਲਈਏ, ਜਿਸ ਹਿਰਦੇ ਦੇ ਅੰਦਰ ਪ੍ਰੇਮ ਨਹੀਂ, ਉਹ ਵਿਅਕਤੀ ਕਦੇ ਵੀ ਧਰਮੀ ਨਹੀਂ ਹੋ ਸਕਦਾ ਹੈ। ਸੋ ਇਹ ਪ੍ਰੇਮ ਦੀ ਖੇਡ ਹੈ। ਕੀਰਤਨੀ ਜਥਾ ਇੱਕ ਸ਼ਬਦ ਪੜ੍ਹ ਕੇ ਗਿਆ ਹੈ। ਸਤਿਗੁਰੂ ਕਹਿੰਦੇ ਜਿਹਨੇ ਪ੍ਰੇਮ ਦੀ ਖੇਡ ਖੇਡਣੀ ਹੈ। ਦੁਨੀਆਂ ਦੀਆਂ ਖੇਡਾਂ ਬਹੁਤ ਤੁਸੀਂ ਵੇਖੀਆਂ ਨੇ ਤੇ ਹਰ ਇੱਕ ਖੇਡ ਦੇ ਕੁਝ ਨਿਯਮ ਹੁੰਦੇ ਨੇ। ਗਰਾਊਂਡ ਦੇ ਅੰਦਰ ਵੀ ਨਿਯਮ ਨੇ। ਉਸ ਖੇਡ ਦਾ ਹਿੱਸਾ ਬਣਨ ਵਾਲੇ ਖਿਡਾਰੀ ਵਾਸਤੇ ਕੰਡੀਸ਼ਨਜ਼ ਨੇ, ਸ਼ਰਤਾਂ ਹੁੰਦੀਆਂ ਨੇ, ਤੇ ਉਹ ਜਿੰਨਾ ਚਿਰ ਨਿਯਮਾਂ ਦੀ ਪਾਲਣਾ ਨਹੀਂ ਕਰੇਗਾ, ਨਾ ਤੇ ਖੇਡ ਵਿੱਚ ਕਾਮਯਾਬੀ ਮਿਲੇਗੀ, ਨਾ ਹੀ ਉਹਨੂੰ ਖੇਡਣ ਦੇ ਬਹੁਤੇ ਮੌਕੇ ਮਿਲ ਸਕਦੇ ਨੇ। ਉਸ ਨੂੰ ਜੈਲੋ ਕਾਰਡ ਦਿਖਾ ਕੇ ਵੀ ਬਾਹਰ ਕੱਢਿਆ ਜਾ ਸਕਦਾ, ਕਿਉਂਕਿ ਉਹ ਰੂਲ ਫੋਲੋ ਨਹੀਂ ਕਰ ਰਿਹਾ। ਇਸੇ ਤਰ੍ਹਾਂ ਧਰਮ ਦੀ ਖੇਡ ਜਿਹਨੇ ਖੇਡਣੀ ਆ, ਸਤਿਗੁਰੂ ਕਹਿੰਦੇ ਇੱਥੇ ਵੀ ਕੁਝ ਸ਼ਰਤਾਂ ਨੇ। ਇਸ ਟੂਰਨਾਮੈਂਟ ਦੀ ਕੁਝ ਐਂਟਰੀ ਫੀਸ ਵਿਸ਼ੇਸ਼ ਹੈ, ਤੇ ਉਹ ਕੀ ਹੈ? ਆਪ ਜੀ ਨੇ ਸਰਵਣ ਕੀਤਾ ਹੈ, ਜੋ ਤਉ ਪ੍ਰੇਮ ਖੇਲਣ ਕਾ ਚਾਓ। ਜੇ ਤੇਰੇ ਅੰਦਰ ਚਾਅ ਹੈ ਗੁਰੂ ਕੇ ਪਿਆਰਿਆ ਪ੍ਰੇਮ ਦੀ ਖੇਡ ਖੇਡਣ ਦਾ, ਫਿਰ ਪਹਿਲੀ ਸ਼ਰਤ ਹੀ ਇਹ ਹੈ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਸਾਡੇ ਰਸਤੇ ਤੇ ਤਾਂ ਆਈ ਜੇ ਸੀਸ ਤਲੀ ਤੇ ਟਿਕਾਉਣਾ ਹੈ, ਸੀਸ ਕੁਰਬਾਨ ਕਰਨਾ ਹੈ। ਸੰਸਾਰ ਜੀਵਨ ਵਿੱਚ ਵਿਸ਼ਵਾਸ ਰੱਖਦਾ, ਸੰਸਾਰ ਜੀਵਣਾ ਲੋੜਦਾ ਹੈ, ਤੇ ਗੁਰਮੁਖ ਪਿਆਰਿਓ ਸੰਸਾਰ ਦਾ ਜੀਵਨ ਵੀ ਆਮ ਤੌਰ ਤੇ ਸਰੀਰ ਦੇ ਜਨਮ ਤੋਂ ਸ਼ੁਰੂ ਹੁੰਦਾ ਹੀ ਮੰਨਦੇ ਹਾਂ ਆਪਾਂ, ਤੇ ਟਿਲ ਡੈਥ ਜਾਣੀ ਕਿ ਮੌਤ ਤੱਕ ਸੰਸਾਰ ਦਾ ਜੀਵਨ ਸਰੀਰ ਦੀ ਮੌਤ ਤੱਕ ਮੰਨਦੇ ਹਾਂ। ਪਰ ਜਿਹੜਾ ਧਰਮ ਦਾ ਜੀਵਨ ਹੈ, ਪ੍ਰੇਮ ਦਾ ਜੀਵਨ ਹੈ, ਇਹ ਸਰੀਰ ਦੇ ਜਨਮ ਤੋਂ ਸ਼ੁਰੂ ਨਹੀਂ ਹੁੰਦਾ, ਬਲਕਿ ਸਤਿਗੁਰੂ ਕਹਿੰਦੇ ਇਹ ਮੌਤ ਤੋਂ ਸ਼ੁਰੂ ਹੁੰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜੇ ਮੌਤ ਪ੍ਰਵਾਨ ਕਰੇਗਾ ਫਿਰ ਧਰਮ ਦਾ ਜੀਵਨ ਮਿਲੇਗਾ, ਫਿਰ ਤੂੰ ਧਰਮ ਨੂੰ ਕਮਾ ਸਕਦਾ। ਜਿਵੇਂ ਆਖਿਆ ਹੈ ਨਾ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ। ਜਿਉਣ ਦੀ ਉਮੀਦ ਨੂੰ ਪਾਸੇ ਰੱਖਦੇ ਵੀ ਬਹੁਤ ਜਿਉਣਾ, ਹੋਰ ਜਿਉਣਾ, ਹੋਰ ਜਿਉਣਾ। ਇਹ ਉਮੀਦ ਗੁਰਸਿੱਖ ਨੇ ਮਨ ਵਿੱਚ ਨਹੀਂ ਲਾਉਣੀ ਹੈ। ਬਸ ਜੋ ਸਵਾਸ ਹੈ ਇਹੀ ਸੱਤ ਹੈ, ਇਹੀ ਕਾਫੀ ਹੈ। ਇੱਥੋਂ ਤੱਕ ਅਗਲੇ ਸਵਾਸ ਦੀ ਵੀ ਉਮੀਦ ਗੁਰੂ ਕਾ ਸਿੱਖ ਨਹੀਂ ਰੱਖਦਾ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਮਰਦਾਨਿਆ, ਕਿੰਨੀ ਕੁ ਉਮੀਦ ਰੱਖਦਾ ਵੀ ਉਮਰ ਹੋਰ ਕਿੰਨੀ ਕੁ ਹੋਵੇਗੀ? ਭਾਈ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ, ਅੱਜ ਦਾ ਦਿਨ ਲੰਘਿਆ, ਕੱਲ ਦਾ ਦਿਨ ਚੜ੍ਹਨਾ ਕਿ ਨਹੀਂ ਚੜ੍ਹਨਾ ਕੋਈ ਭਰੋਸਾ ਨਹੀਂ, ਭਾਵ ਰਾਤ ਲੰਘ ਸਕਦੀ ਹੈ, ਇਹ ਤੋਂ ਜ਼ਿਆਦਾ ਨਹੀਂ। ਚਾਰ ਕਪਹਿਰ ਦੀ ਉਮੀਦ ਭਾਈ ਮਰਦਾਨਾ ਜੀ ਦੇ ਸ਼ਬਦਾਂ ਵਿੱਚੋਂ ਨਜ਼ਰ ਆਈ। ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਬਾਲਿਆ, ਤੂੰ ਜ਼ਿੰਦਗੀ ਦੀ ਉਮੀਦ ਕਿੰਨੀ ਕੁ ਰੱਖਦਾ?
ਬਾਲਾ ਜੀ ਕਹਿਣ ਲੱਗੇ, ਮਹਾਰਾਜ ਘੜੀ ਦੋ ਘੜੀਆਂ ਦਾ ਵੀ ਭਰੋਸਾ ਨਹੀਂ। ਸਤਿਗੁਰੂ ਕਹਿੰਦੇ, ਬਾਲਿਆ ਤੇਰੀ ਵੀ ਉਮੀਦ ਕਾਫੀ ਲੰਮੀ ਹੈ। ਮਹਾਰਾਜ ਫਿਰ ਆਪ ਕਿਰਪਾ ਕਰੋ, ਆਪ ਦੱਸੋ ਵੀ ਇਹ ਜ਼ਿੰਦਗੀ ਕਿੰਨੀ ਕੁ ਹੈ। ਸਤਿਗੁਰੂ ਕਹਿੰਦੇ, ਗੁਰੂ ਕੇ ਪਿਆਰਿਓ, ਇੱਕ ਸਵਾਸ ਹੀ ਜ਼ਿੰਦਗੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਚਨ ਨੇ ਮੇਰੇ ਸਤਿਗੁਰਾਂ ਦੇ ਧਿਆਨ ਨਾਲ ਸਰਵਣ ਕਰ ਲੈਣੇ,

जिसके जिय प्राण कहिंदे एक दम ही साडी जिंदगी है। हर इंसान दी जां जीव दी एक सवास जिंदगी है। इनूं इस तरह कह लईए, सवास अंदर जाना जीवन है। जदों ऑक्सीजन अंदर जांदी है ना जीवन है, सवास दा बाहर निकल जाना मौत है। एक दिन दे अंदर मन्निया जांदा भी 24,000 सवास असी लैंदे आ। इहदा अर्थ होया भी हर रोज असी 24,000 वारी जमदे आ ते 24,000 वारी मरदे आ। तुसी कहोगे जी इह की गल कह दित्ती। जेकर सवास अंदर गया जीवन, सवास बाहर निकल गया ते मौत, कोई गरंटी थोड़ो है अगला सवास अंदर जाना कि नहीं जाना। वाकई एक सवास तो बाद साड़ी जिंदगी नहीं। जेड़े गुरसिख गुरमुख ने ना बंदगी वाले चरण कमलों नाल प्यार करन वाले, उन्हां दा जीवन इसे ढंग दा है भी एक सवास दी ओ उम्मीद है, इस तो वध के जिंदगी मनदे ही नहीं। इस तो अगे उन्हां दियां उम्मीदां नहीं, ते जदों लम्मियां उम्मीदां नहीं ना जीवन दियां, फिर वह माया नूं भी गंढा नहीं पाउंदे हैगे। विशे विकारां वल भी उन्हां दा ध्यान नहीं जांदा, क्योंकि मौत हर समय सवास नाल याद है। जिन्हां नूं मौत याद है ते उन्हां दे अंदर अपने आप परमात्मा दा सिमरन पैदा हो जांदा है। मौत नूं भुल जाना ही परमात्मा नूं भुलना है। मौत चेते होनी ही परमात्मा नूं याद करना है। हरनाकस नूं मौत भुली है, जदों बर प्राप्त हो गए भी ना जमीन ते मरा ना आसमान विच मरा, ना अंदर मरा ना बाहर मरा, ना दिने मरा ना रात मरा, ते ना किसी शस्त्र नाल हथियार नाल मेरी मौत होवे, ते ना ही मैनू कोई जीव मार सके। ये 8 बार जदों मिल गए ना, उन्हूं इउं लग्या भी हुण ते मरना ही कोई नहीं, हुण मौत किहड़े पास्यों आऊगी। जां कह लईए भी मौत दा हर दरवाजा ही बंद कर दिता, हुण मौत अंदर आ ही नहीं सकती मेरे तक। पर नहीं सी उसनूं पता भी मलकल मौत जा आपसी सब दरवाजे भन दिंदी आ सारे दरवाजे मौत। ते जदों उन्हूं होया भी मौत नहीं आउणी, उसे वेले उन्हें पहला ऐलान किया भी हुण रब नां दी चीज कोई नहीं, मैं ही रब हाँ, मैं ही भगवान हाँ। हुण राम राम जपण दी लोड़ नहीं, हुण हरनाकस हरनाकस जपना शुरू कर दिओ। सारे आख्या करो जले हरनाकस थले हरनाकस। धरती ते भी हरनाकस है, समुंदरां विच भी हरनाकस है, आकाश विच भी हरनाकस है। सो ए जाप उन्हें जपाउणा शुरू किया सी। साखी ते बड़ी लम्मी है, तुसी सुनी भी होई है, पर केवल मैं बेनती करा भी जिस इंसान नूं मौत भुल जावे उन्हूं परमात्मा अपने आप भुल जांदा है। जिस नूं मौत याद है उन्हूं वाहिगुरु अपने आप ही याद है। इसे करके धर्म की आरंभता ही मौत विचों सतगुरां ने कीती है भी पहला मरण कबूल प्रवान कर मौत नूं। ये नहीं भी मौत तो मुनकर होना है, मौत तो डर के भजना है, नहीं। ते गुरु के सिखां दी मौत दी तैयारी कुछ इस ढंग दी हुंदी है। जिस तरह कह लईए भी बच्चे दा विआह रखिआ ना, जां कह लईए बच्चे दे विआह दी उम्र हो गई है, ते ओह विआह नूं उड़ीकदा पिआ मनोमनी, भावें किसे नाल गल सांझी करे जां ना करे, पर अंदर विआह दा चा है भई विआह दीआं तरीखां जां समां नेड़े आ रिहा है। जिस तरह एक बच्चे नूं विआह दा चा होवे ना, गुरु के सिखां नूं इसे ढंग नाल मौत दा चा है भई ओह समां कदों आवे ते ओह मौत दे नाल ए शरीर दा ठीकरा फुटे ते सदीवी तौर ते वाहिगुरु दे चरणां विच लीन हो जाइए। एवें थोड़ो कह दिता भगत कबीर जी वर्गे गुरमुखां ने, कहिंदे कबीर मोहे मरने का चाओ है, मरो तो हर कै द्वार, मत हर पूछे कौन है, परा हमारे वार। सो इन्ना चा दुनिया विच बेनती करी सी, ब्याह दा चा, नवे घर दा चा, तुसी सुनिया वेख्या ते माणिया होना, नवी गड्डी दा चा, कोई नवी प्रॉपर्टी दा चा, नवे कारोबार दा चा, ये सारी दुनिया करदी है,
ਪਰ ਮੌਤ ਦਾ ਚਾਹ ਕੇਵਲ ਗੁਰਮੁਖ ਕਰ ਦੇ ਦੇ। ਸੋ ਅੱਜ ਪ੍ਰੇਮ ਦੀ ਗੱਲ ਸਤਿਗੁਰਾਂ ਨੇ ਕੀਤੀ ਹੈ ਅਤੇ ਪ੍ਰੇਮ ਦੀ ਪਰਿਭਾਸ਼ਾ ਸਮਝਾਈ ਹੈ ਕਿ ਪਹਿਲਾਂ ਮੌਤ ਪ੍ਰਵਾਨ ਕਰ, ਆਪਦੇ ਗਿਆਤ ਵਿੱਚ ਹੋਣਾ ਚਾਹੀਦਾ ਕਿ ਅੱਜ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਵੀ ਹੈ ਅਤੇ ਉਹਨਾਂ ਨੂੰ ਵੀ ਯਾਦ ਕਰਨਾ ਬਣਦਾ, ਸ਼ਹੀਦਾਂ ਨੂੰ ਯਾਦ ਕਰਨਾ ਬਣਦਾ। ਇਹੀ ਮੌਤ ਦਾ ਰਹੱਸ ਉਹਨਾਂ ਦੇ ਜੀਵਨ ਵਿੱਚੋਂ ਸਾਨੂੰ ਸਮਝ ਆਉਂਦਾ। ਸੋ ਬਾਕੀ ਸਿੰਘਾਂ ਨੂੰ, ਜੁਝਾਰੂ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣ ਦੇ ਦੋਸ਼ ਦੇ ਹੇਠਾਂ ਗ੍ਰਿਫਤਾਰ ਕਰਕੇ ਜ਼ਕਰੀਆ ਸਰਕਾਰ ਲਾਹੌਰ ਵਿੱਚ ਲੈ ਗਈ ਹੈ ਅਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਜੋ ਇਸਲਾਮਿਕ ਕਾਨੂੰਨ ਦੇ ਮੁਤਾਬਕ ਜੋ ਵੀ ਉਹਨਾਂ ਦਾ ਨਿਯਮ ਸੀ ਜਾਂ ਕਾਨੂੰਨ ਸੀ ਉਹਦੇ ਮੁਤਾਬਕ ਪਹਿਲਾਂ ਲਾਲਚ ਦੇ ਕੇ ਉਹਨੂੰ ਸਿੱਖੀ ਤੋਂ ਇਸਲਾਮ ਵੱਲ ਪ੍ਰੇਰਿਤ ਕੀਤਾ। ਗੁਰਮੁਖ ਪਿਆਰਿਓ, ਦਾਸ ਨੇ ਕੁਰਾਨ ਮਜ਼ੀਦ ਦੇ ਅੰਦਰ ਇਹ ਗੱਲ ਪੜ੍ਹੀ ਹੈ ਵੀ ਜੇ ਕਿਸੇ ਕਾਫਰ ਨੂੰ, ਜਿਹਨੂੰ ਉਹ ਕਾਫਰ ਮੰਨ ਲੈਣ, ਹੈ ਜਾਂ ਨਹੀਂ ਹੈ ਇਹ ਗੱਲ ਵੱਖਰੀ ਹੈ, ਵੀ ਜੇ ਜਿਸ ਕਾਫਰ ਨੂੰ ਇਸਲਾਮ ਵਿੱਚ ਲੈ ਕੇ ਆਉਣਾ, ਸਭ ਤੋਂ ਪਹਿਲਾਂ ਬੜੇ ਪਿਆਰ ਦੇ ਨਾਲ ਉਹਨੂੰ ਮਨਾਓ, ਇਸਲਾਮ ਕਬੂਲ ਕਰਾਓ। ਉਸ ਤੋਂ ਬਾਅਦ ਨਹੀਂ ਮੰਨਦਾ ਜੇ ਫਿਰ ਲਾਲਚ ਦੇਣੇ ਸ਼ੁਰੂ ਕਰ ਦਿਓ, ਜਾਇਦਾਦਾਂ ਦੇ ਲਾਲਚ ਦੇ ਦਿਓ, ਜਿੰਨਾ ਦੇ ਸਕਦੇ ਹੋ ਦੇ ਦਿਓ। ਨਹੀਂ ਮੰਨਦਾ ਰਿਸ਼ਤਿਆਂ ਦੇ ਲਾਲਚ ਦੇ ਦਿਓ, ਧੀਆਂ ਦੇ ਡੋਲਿਆਂ ਦੇ ਲਾਲਚ ਦੇ ਦਿਓ, ਭੈਣਾਂ ਵਿਆਹ ਦਿਓ, ਉਹਨਾਂ ਦੇ ਨਾਲ ਰਿਸ਼ਤੇ ਜੋੜ ਲਵੋ, ਪਰ ਇਸਲਾਮ ਵਿੱਚ ਲੈ ਕੇ ਆਓ। ਅਗਰ ਫਿਰ ਵੀ ਨਹੀਂ ਮੰਨਦਾ ਤੇ ਉਹ ਤੋਂ ਅਗਲਾ ਫਿਰ ਦੌਰ ਹੈ ਸਖਤੀ ਦਾ, ਉਹਨੂੰ ਤਸੀਹੇ ਥੋੜੇ ਬਹੁਤੇ ਦੇਣੇ ਸ਼ੁਰੂ ਕਰੋ। ਪਹਿਲੇ ਤਸੀਹੇ, ਮੁੱਢਲੇ ਤਸੀਹੇ ਜਿਹੜੇ ਹਨ ਨਾ, ਉਹ ਹਨ ਵੀ ਭੁੱਖਾ ਰੱਖੋ, ਉਣੀਂਦਰਾ ਰੱਖੋ, ਤੇ ਇਹ ਦੋ ਸਜਾਵਾਂ ਪਹਿਲਾਂ ਸ਼ੁਰੂ ਵਿੱਚ ਦੇਣੀਆਂ, ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਦੋਵੇਂ ਦਿੱਤੀਆਂ ਗਈਆਂ ਨੇ। ਭੁੱਖੇ ਰੱਖਿਆ ਭੋਜਨ ਨਹੀਂ ਦੇਣਾ। ਜੇ ਕਿਸੇ ਸ਼ਰਧਾਲੂ ਗੁਰਮੁਖ ਪਿਆਰਿਓ ਨੇ ਦੁੱਧ ਦਾ ਗਲਾਸ ਪਿਲਾ ਦਿੱਤਾ ਤੇ ਉਹ ਦੁੱਧ ਦੀਆਂ ਘੁੱਟਾਂ ਬਦਲੇ ਉਹਦਾ ਪਰਿਵਾਰ ਵੀ ਕੋਹਲੂ ਵਿੱਚ ਪੀੜ ਦਿੱਤਾ ਹੈ। ਕਾਰਨ ਵੀ ਇਹਨਾਂ ਨੂੰ ਤੇ ਭੁੱਖੇ ਰੱਖਣਾ ਸੀ, ਤੂੰ ਦੁੱਧ ਪਿਆ ਰਿਹਾ ਹੈ ਨਾ। ਸੋ ਇਸੇ ਤਰ੍ਹਾਂ ਉਣੀਂਦਰੇ ਰੱਖਿਆ ਵੀ ਠੰਡ ਵਿੱਚ ਬਿਠਾ ਦਿਓ, ਠੰਡੇ ਬੁਰਜ ਦੇ ਉੱਤੇ ਨੀਂਦ ਕਿੱਥੇ ਆਉਣੀ ਹੈ। ਇਹ ਪਹਿਲਾ ਦੌਰ ਹੈ ਤਸੀਹਾਂ ਦਾ। ਤੇ ਅਗਰ ਫਿਰ ਵੀ ਕਾਫਰ ਇਸਲਾਮ ਕਬੂਲ ਨਾ ਕਰੇ, ਤਸੀਹੇ ਸਖਤੀ ਨਾਲ ਸ਼ੁਰੂ ਕਰ ਦਿਓ, ਸਜ਼ਾ ਨੂੰ ਸਖਤ ਕਰ ਦਿਓ, ਤੇ ਚੱਲਦਿਆਂ ਚੱਲਦਿਆਂ ਸਜ਼ਾ ਦਾ ਦੌਰ ਇੱਥੋਂ ਤੱਕ ਜਾ ਸਕਦਾ ਸਜਾਏ ਮੌਤ ਤੱਕ। ਫਿਰ ਮੌਤ ਕਿੰਨੀ ਕੁ ਭਿਆਨਕ ਹੋਵੇ ਇਹ ਵੀ ਫੈਸਲਾ ਉਸ ਸਮੇਂ ਦੇ ਕਾਜ਼ੀ ਨੇ ਦੇਣਾ ਹੈ। ਪੱਥਰ ਮਾਰ ਕੇ ਵੀ ਮਾਰਿਆ ਜਾ ਸਕਦਾ ਹੈ, ਕੁੱਤਿਆਂ ਤੋਂ ਵੀ ਪੜਵਾਇਆ ਜਾ ਸਕਦਾ, ਹਾਥੀਆਂ ਤੋਂ ਠੇਡੇ ਮਰਵਾਏ ਜਾ ਸਕਦੇ ਨੇ। ਅਨੇਕਾਂ ਸਜਾਵਾਂ ਤੇ ਗੁਰਮੁਖ ਪਿਆਰਿਓ ਜਿਹੜੀਆਂ ਭਿਆਨਕ ਸਜਾਵਾਂ ਉਹਨਾਂ ਨੇ ਆਪਣੇ ਕਾਨੂੰਨ ਦੇ ਬਹਾਨੇ ਦੇ ਨਾਲ ਸਾਡੇ ਸਿੱਖ ਸ਼ਹੀਦਾਂ ਨੂੰ ਦਿੱਤੀਆਂ, ਉਹ ਤੇ ਦੁਨੀਆਂ ਦੇ ਉੱਤੇ ਹੋਰ ਕਿਤੇ ਮਿਸਾਲ ਹੀ ਨਹੀਂ ਛੇਤੀ ਮਿਲਦੀ ਹੈ। ਆਰਿਆਂ ਨਾਲ ਚੀਰ ਦੇਣਾ, ਦੇਗਾਂ ਵਿੱਚ ਉਬਾਲ ਦੇਣਾ ਤੇ ਗੁਰਮੁਖ ਪਿਆਰਿਓ ਰੂਹ ਵਿੱਚ ਲਪੇਟ ਕੇ ਸਾੜ ਦੇਣਾ, ਬੰਦ ਬੰਦ ਕੱਟ ਦੇਣਾ, ਅਨੇਕਾਂ ਹੋਰ ਤਸੀਹੇ ਦੇ ਕਰਕੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਹੈ। ਤੇ ਗੱਲ ਆਪਾਂ ਭਾਈ ਤਾਰੂ ਸਿੰਘ ਦੀ ਕਰ ਰਹੇ ਹਾਂ, ਪਰ ਉਸ ਵੇਲੇ ਦੇ ਥੋੜੇ ਜਿਹੇ ਹਾਲਾਤ ਬਾਅਦ ਦੀ ਗੱਲ ਹੈ, ਮੈਂ ਉਹ ਵੀ ਸਾਂਝੇ ਕਰਦੇ ਹਾਂ 2 ਮਿੰਟ ਦੇ ਵਿੱਚ। ਭਾਈ ਸੁਬੇਗ ਸਿੰਘ ਤੇ ਉਹਨਾਂ ਦੇ ਪੁੱਤਰ ਸ਼ਹਿਬਾਜ਼ ਸਿੰਘ, ਕਾਜ਼ੀ ਦੀ ਅੱਖ ਸੀ ਵੀ ਇਹ ਸਿੱਖ ਹੈ ਭਾਈ ਸੁਬੇਗ ਸਿੰਘ, ਤੇ ਦੂਸਰਾ ਉਹਦਾ ਨੌਜਵਾਨ ਪੁੱਤਰ ਹੈ, ਹਲਕੀ ਜੀ ਚਿਹਰੇ ਤੇ ਦਾੜਾ ਪ੍ਰਕਾਸ਼ ਹੋਣ ਲੱਗਿਆ, ਲੂੰ ਜੀ ਨਜ਼ਰ ਆਉਂਦੀ ਹੈ, ਇੰਨੀ ਕੁ ਉਮਰ ਹੈ, ਕੋਮਲ ਜਿਹਾ ਚਿਹਰਾ ਹੈ। ਸੋ ਭਾਵੇਂ ਆਪਣੀ ਧੀ ਦਾ ਰਿਸ਼ਤਾ ਦੇ ਕੇ ਇਸਲਾਮ ਵਿੱਚ ਲਿਆਉਣ ਦੀਆਂ ਬੜੀਆਂ ਕੋਸ਼ਿਸ਼ਾਂ ਉਸ ਕਾਜ਼ੀ ਨੇ ਕੀਤੀਆਂ ਸੀ, ਆਖਰ ਨੂੰ ਗੱਲ ਫਤਵਿਆਂ ਤੇ ਆਈ। ਆਪ ਜੀ ਨੂੰ ਪਤਾ ਵੀ ਚਰਖੜੀ ਤੇ ਚਾੜ ਕੇ ਸ਼ਹੀਦ ਕਰਨ ਦਾ ਫਤਵਾ ਦੋਵਾਂ ਪਿਓ ਤੇ ਪੁੱਤਰ ਨੂੰ ਲੱਗਿਆ, ਤੇ ਚਰਖੜੀ ਦੇ ਜਿਹੜਾ ਪਲੇਨ ਫੱਟੇ ਵਾਲਾ ਪਾਸਾ, ਇੱਕ ਪਾਸੇ ਜਿਹੜਾ ਪਹੀਆ ਹੁੰਦਾ ਸੀ ਉਹ 'ਚ ਮੁੜਵੇਂ ਕੁੰਡੇ ਹੁੰਦੇ ਸੀ ਤੇ ਇੱਕ ਪਲੇਨ ਹੁੰਦਾ ਸੀ, ਸਾਫ਼ ਹੁੰਦਾ ਸੀ, ਤੇ ਉਸ ਸਾਫ਼ ਪਾਸੇ ਦੇ ਉੱਤੇ ਪਹਿਲਾਂ ਭਾਈ ਸੁਬੇਗ ਸਿੰਘ ਨੂੰ ਬੰਨ੍ਹ ਦਿੱਤਾ ਗਿਆ ਜਕੜ ਕੇ ਚੰਗੀ ਤਰ੍ਹਾਂ, ਤੇ ਪਿੱਠ ਫੱਟੇ ਵਾਲੇ ਪਾਸੇ ਗੁਲਾਈ ਵਾਲੇ ਪਾਸੇ ਹੋ ਗਈ ਤੇ ਚਿਹਰਾ ਬਾਹਰਲੇ ਪਾਸੇ ਹੋ ਗਿਆ, ਤੇ ਚਰਖੜੀ ਥੋੜ੍ਹੀ ਜਿਹੀ ਘੁੰਮਾ ਕੇ ਭਾਈ ਸੁਬੇਗ ਸਿੰਘ ਦਾ ਸਰੀਰ ਦੂਜੇ ਪਾਸੇ ਚਲਾ ਗਿਆ। ਉਸੇ ਪਹੀਏ ਦੇ ਉੱਤੇ
ਭਾਈ ਸ਼ਹਿਬਾਜ ਸਿੰਘ ਨੂੰ ਵੀ ਉਸੇ ਢੰਗ ਨਾਲ ਬੰਨ ਦਿੱਤਾ ਹੈ। ਅਤੇ ਜਦੋਂ ਦੋਨੇ ਪਿਓ ਪੁੱਤਰ ਚਰਖੜੀ ਦੇ ਇੱਕ ਪਹੀਏ 'ਤੇ ਬੰਨ ਦਿੱਤੇ, ਦੂਜੇ ਪਾਸੇ ਉਹ ਪਹੀਆ ਬਹੁਤ ਨੇੜੇ ਹੈ ਜਿਹਨੂੰ ਮੁੜਵੇਂ ਕੁੰਡੇ ਨੇ, ਅਤੇ ਜਲਾਦਾਂ ਨੇ ਚਰਖੜੀ ਘੁਮਾਉਣੀ ਸ਼ੁਰੂ ਕੀਤੀ ਹੈ। ਜਿਸ ਵੇਲੇ ਭਾਈ ਸੁਬੇਗ ਸਿੰਘ ਕੁੰਡਿਆਂ ਵਾਲੇ ਪਾਸੇ ਆਏ, ਕੁੰਡੇ ਸਰੀਰ ਵਿੱਚ ਤਿੱਖੀਆਂ ਨੋਕਾਂ ਖੁੱਬੀਆਂ ਛੁਰੀਆਂ ਵਾਲੇ ਸੀ, ਅਤੇ ਉਹਨਾਂ ਛੁਰੀਆਂ ਨੇ ਭਾਈ ਸੁਬੇਗ ਸਿੰਘ ਦਾ ਸਰੀਰ ਪਾੜ ਕੇ ਰੱਖ ਦਿੱਤਾ ਹੈ। ਅਨੇਕਾਂ ਜ਼ਖਮ ਦੇ ਦਿੱਤੇ ਪਹਿਲੀ ਵਾਰ 'ਚ, ਅਤੇ ਚਰਖੜੀ ਘੁੰਮਦੀ ਗਈ, ਭਾਈ ਸੁਬੇਗ ਸਿੰਘ ਦਾ ਸਰੀਰ ਉੱਪਰਲੇ ਪਾਸੇ ਗਿਆ, ਖੂਨ ਦੀਆਂ ਧਾਰਾਂ ਹੇਠਾਂ ਨੂੰ ਵਹੀਆਂ, ਅਤੇ ਹੇਠਲੇ ਪਾਸੇ ਪੁੱਤਰ ਸ਼ਹਿਬਾਜ ਸਿੰਘ ਉਸੇ ਪਿਤਾ ਦੇ ਖੂਨ ਦੀਆਂ ਬੂੰਦਾਂ ਜਾਂ ਧਾਰਾਂ ਭਾਈ ਸ਼ਹਿਬਾਜ ਸਿੰਘ ਦੇ ਸਰੀਰ 'ਤੇ ਪੈ ਰਹੀਆਂ ਨੇ। ਚਰਖੜੀ ਅੱਗੇ ਘੁੰਮੀ ਹੈ ਅਤੇ ਹੁਣ ਭਾਈ ਸ਼ਹਿਬਾਜ ਸਿੰਘ ਦਾ ਸਰੀਰ ਉਹਨਾਂ ਕਿੱਲਾਂ ਨੇ, ਤਿੱਖੀਆਂ ਨੋਕਾਂ ਨੇ, ਕੁੰਡੀਆਂ ਨੇ ਨੋਚ ਕੇ ਰੱਖ ਦਿੱਤਾ, ਅਤੇ ਘੁੰਮਦਿਆਂ ਭਾਈ ਸ਼ਹਿਬਾਜ ਸਿੰਘ ਦਾ ਸਰੀਰ ਉੱਪਰਲੇ ਪਾਸੇ ਗਿਆ, ਹੇਠਲੇ ਪਾਸੇ ਭਾਈ ਸੁਬੇਗ ਸਿੰਘ ਦਾ ਸਰੀਰ ਆ ਗਿਆ। ਹੁਣ ਪੁੱਤਰ ਦੇ ਖੂਨ ਦੀਆਂ ਧਾਰਾਂ ਪੈਂਦੀਆਂ ਨੇ ਅਤੇ ਹੇਠਲੇ ਪਾਸੇ ਪਿਤਾ ਦੇ ਸਰੀਰ ਦੇ ਉੱਤੇ ਪੈ ਰਹੀਆਂ ਨੇ। ਚਰਖੜੀ ਘੁੰਮਦੀ ਹੈ, ਖੂਨ ਡੁੱਲ ਰਿਹਾ। ਕੈਸਾ ਇਹ ਮਾਜਰਾ ਬਣ ਗਿਆ ਸ਼ਹੀਦਾਂ ਦਾ? ਗੁਰਮੁਖ ਪਿਆਰਿਓ, ਪਿਤਾ ਦੇ ਖੂਨ ਵਿੱਚ ਪੁੱਤਰ ਇਸ਼ਨਾਨ ਕਰ ਰਿਹਾ ਅਤੇ ਪੁੱਤਰ ਦੇ ਖੂਨ ਵਿੱਚ ਪਿਤਾ ਇਸ਼ਨਾਨ ਕਰ ਰਿਹਾ, ਸ਼ਹਾਦਤਾਂ ਪਾ ਰਹੇ ਨੇ। ਇਹ ਹੈ ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੋ ਇਸੇ ਤਰ੍ਹਾਂ ਗੱਲ ਮੈਂ ਭਾਈ ਤਾਰੂ ਸਿੰਘ ਦੀ ਕਰ ਰਿਹਾ ਸੀ, ਸੰਖੇਪ ਵਿੱਚ ਲੈ ਚੱਲਾਂ, ਘੜੀ ਨੇ ਬਹੁਤੀ ਲੰਮੀ ਆਗਿਆ ਨਹੀਂ ਦੇਣੀ। ਸੋ ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਮੈਂ ਕਿਹਾ ਸੀ ਵੀ ਹਲਕੇ ਤਸੀਹੇ, ਉਹਨਾਂ ਹਲਕਿਆਂ ਤਸੀਹਾਂ ਦੇ ਵਿੱਚ ਜਲੀਲ ਕਰਨ ਵਾਸਤੇ, ਮਨ ਡਲਾਉਣ ਵਾਸਤੇ ਜ਼ਕਰੀਆ ਸਰਕਾਰ ਦੇ ਕਾਜ਼ੀ ਨੇ ਹੁਕਮ ਕਰ ਦਿੱਤਾ ਕਿ ਭਾਈ ਤਾਰੂ ਸਿੰਘ ਦੇ ਕੇਸ ਕਤਲ ਕਰੋ। ਇਹਨਾਂ ਨੂੰ ਇੱਕ ਭੁਲੇਖਾ ਵੀ ਸੀ ਨਾ ਵੀ ਕੇਸਾਂ ਕਰਕੇ ਇਹਨਾਂ ਦੇ ਅੰਦਰ ਰੂਹਾਨੀ ਊਰਜਾ ਹੈ, ਜੇ ਕੇਸ ਨਹੀਂ ਹੋਣਗੇ ਇਹਨਾਂ ਦੀ ਊਰਜਾ ਘਟੇਗੀ, ਮਨ ਡੋਲ ਸਕਦਾ, ਡੁਲਾਇਆ ਜਾ ਸਕਦਾ। ਸੋ ਜਦੋਂ ਭਾਈ ਤਾਰੂ ਸਿੰਘ ਨੂੰ ਇਹ ਹੁਕਮ ਸੁਣਾ ਦਿੱਤਾ ਵੀ ਸਿਰ ਦੇ ਕੇਸ ਕਤਲ ਕਰ ਦਿਓ, ਅਤੇ ਕੇਸ ਕੱਟਣ ਵਾਸਤੇ ਨਾਈ ਨੂੰ ਬੁਲਾਇਆ ਗਿਆ ਹੈ ਬਾਜ਼ਾਰ ਦੇ ਵਿੱਚੋਂ, ਅਤੇ ਗੁਰਮੁਖ ਪਿਆਰਿਓ ਭਾਈ ਤਾਰੂ ਸਿੰਘ ਨੂੰ ਪਤਾ, ਅਤੇ ਉਹਦੇ ਅੰਦਰ ਅਰਦਾਸਾਂ ਚੱਲ ਰਹੀਆਂ, ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਮੈਂ ਤੇ ਹਰ ਰੋਜ਼ ਤੇਰੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਵੀ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਉਣਾ, ਅੱਜ ਵੀ ਗੁਰਸਿੱਖ ਕਰਦੇ ਨੇ ਨਾ। ਸੋ ਇਹਦਾ ਅਰਥ ਵੀ ਸਮਝ ਲੈਣਾ, ਕੇਸਾਂ ਸਵਾਸਾਂ ਸੰਗ ਨਿਭਾਉਣ ਦਾ ਭਾਵ ਹੈ ਕਿ ਮੇਰੇ ਵਾਹਿਗੁਰੂ ਜੀ, ਸਤਿਗੁਰੂ ਜੀ, ਜਿੰਨਾ ਚਿਰ ਸਰੀਰ ਵਿੱਚ ਸਵਾਸ ਚੱਲਦੇ ਨੇ ਘੱਟੋ ਘੱਟ ਓਨਾ ਚਿਰ ਕੇਸਾਂ ਦੀ ਵਿਅਦਵੀ ਨਾ ਹੋਵੇ, ਓਨਾ ਚਿਰ ਕੇਸ ਕਿਤੇ ਮੇਰੇ ਸਰੀਰ ਤੋਂ ਅਲੱਗ ਨਾ ਹੋ ਜਾਣ। ਸਵਾਸ ਨਹੀਂ ਰਹੇ ਫਿਰ ਸਰੀਰ ਠੀਕ ਰਹਾ ਹੈ, ਜੋ ਮਰਜ਼ੀ ਹੋਵੇ। ਇਹ ਅਰਦਾਸ ਸਿੱਖ ਦੀ ਹੈ। ਭਾਈ ਤਾਰੂ ਸਿੰਘ ਦੇ ਪਾਸੋਂ ਇਹ ਜਿਹੜਾ ਫਤਵਾ ਸੀ, ਬਰਦਾਸ਼ਤ ਕਰਨਾ ਮੁਸ਼ਕਲ ਸੀ। ਸ਼ਹਾਦਤ ਦਾ ਭਾਵੇਂ ਕੋਈ ਖੌਫ ਨਹੀਂ ਸੀ, ਪਰ ਕੇਸਾਂ ਦੀ ਬੇਅਦਬੀ ਵਾਲਾ ਫਤਵਾ ਬਹੁਤਾ ਦੁਖਦਾਈ ਲੱਗ ਰਿਹਾ ਸੀ, ਅਤੇ ਉਨਾ ਹੀ ਦੁਖੀ ਹਿਰਦੇ ਵਿੱਚੋਂ ਅਰਦਾਸ ਨਿਕਲ ਰਹੀ ਸੀ। ਅਤੇ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਹੋਈ, ਸਰਦਾਰ ਰਤਨ ਸਿੰਘ ਜੀ ਭੰਗੂ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਅੰਦਰ ਇਸ ਇਤਿਹਾਸ ਨੂੰ ਬੜਾ ਵਿਸਥਾਰ ਸਹਿਤ ਵਰਣਨ ਕਰਦੇ ਨੇ। ਕਹਿੰਦੇ ਜਦੋਂ ਕੇਸ ਕੱਟਣ ਲੱਗੇ ਭਾਈ ਤਾਰੂ ਸਿੰਘ ਦੇ, ਤਾਰਾਂ ਵਾਂਗ ਸਖਤ ਹੋ ਗਏ ਅਤੇ ਕੈਂਚੀ ਨੇ ਕੇਸ ਨਹੀਂ ਜੇ ਕੱਟੇ ਹਨ। ਇਹ ਤੇ ਸਾਡਾ ਇਤਿਹਾਸ ਹੈ। ਇੱਕ ਛੋਟੀ ਜਿਹੀ ਗੱਲ ਮੈਂ ਅਜੋਕੇ ਸਮੇਂ ਦੀ ਆਪ ਜੀ ਨੂੰ ਇੱਥੇ ਸਾਂਝੀ ਕਰਦੇ ਹਾਂ, ਕਿਉਂਕਿ ਸਾਡਾ ਮਨ ਸ਼ੰਕਾਵਾਦੀ ਬਹੁਤ ਹੈ। ਇੱਕ ਸੰਤ ਪ੍ਰੀਤਮ ਸਿੰਘ ਹੋਏ ਨੇ ਮੰਡੀ ਗੋਬਿੰਦਗੜ੍ਹ ਦੇ ਕੋਲ, ਮੇਰੇ ਇਲਾਕੇ ਦੇ ਵਿੱਚ ਅੰਬੇ ਮਾਜਰਾ ਪਿੰਡ ਹੈ। ਆ 10 ਕੁ ਸਾਲ ਹੋਏ ਨੇ ਉਹਨਾਂ ਨੇ ਸਰੀਰ ਹੁਣੇ ਹੀ ਛੱਡਿਆ, ਕੋਈ ਬਹੁਤੀਆਂ ਪੁਰਾਣੀਆਂ ਗੱਲਾਂ ਨਹੀਂ। ਸੋ ਜਿਸ ਵੇਲੇ 1947 ਵਿੱਚ ਭਾਰਤ ਪਾਕਿਸਤਾਨ ਦੀ ਵੰਡ ਹੋਈ, ਉਸ ਵੇਲੇ ਕੁਛ ਸਾਲ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸਿੱਖ ਨੇ ਬਾਬਾ ਪ੍ਰੀਤਮ ਸਿੰਘ ਨੂੰ ਪ੍ਰੇਰਿਆ ਵੀ ਚਲੋ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਏ। ਬਾਰਡਰ 'ਤੇ ਸਖਤੀ ਨਹੀਂ ਸੀ, ਪਰ ਫਿਰ ਵੀ ਇੱਕ ਸਿੱਖ ਦਾ ਪਾਕਿਸਤਾਨ ਵਿੱਚ ਨਜ਼ਰ ਆਉਣਾ ਆਪਣੇ ਆਪ ਵਿੱਚ ਵਿਸ਼ੇਸ਼ ਸੀ। ਅਤੇ ਰਾਵੀ ਪਾਰ ਕੀਤੀ ਰਾਤ ਦੇ ਸਮੇਂ, ਅੱਧੀ ਕੁ ਰਾਤ ਨੂੰ, ਅਤੇ ਉੱਥੇ ਦਾਸ ਨੂੰ ਉਹਨਾਂ ਨੇ ਸਾਰੀ ਵਿੱਥਿਆ ਸੁਣਾਈ ਸੀ ਵੀ ਰਾਵੀ ਵੀ ਕਿਸ ਤਰ੍ਹਾਂ ਪਾਰ ਕੀਤੀ।
ਪਾਣੀ ਬੜਾ ਡੂੰਘਾ ਚੱਲ ਰਿਹਾ ਸੀ, ਕੁਛ ਕੁ ਥਾਂ 'ਤੇ ਡੂੰਘਾ ਹੋਇਆ ਹੀ ਕਰਦਾ ਅਤੇ ਡੁੱਬਣ ਵਾਲੀ ਹਾਲਤ ਸੀ, ਪਰ ਸ਼ਬਦ ਪੜ੍ਹਦਿਆਂ ਗੁਰਬਾਣੀ ਪੜ੍ਹਦਿਆਂ ਉਹ ਰਾਵੀ ਨੂੰ ਪਾਰ ਕੀਤਾ। ਅੰਮ੍ਰਿਤ ਵੇਲਾ ਹੋ ਗਿਆ, ਸ੍ਰੀ ਕਰਤਾਰਪੁਰ ਸਾਹਿਬ ਪਹੁੰਚਦਿਆਂ ਅੰਮ੍ਰਿਤ ਵੇਲੇ ਜਾ ਕੇ ਦਰਸ਼ਨ ਕੀਤੇ, ਨਿਤਨੇਮ ਕੀਤਾ, ਫਿਰ ਉੱਥੇ ਅਰਦਾਸ ਕੀਤੀ ਬਾਬਾ ਪ੍ਰੀਤਮ ਸਿੰਘ ਉਹਨਾਂ ਨੇ। ਜਦੋਂ ਅਰਦਾਸ ਕੀਤੀ ਨਾ, ਇੱਕ ਵੇਗ ਵਿੱਚ ਆ ਕੇ ਇਹ ਭੁੱਲ ਹੀ ਗਿਆ ਸਭ ਕੁਝ ਵੀ ਮੈਂ ਕਿੱਥੇ ਹਾਂ, ਇੱਥੇ ਕੋਈ ਸਿੱਖ ਨਹੀਂ, ਇੱਥੇ ਸਾਰੇ ਵਿਰੋਧੀ ਵਿਚਾਰਾਂ ਵਾਲੇ ਨੇ, ਸਰਕਾਰ ਵੀ ਦੂਜੀ ਹੈ। ਪਰ ਅੰਦਰੋਂ ਪ੍ਰੇਮ ਦਾ ਵੇਗ ਸੀ, ਅਰਦਾਸ ਕੀਤੀ, ਅਰਦਾਸ ਵਿੱਚ ਇੰਨੇ ਵੇਗ ਨਾਲ ਜੈਕਾਰਾ ਲਾ ਦਿੱਤਾ ਉੱਚੀ ਆਵਾਜ਼ ਦੇ ਵਿੱਚ। ਨੇੜੇ ਵੱਸਦੇ ਘਰਾਂ ਵਿੱਚ ਨਾਰੋਵਾਲ ਪਿੰਡ ਹੈ, ਦਸ ਦਰਸ਼ਨ ਕਰਕੇ ਆਇਆ, ਤੁਸੀਂ ਵੀ ਕਈਆਂ ਨੇ ਕੀਤੇ ਹੋਣਗੇ। ਉੱਥੇ ਜਿਹੜੇ ਪਰਿਵਾਰ ਵੱਸਦੇ ਸੀ ਨਾ, ਉਹਨਾਂ ਨੂੰ ਆਵਾਜ਼ ਸੁਣ ਗਈ, ਮੁੱਕਦੀ ਗੱਲ ਸ਼ਿਕਾਇਤ ਹੋਈ, ਸਰਕਾਰ ਤੱਕ ਗ੍ਰਿਫਤਾਰ ਕਰ ਲਿਆ ਗਿਆ। ਜਿਹੜੇ ਦਰੋਗੇ ਨੇ, ਥਾਣੇਦਾਰ ਨੇ ਗ੍ਰਿਫਤਾਰ ਕੀਤਾ ਨਾ, ਉਹਦੇ ਮਨ ਵਿੱਚ ਐਸਾ ਖਿਆਲ ਆਇਆ, ਪਾਪ ਆਇਆ ਵੀ ਇਹਦੇ ਕੇਸ ਕਤਲ ਕਰੀਏ। ਅਤੇ ਐਸੀ ਬੰਦਗੀ ਵਾਲੀ ਰੂਹ ਸੀ, ਮੈਂ ਤਾਂ ਬਹੁਤ ਨੇੜਿਓਂ ਦਰਸ਼ਨ ਕਰਦਾ ਰਿਹਾ, ਅਤੇ ਗੁਰੂ ਪਿਆਰਿਓ ਐਸੀ ਖੇਡ ਵਰਤੀ ਸੀ ਬਈ ਬਾਬਾ ਪ੍ਰੀਤਮ ਸਿੰਘ ਦੇ ਕੇਸ ਉਹਨਾਂ ਕੋਲੋਂ ਵੀ ਕਤਲ ਨਹੀਂ ਸੀ ਹੋਏ, ਫਿਰ ਉਹ ਭਾਵੇਂ ਸਹਿਮ ਗਏ, ਡਰ ਗਏ, ਫਿਰ ਅੱਗੇ ਨਹੀਂ ਗੱਲ ਤੁਰੀ। ਸੋ ਮੈਂ ਤਾਂ ਬੇਨਤੀ ਕਰੀ ਹੈ ਵੀ ਭਾਈ ਤਾਰੂ ਸਿੰਘ ਦੇ ਕੇਸ ਸਖ਼ਤ ਹੋ ਗਏ, ਨਹੀਂ ਕੱਟੇ ਗਏ। ਗੁੱਸੇ ਵਿੱਚ ਆ ਕੇ ਅਗਲਾ ਫਤਵਾ ਦਿੱਤਾ, ਕਹਿੰਦੇ ਨਹੀਂ ਉਤਰਦੇ ਕੇਸ, ਫਿਰ ਖੋਪਰੀ ਉਤਾਰੋ। ਸੋ ਇੱਥੇ ਗੱਲ ਖੋਪਰੀ 'ਤੇ ਆਈ ਹੈ, ਅਤੇ ਜਲਾਦ ਨੇ ਰੰਭੀ ਲੈ ਕੇ ਚਾਰੇ ਪਾਸੇ ਘੁਮਾ ਕੇ ਗੁਰਮੁਖ ਪਿਆਰਿਓ ਕੇਸਾਂ ਤੋਂ ਫੜ ਕੇ ਖੋਪਰੀ ਉੱਪਰ ਚੁੱਕ ਦਿੱਤੀ ਹੈ। ਖੋਪਰੀ 'ਤੇ ਉਤਰ ਗਈ, ਪਰ ਸਵਾਸ 'ਤੇ ਅਜੇ ਵੀ ਚੜ੍ਹਦੀ ਕਲਾ ਵਿੱਚ ਚੱਲ ਰਹੇ ਨੇ, ਮਨ ਨਹੀਂ ਜੇ ਡੋਲਿਆ। ਚੜ੍ਹਦੀ ਕਲਾ ਦੇ ਅੰਦਰ ਭਾਈ ਤਾਰੂ ਸਿੰਘ, ਅਤੇ ਇੱਕ ਖਾਈ ਵਿੱਚ ਟੋਏ ਵਿੱਚ ਸੁੱਟ ਦਿੱਤਾ ਥੋੜ੍ਹਾ ਜਿਹਾ ਪਾਸੇ ਨਵੇਕਲਾ ਕਰਕੇ। ਬਾਅਦ ਵਿੱਚ ਉੱਥੋਂ ਦੀ ਸੰਗਤ ਨੇ ਸੰਭਾਲ ਕੇ ਧਰਮਸ਼ਾਲਾ ਵਿੱਚ ਰੱਖਿਆ ਸੀ। 22 ਦਿਨ ਬਿਨਾਂ ਖੋਪਰੀ ਤੋਂ ਭਾਈ ਤਾਰੂ ਸਿੰਘ ਜਿੰਦਾ ਰਹੇ ਨੇ, ਅਤੇ ਇਹ ਵੀ ਗਾਥਾ ਬੜੀ ਲੰਮੀ ਹੈ। ਰਤਨ ਸਿੰਘ ਭੰਗੂ ਜੀ ਉਹਨਾਂ ਨੇ ਲਿਖੀ ਹੈ ਬਈ ਜਿਸ ਵੇਲੇ ਖੋਪਰੀ ਉਤਾਰਨ ਦਾ ਫਤਵਾ ਸੀ ਨਾ, ਅਤੇ ਉਸ ਵੇਲੇ ਇੱਕ ਬਚਨ ਕੀਤਾ ਸੀ ਸੂਰਬੀਰ ਬਚਨ ਕੇ ਬਲੀ ਭਾਈ ਤਾਰੂ ਸਿੰਘ ਨੇ, ਜ਼ਕਰੀਆ ਫਿਕਰ ਨਾ ਕਰ, ਪਹਿਲਾਂ ਜੁੱਤੀ ਦੀ ਲੋਕ ਨਾਲ ਤੈਨੂੰ ਨਰਕਾਂ ਵਿੱਚ ਸੁੱਟਾਂਗਾ, ਫਿਰ ਸੱਚਖੰਡ ਜਾਵਾਂਗਾ। ਇਹ ਬਚਨ ਗੁਰੂ ਕੇ ਸਿੱਖ ਦਾ, ਜੋ ਨਾਨਕ ਦਾਸ ਮੁਖਤੇ ਚੋਂ ਬੋਲੇ, ਈਹਾਂ ਊਹਾਂ ਸੱਚ ਹੋਵੇ, ਐਸਾ ਹੀ ਹੋਇਆ। ਜ਼ਕਰੀਆ ਨੂੰ ਦੂਜੇ ਤੀਜੇ ਦਿਨ ਪਿਸ਼ਾਬ ਦਾ ਵੰਨ ਪਿਆ, ਬੜੇ ਇਲਾਜ ਕਰਵਾਏ, ਦੂਰ ਦੁਰਾਡੇ ਤੋਂ ਵੈਦ ਵੀ ਬੁਲਾਏ ਗਏ, ਪਰ ਕਿਸੇ ਵੀ ਦਵਾਈ ਦੇ ਨਾਲ ਕੋਈ ਇਲਾਜ ਨਾ ਹੋਇਆ, ਕੋਈ ਮੋੜ ਨਾ ਪਿਆ, ਬੜੀ ਤਕਲੀਫ ਵੱਧਦੀ ਗਈ। ਝੰਗਿਆੜਾ ਮਾਰਦਾ ਜ਼ਕਰੀਆ, ਅਤੇ ਕਿਸੇ ਨੇ ਸਲਾਹ ਦਿੱਤੀ, ਸਿਆਣੇ ਬੰਦੇ ਨੇ, ਕਹਿੰਦੇ ਖਾਨ ਸਾਹਿਬ ਦਵਾਈ ਕੋਈ ਨਹੀਂ ਕੰਮ ਕਰ ਰਹੀ, ਲੱਗਦਾ ਵੀ ਆਹ ਜਿਹੜੀ ਸਿੱਖ ਦੀ ਤੁਸੀਂ ਖੋਪਰੀ ਉਤਾਰੀ ਹੈ ਨਾ, ਇਹ ਵੱਡਾ ਪਾਪ ਤੁਹਾਡੇ ਕੋਲੋਂ ਹੋ ਗਿਆ ਲੱਗਦਾ, ਉਹਦੇ ਕੋਲੋਂ ਮਾਫ਼ੀ ਹੀ ਮੰਗ ਕੇ ਵੇਖ ਲਵੋ, ਸ਼ਾਇਦ ਕੁਛ ਹੋ ਜਾਵੇ। ਅਤੇ ਜ਼ਕਰੀਆ ਕਹਿੰਦਾ ਇੱਕ ਕਾਫਰ ਤੋਂ ਮਾਫ਼ੀ, ਪਰ ਦੂਜੇ ਪਾਸੇ ਤਕਲੀਫ ਇੰਨੀ, ਮਰਦਾ ਕੀ ਨਾ ਕਰਦਾ। ਕਹਿੰਦਾ ਜੀ ਚਲੋ ਮਾਫ਼ੀ ਮੰਗ ਲਓ, ਭੇਜੇ ਆਪਣੇ ਬੰਦੇ ਭਾਈ ਤਾਰੂ ਸਿੰਘ ਕੋਲ ਵੀ ਜ਼ਕਰੀਆ ਖਾਨ ਮਾਫ਼ੀ ਮੰਗਦਾ। ਅਤੇ ਭਾਈ ਤਾਰੂ ਸਿੰਘ ਕਹਿੰਦੇ ਮੈਂ ਕੌਣ ਹੁੰਦਾ ਮਾਫ਼ੀ ਦੇਣ ਵਾਲਾ, ਇਹ ਤਾਂ ਪੰਥ ਦਾ ਫੈਸਲਾ, ਗੁਰੂ ਕੀ ਸੰਗਤ ਕਰ ਸਕਦੀ ਹੈ। ਆਖਿਰ ਨੂੰ ਪੰਥ ਤੱਕ ਪਹੁੰਚ ਕੀਤੀ ਹੈ, ਨਵਾਬ ਕਪੂਰ ਸਿੰਘ ਦੇ ਜਥੇ ਕੋਲ ਪਹੁੰਚ ਕੇ ਜਾ ਕੇ ਇਹ ਵਿਥਿਆ ਸੁਣਾਈ ਵੀ ਜ਼ਕਰੀਆ ਖਾਨ ਮਾਫ਼ੀ ਮੰਗਦਾ। ਪੰਥ ਨੇ ਇੱਕ ਫੈਸਲਾ ਸੁਣਾਇਆ, ਕਹਿੰਦੇ ਮਾਫ਼ੀ ਤਾਂ ਮਿਲੇਗੀ ਇੱਕ ਸ਼ਰਤ ਉੱਤੇ ਵੀ ਭਾਈ ਤਾਰੂ ਸਿੰਘ ਦੇ ਚਰਨਾਂ ਦਾ ਜੋੜਾ ਜੁੱਤੀ ਲੈ ਕੇ ਜ਼ਕਰੀਆ ਖਾਨ ਦੇ ਸਿਰ ਵਿੱਚ ਮਾਰੀ ਜਾਵੇ। ਉਹਨੇ ਖੋਪਰੀ ਉਤਾਰੀ ਹੈ ਨਾ, ਹੁਣ ਇਲਾਜ ਇਹਦਾ ਵੀ ਸਿਰ ਤੋਂ ਸ਼ੁਰੂ ਹੋਣਾ। ਸੋ ਇਸੇ ਤਰ੍ਹਾਂ ਕੀਤਾ ਗਿਆ, ਭਾਵੇਂ ਪਹਿਲਾਂ ਬੜੀ ਔਖੀ ਲੱਗੀ ਗੱਲ ਵੀ ਤਾਰੂ ਸਿੰਘ ਦੀ ਜੁੱਤੀ ਮੇਰੇ ਸਿਰ ਵਿੱਚ ਵੱਜੇਗੀ, ਪਰ ਆਖਰ ਨੂੰ ਮੰਨ ਗਿਆ, ਕਹਿੰਦਾ ਚਲੋ ਜੁੱਤੀਆਂ ਮਾਰ ਕੇ ਹੀ ਵੇਖ ਲਵੋ। ਅਤੇ ਭਾਈ ਤਾਰੂ ਸਿੰਘ ਦੇ ਚਰਨਾਂ ਦਾ ਜੋੜਾ ਲਿਆ ਕੇ ਜਿਸ ਵੇਲੇ ਜ਼ਕਰੀਆ ਖਾਨ ਦੇ ਸਿਰ ਵਿੱਚ ਵੱਜਣ ਲੱਗਿਆ, ਇੱਕ ਜੁੱਤੀ ਵੱਜੀ, ਥੋੜ੍ਹਾ ਜਿਹਾ ਪਿਸ਼ਾਬ ਆ ਗਿਆ, ਇਹਨੂੰ ਹਲਕਾ ਜਿਹਾ ਦਰਦ ਘਟਦਾ ਮਹਿਸੂਸ ਹੋਇਆ, ਆਪਣੇ ਮੂੰਹੋਂ ਕਹਿੰਦਾ ਹੋਰ ਮਾਰੋ, ਦੋ ਚਾਰ ਜੁੱਤੀਆਂ ਵੱਜੀਆਂ, ਥੋੜ੍ਹਾ ਜਿਹਾ ਪਿਸ਼ਾਬ ਹੋਰ ਆਈ ਜਾਂਦਾ। ਹੁਣ ਆਪਣੇ ਮੂੰਹੋਂ ਬੋਲ ਬੋਲ ਕੇ ਜ਼ਕਰੀਆ ਕਹਿ ਰਿਹਾ, ਕਹਿੰਦਾ ਹੋਰ ਮਾਰੋ ਜੁੱਤੀਆਂ, ਹੋਰ ਮਾਰੋ ਜੁੱਤੀਆਂ। ਤਾੜ ਤਾੜ ਜੁੱਤੀਆਂ ਜਦੋਂ ਤਾਲੂਏ ਵਿੱਚ ਵੱਜਦੀਆਂ ਗਈਆਂ, ਇਹ ਪਾਪੀ ਦੀ ਜੁੱਤੀਆਂ ਦੇ ਨਾਲ ਹੀ ਮੌਤ ਹੋ ਗਈ ਸੀ। ਇਸ ਤਰ੍ਹਾਂ ਭਾਈ ਤਾਰੂ ਸਿੰਘ ਨੇ ਆਪਣੇ
ਜੁੱਤੀ ਦੀ ਨੋਕ ਦੇ ਨਾਲ ਜ਼ਕਰੀਆ ਨਰਕਾਂ ਵਿੱਚ ਪਹੁੰਚਾਇਆ ਤੇ ਗੁਰਮੁਖ ਪਿਆਰਿਓ ਬਾਅਦ ਵਿੱਚ ਜਦੋਂ ਪਤਾ ਲੱਗਿਆ ਵੀ ਜ਼ਕਰੀਆ ਨਰਕਪੁਰੀ ਪਹੁੰਚ ਗਿਆ, ਇਸ ਗੁਰੂ ਕੇ ਸਿੱਖ ਨੇ ਅੱਜ 22ਵੇਂ ਦਿਨ ਅਰਦਾਸ ਕਰਕੇ ਆਪਣਾ ਸਰੀਰ ਵੀ ਤਿਆਗਿਆ ਤੇ ਸ਼ਹਾਦਤ ਪਾਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਐਸੇ ਮਹਾਨ ਸ਼ਹੀਦ ਨੂੰ ਅਸੀਂ ਯਾਦ ਕਰ ਰਹੇ ਹਾਂ। ਸਾਵਣ ਦੇ ਮਹੀਨੇ ਰਾਹੀਂ ਵੀ ਗੁਰੂ ਪਿਆਰਿਓ ਗੱਲ ਇਹੀ ਚੱਲ ਰਹੀ ਹੈ, ਸਾਵਣ ਸਰਸੀ ਕਾਮਣੀ ਚਰਨ ਕਮਲ ਸੰਗ ਪਿਆਰ। ਮੈਂ ਫਿਰ ਪੰਕਤੀਆਂ ਪੜ੍ਹਦੀਆਂ, ਜਾਉ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸੋ ਪ੍ਰੇਮ ਦੀ ਖੇਡ ਜਿਹਨੇ ਖੇਡਣੀ ਹੈ, ਇਹ ਮੌਤ ਤੋਂ ਪਰੇ ਦੀ ਖੇਡ ਹੈ, ਇਹ ਮੋਹ ਮਮਤਾ ਤੋਂ ਪਰੇ ਦੀ ਖੇਡ ਹੈ। ਧਰਮ ਹੁੰਦਾ ਹੀ ਪ੍ਰੇਮ ਹੈ, ਜਿਹਨੂੰ ਪ੍ਰੇਮ ਕਰਨਾ ਨਹੀਂ ਆਇਆ ਉਹ ਕਦੇ ਧਰਮੀ ਹੋ ਹੀ ਨਹੀਂ ਸਕਦਾ। ਨਫ਼ਰਤ ਧਰਮ ਦਾ ਆਧਾਰ ਕਦੇ ਹੋ ਹੀ ਨਹੀਂ ਸਕਦੀ ਹੈ, ਈਰਖਾ ਧਰਮ ਦਾ ਆਧਾਰ ਕਦੇ ਬਣ ਹੀ ਨਹੀਂ ਸਕਦੀ ਹੈ। ਸੋ ਪ੍ਰੇਮ ਹੀ ਧਰਮ ਦੀ ਮੂਲ ਕਹੀਏ ਵੀ ਕੜੀ ਹੈ। ਅਤੇ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਰਾਹੀਂ ਸਾਨੂੰ ਅਨੇਕਾਂ ਥਾਵਾਂ 'ਤੇ ਪ੍ਰੇਮ ਦੀ ਗੱਲ ਸਮਝਾਈ ਹੈ। ਅਤੇ ਦਸਮ ਪਾਤਸ਼ਾਹ 'ਤੇ ਗੱਲ ਹੀ ਇੱਥੇ ਆ ਕੇ ਮੁਕਾ ਦਿੰਦੇ ਨੇ, ਜਦੋਂ ਕਹਿੰਦੇ ਨੇ ਕਹਿੰਦੇ ਸਾਚ ਕਹੋ

0: ਸਾਵਣ ਸਰਸੀ ਕਾਮਲੀ ਕਾਮਣੀ ਚਰਨ ਕਮਲ ਸਿਓ ਪਿਆਰ। ਜਿਹਦਾ ਗੁਰੂ ਦੇ ਚਰਨਾਂ ਕਮਲਾਂ ਨਾਲ ਪਿਆਰ ਪੈਦਾ ਹੋ ਗਿਆ, ਉਹ ਜੀਵ ਰੂਹਾਂ ਹਮੇਸ਼ਾ ਖੇੜੇ ਦੇ ਵਿੱਚ ਰਹਿੰਦੀਆਂ ਨੇ, ਚੜ੍ਹਦੀ ਕਲਾ ਵਿੱਚ ਰਹਿੰਦੀਆਂ ਨੇ। ਅੱਜ ਦੇ ਮਹੀਨੇ ਵਿੱਚ ਇਹ ਵੀ ਪੰਕਤੀ ਕਹੀ ਹੈ, ਮੈਂ ਉਹਦਾ ਜ਼ਿਕਰ ਇੱਥੇ ਕਰਦਿਆਂ। ਸੋ ਹਰ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਮਿਲ ਸਾਧੂ, ਸਾਧੂ ਸਤਿਗੁਰੂ, ਸਾਧੂ ਸਾਧ ਸੰਗਤ, ਸਾਧੂ ਗੁਰੂ ਕੇ ਸਿੱਖ ਪਿਆਰੇ। ਜਾਣੀ ਕਿ ਸਾਧ ਸੰਗਤ ਦੇ ਰਾਹੀਂ ਗੁਰਮੁਖਾਂ ਦੀ ਸੰਗਤ ਕਰਦਿਆਂ ਕਰਦਿਆਂ ਗੁਰੂ ਦਾ ਮਿਲਾਪ ਜਦੋਂ ਹੁੰਦਾ, ਇਸ ਮਿਲਾਪ ਵਿੱਚੋਂ ਅੰਮ੍ਰਿਤ ਬੂੰਦ ਸੁਹਾਵਣੀ ਪੀਵਣ ਹਾਰ ਬਣਦਾ ਬੰਦਾ। ਇਹਨੂੰ ਸੌਖਾ ਕਹਿ ਦਿਆਂ, ਹੈ ਤੇ ਨਾਮ ਦੀ ਗੱਲ ਹੈ, ਬੰਦਗੀ ਦੀ ਗੱਲ ਹੈ, ਗੁਰਬਾਣੀ ਦੀ ਗੱਲ ਹੈ, ਪਰ ਜਦੋਂ ਸਤਸੰਗਤ ਕਰਦੇ ਰਹੀਏ ਲਗਾਤਾਰ, ਗੁਰਮੁਖਾਂ ਵਿੱਚ ਵਿਚਰਦੇ ਰਹੀਏ, ਬੰਦਗੀ ਵਾਲੇ ਨਾਮ ਸਿਮਰਨ ਵਾਲੇ ਭਰਾਵਾਂ ਨਾਲ ਸਾਂਝ ਪਾ ਕੇ ਰੱਖੀਏ, ਗੁਰਮੁਖੋ ਇੱਕ ਦਿਨ ਅੰਦਰੋਂ ਆਪਣੇ ਆਪ ਉਮੰਗ ਉੱਠਦੀ ਹੈ ਤੇ ਅਰਦਾਸ ਨਿਕਲਦੀ ਹੈ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰ ਦਿਓ। ਸਿੰਘ ਸੱਜਣਾ, ਕੌਰ ਸੱਜਣਾ ਜੋ ਹੈ, ਖਾਲਸਾ ਸੱਜਣਾ ਜੋ ਹੈ, ਇਹ ਇੱਛਾ ਮਨ ਵਿੱਚ ਫਿਰ ਆਪਣੇ ਆਪ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਪ੍ਰੇਰਣਾ ਕਰਦਿਆਂ ਭਾਵੇਂ ਜਿੰਨਾ ਮਰਜ਼ੀ ਕੋਈ ਕਹੀ ਜਾਵੇ, ਬੰਦਾ ਬੜਾ ਚਲਾਕ ਹੈ, ਕੋਈ ਨਹੀਂ ਜੀ ਅਜੇ ਬੜਾ ਸਮਾਂ ਪਿਆ, ਕਿ ਕਈ ਵਾਰ ਤੇ ਮਾਤਾ ਪਿਤਾ ਕਹਿ ਦਿੰਦੇ ਨੇ ਅਜੇ ਖਾਣ ਪਹਿਨਣ ਦੀ ਉਮਰ ਹੈ, ਅਜੇ ਕਾਹਨੂੰ ਅੰਮ੍ਰਿਤ ਛਕਣਾ ਹੈ। ਇਹਦਾ ਅਰਥ ਹੋਇਆ ਵੀ ਜਦੋਂ ਗੋਡੇ ਜਵਾਬ ਦੇ ਜਾਣ, ਅੱਖਾਂ ਤੋਂ ਦਿਸਣਾ ਬੰਦ ਹੋ ਜਾਵੇ, ਕੰਨਾਂ ਤੋਂ ਸੁਣਨਾ ਬੰਦ ਹੋ ਜਾਵੇ, ਫਿਰ ਕਹੋ ਜੀ ਹੁਣ ਅੰਮ੍ਰਿਤ ਛਕਾ ਦਿਓ। ਨਹੀਂ ਗੁਰਮੁਖੋ, ਹਮ ਆਦਮੀ ਹਾਂ ਇੱਕਦਮੀ, ਪਤਾ ਨਹੀਂ ਕਿਹੜਾ ਸਵਾਸ ਆਖਰੀ ਸਵਾਸ ਹੋਰ ਨਿਬੜਨਾ ਹੈ। ਇਸ ਲਈ ਸੰਗਤ ਵਿੱਚ ਆ ਕੇ ਅੰਮ੍ਰਿਤ ਪਾਨ ਕਰਨਾ ਇੱਥੋਂ ਸ਼ੁਰੂਆਤ ਹੁੰਦੀ ਹੈ। ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ, ਅੰਮ੍ਰਿਤ ਪਾਨ ਸਾਧ ਸੰਗਤ ਰਾਹੀਂ ਹੁੰਦਾ। ਪਹਿਲਾਂ ਪ੍ਰਤੱਖ ਖੰਡੇ ਬਾਟੇ ਦੀ ਅੰਮ੍ਰਿਤ ਦੀ ਪੌਲ, ਉਸ ਤੋਂ ਬਾਅਦ ਗੁਰਮੁਖੋ ਸਵਾਸ ਸਵਾਸ ਨਾਮ ਜਪਦਿਆਂ, ਨਿਤ ਨੇਮ ਕਰਦਿਆਂ, ਇਹ ਗੁਰਬਾਣੀ ਰੂਪੀ ਅੰਮ੍ਰਿਤ ਸਿੱਖ ਨੇ ਹਰ ਰੋਜ਼ ਹੀ ਛਕਣਾ ਹੈ, ਸਵਾਸ ਸਵਾਸ ਰਾਹੀਂ ਹਰ ਵੇਲੇ ਹੀ ਇਹ ਅੰਮ੍ਰਿਤ ਛਕਣਾ ਹੈ। ਸੋ ਹਰ ਅੰਮ੍ਰਿਤ ਬੂੰਦ ਸੁਹਾਵਣੀ, ਬਾਹਰ ਬੂੰਦਾਂ ਪੈਂਦੀਆਂ ਨੇ ਨਾ, ਬਰਸਾਤ ਦੇ ਮਹੀਨੇ ਮੀਂਹ ਪੈਂਦਾ, ਝੜੀਆਂ ਲੱਗਦੀਆਂ ਨੇ ਬਾਹਰ, ਤੇ ਇਹ ਇਸ ਧਰਤੀ ਵਾਸਤੇ, ਧਰਤੀ ਦੇ ਜੀਵਾਂ ਵਾਸਤੇ ਬੜੇ ਸੁਹਾਵਣੇ ਨੇ। ਧਰਤੀ ਨੂੰ ਹੀ ਸੁਹਾਵਣੀ ਬਣਾ ਦਿੰਦੀ ਹੈ ਬਰਸਾਤ, ਹਰਾ ਭਰਾ ਹੋ ਜਾਂਦਾ ਚੌਗਿਰਦਾ ਸਾਡਾ। ਤੁਸੀਂ ਕੈਲਗਰੀ ਵਿੱਚ ਵੀ ਵੇਖਦੇ ਹੋ, ਮੈਂ ਵੀ ਕਈ ਵਾਰੀ ਵੇਖਿਆ, ਮਾਰਚ ਦੇ ਮਹੀਨੇ, ਅਪ੍ਰੈਲ ਦੇ ਮਹੀਨੇ, ਜੋ ਸੁੱਕੀਆਂ ਪਹਾੜੀਆਂ ਨਜ਼ਰ ਆਉਂਦੀਆਂ ਤੇ ਬਰਸਾਤ ਪੈਂਦਿਆਂ ਸਾਰ ਹਰੇ ਭਰੇ ਹੋ ਨਿਬੜਦੇ ਨੇ, ਸੁੰਦਰਤਾ ਕਾਇਮ ਹੋ ਜਾਂਦੀ ਹੈ। ਇਹ ਬਾਹਰਲੀ ਬੂੰਦ ਹੈ, ਜਦੋਂ ਅੰਦਰ ਅੰਮ੍ਰਿਤ ਦੀ ਬੂੰਦ ਨੇ ਜਾਣਾ ਹੈ ਤੇ ਇਸ ਅੰਮ੍ਰਿਤ ਨੂੰ ਗੁਰੂ ਕੇ ਸਿੱਖ ਨੇ ਪੀਣਾ ਹੈ, ਅੰਦਰ ਹਰਿਆਵਲਾ, ਵਿਗਾਸ, ਖੇੜਾ, ਸੁੰਦਰਤਾ, ਆਨੰਦ ਹੀ ਆਨੰਦ ਬਣ ਜਾਣਾ ਹੈ, ਆਨੰਦ ਦੇ ਨਾਲ ਭਰਪੂਰ ਹੋ ਜਾਣਾ। ਗੁਰੂ ਦੇ ਮਿਲਾਪ ਵਿੱਚ ਪਹਿਲੀ ਨਿਸ਼ਾਨੀ ਹੀ ਆਨੰਦ ਦੀ ਹੈ। ਜੇ ਆਨੰਦ ਪ੍ਰਾਪਤ ਨਹੀਂ ਹੋਇਆ, ਸਮਝ ਲਓ ਅੰਦਰੋਂ ਅਜੇ ਗੁਰੂ ਨੂੰ ਨਹੀਂ ਮਿਲੇ ਹਾਂ। ਤੀਜੇ ਪਾਤਸ਼ਾਹ ਕਹਿ ਰਹੇ ਨੇ ਨਾ, ਕਹਿੰਦੇ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਨੂੰ ਪਾਇਆ, ਆਨੰਦ ਆ ਗਿਆ ਜ਼ਿੰਦਗੀ ਦੇ ਵਿੱਚ। ਬਾਹਰ ਲੋਕਾਂ ਨੂੰ ਭੁਲੇਖਾ, ਕਹਿੰਦੇ ਕੋਈ ਨਸ਼ਿਆਂ ਵਿੱਚ ਆਨੰਦ ਸਮਝਦਾ, ਕੋਈ ਵਿਸ਼ੇ ਭੋਗਣ ਵਿੱਚ ਆਨੰਦ ਸਮਝਦਾ, ਪਦਾਰਥਾਂ ਨੂੰ ਭੋਗਣ ਵਿੱਚ ਆਨੰਦ ਸਮਝਦਾ ਹੈ, ਕੋਈ ਮਾਇਆ ਇਕੱਠੀ ਕਰਕੇ ਆਨੰਦ ਮਹਿਸੂਸ ਕਰਦਾ, ਕਿਸੇ ਨੂੰ ਕੋਈ ਅਹੁਦਾ ਮਿਲ ਗਿਆ, ਵਡਿਆਈ ਮਿਲ ਗਈ, ਕਿਸੇ ਖੇਤਰ ਦੀ ਕੋਈ ਖਾਸ ਕੋਈ MLA MPship ਮਿਲ ਗਈ, ਜਾਂ ਕੁਝ ਵੀ ਬਾਹਰਲੀ ਪ੍ਰਾਪਤੀ ਹੋਈ, ਉਹ ਕਹਿੰਦਾ ਬੜਾ ਆਨੰਦ ਹੈ ਇਹਦੇ ਵਿੱਚ। ਕਈਆਂ ਨੂੰ ਗੁਰਮੁਖੋ ਨਿੰਦਿਆ ਵਿੱਚੋਂ ਹੀ ਆਨੰਦ ਆਈ ਜਾਂਦਾ ਹੈ, ਕਈਆਂ ਨੂੰ ਈਰਖਾ ਵਿੱਚੋਂ ਆਨੰਦ ਆਈ ਜਾਂਦਾ। ਸਤਿਗੁਰੂ ਕਹਿੰਦੇ ਕਹਿੰਦੇ ਸਾਰੇ ਨੇ ਵੀ ਸਾਨੂੰ ਬੜਾ ਆਨੰਦ ਹੈ, ਪਰ ਵਿਰਲੇ ਨੂੰ ਪਤਾ ਆਨੰਦ ਕਿੱਥੋਂ ਮਿਲਦਾ ਤੇ ਆਨੰਦ ਹੁੰਦਾ ਕੀ ਹੈ। ਗੁਰਦੇਵ ਨੇ ਬਚਨ ਕਿਹਾ ਨਾ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇਹ ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਪਤਾ ਲੱਗਦਾ ਵੀ ਸਦੀਵੀ ਆਨੰਦ ਹੁੰਦਾ ਕੀ ਹੈ। ਸ਼ਰਾਬ ਪੀਤੀ ਹੈ, ਸ਼ਰਾਬੀ ਕਹਿੰਦਾ ਬੜਾ ਆਨੰਦ ਹੈ, ਕਈ ਵਾਰੀ ਗੁਰਸਿੱਖਾਂ ਨੂੰ ਕਹਿ ਦਿੰਦਾ ਬਾਬਾ ਜੀ ਤੁਹਾਨੂੰ ਕੀ ਪਤਾ ਇਹਦੇ ਵਿੱਚ ਕੀ ਹੈ, ਤੁਸੀਂ ਕਿਹੜਾ ਕਦੇ ਪੀਤੀ ਹੋਣੀ ਹੈ। ਕਹਿੰਦੇ ਨੇ ਨਾ ਇਸ ਤਰ੍ਹਾਂ, ਇੱਥੇ ਵੀ ਸ਼ਾਇਦ ਕੋਈ ਬੈਠਾ ਹੋਵੇ, ਪਰ ਗੁਰਮੁਖੋ ਚਾਰ ਚਪੇੜਾਂ ਨਹੀਂ, ਦੋ ਚਪੇੜਾਂ ਲੱਗੀਆਂ, ਸਾਰਾ ਹੀ ਆਨੰਦ ਖਤਮ ਹੋ ਗਿਆ, ਉਤਰ ਗਿਆ ਸਾਰਾ ਹੀ ਨਸ਼ਾ। ਹੁਣ ਕੰਪੈਰੀਜ਼ਨ ਕਰੋ, ਇੱਕ ਪਾਸੇ ਦੋ ਚਪੇੜਾਂ ਆਨੰਦ ਲਾ ਕੇ ਪਾਸੇ ਸੁੱਟ ਦਿੰਦੀਆਂ ਨੇ, ਇੱਕ ਪਾਸੇ ਆਨੰਦ ਆਰਿਆਂ ਨਾਲ ਵੀ ਉੱਤਰ ਨਹੀਂ ਰਿਹਾ ਹੈ। ਸਿਰ ਧੜ ਵੱਖਰਾ ਹੋ ਕੇ ਵੀ ਆਨੰਦ ਵਿੱਚ ਕੋਈ ਫਰਕ ਹੀ ਨਹੀਂ ਪੈ ਰਿਹਾ, ਉਲਟਾ ਸੀਸ ਤਲੀ ਤੇ ਚੁੱਕ ਕੇ ਧੰਨ ਬਾਬਾ ਦੀਪ ਸਿੰਘ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਵਿੱਚ ਪਹੁੰਚ ਕੇ ਸੀਸ ਭੇਟ ਕਰਦਿਆਂ ਇੱਕ ਅਰਦਾਸ ਕਰਦੇ ਨੇ, ਜਿਸ ਦਰ ਉੱਤੇ ਕੁੱਲ ਲੁਕਾਈ ਕਰਦੀ ਏ ਫਰਿਆਦ, ਸਰਦਾ ਨਾਲ ਨਮਸਤਕ ਹੁੰਦੀ ਭੇਟ ਕਰੇ ਪ੍ਰਸਾਦ, ਕੋਈ ਦਮੜੀਆਂ ਭੇਟਾ ਕਰਦਾ ਪਾਉਣ ਲਈ ਬਖਸੀਸ, ਸਤਿਗੁਰੂ ਮਨਜ਼ੂਰ ਕਰੋ ਅੱਜ ਭੇਟਾ ਮੇਰਾ ਸੀਸ, ਅੱਜ ਭੇਟਾ ਮੇਰਾ ਸੀਸ। ਸਿਰ ਧੜ ਅਲੱਗ ਹੋਣ ਦੇ ਬਾਵਜੂਦ ਵੀ ਆਨੰਦ ਵਿੱਚ ਫਰਕ ਹੀ ਕੋਈ ਨਹੀਂ, ਤਾਂ ਕੀ ਹੋ ਗਿਆ, ਸਿਰ ਕੱਟਿਆ ਗਿਆ, ਆਪਾਂ ਚੁੱਕ ਕੇ ਅੱਗੇ ਵਧਾਂਗੇ ਨਾ, ਇਹ ਅਵਸਥਾ ਹੈ ਗੁਰਮੁਖਾਂ ਦੀ। ਸੋ ਗੁਰੂ ਪਿਆਰਿਓ, ਇਹ ਹੈ ਅੰਮ੍ਰਿਤ ਬੂੰਦ ਸੁਹਾਵਣੀ, ਮਿਲ ਸਾਧੂ ਪੀਵਣ ਹਾਰ। ਸੋ ਗੁਰੂ ਕੇ ਚਰਨਾਂ ਵਿੱਚ ਆ ਕੇ ਜਿਹੜੇ ਇਸ ਅੰਮ੍ਰਿਤ ਨੂੰ ਛਕਦੇ ਨੇ ਭਾਈ, ਉਹਨਾਂ ਦੀ ਜ਼ਿੰਦਗੀ ਹੀ ਸੁਹਾਵਣੀ ਹੈ। ਇਹ ਸੰਖੇਪ ਵਿੱਚ ਬੇਨਤੀ ਕੀਤੀ ਹੈ ਸਾਵਣ ਦੇ ਮਹੀਨੇ ਦੀ, ਤੇ ਨਾਲ ਦੀ ਨਾਲ ਭਾਈ ਤਾਰੂ ਸਿੰਘ ਦੀ ਸ਼ਹਾਦਤ ਕਹੀਏ ਵੀ ਕੋਟਾਂ ਕੋਟ ਪ੍ਰਣਾਮ ਹੈ ਇਹਨਾਂ ਸ਼ਹੀਦਾਂ ਨੂੰ, ਜਿਨ੍ਹਾਂ ਨੇ ਸਾਬਰ ਸਿਦਕ ਸ਼ਹੀਦ ਭਰਮ ਭਾਉ ਖੋਵਣਾ। ਸ਼ਹੀਦ ਦੇ ਇਹ ਲੱਛਣ ਨੇ, ਨਿਸ਼ਾਨੀਆਂ ਨੇ, ਸਿਮਟਮ ਨੇ ਜਾਂ ਗੁਣ ਨੇ ਚਾਰ, ਭਰਮ ਭਾਉ ਖੋਵਣਾ, ਇੱਕ ਸਬਰ। ਦੋ ਗੱਲਾਂ ਸ਼ਹੀਦ ਵਿੱਚ ਨਹੀਂ ਹੁੰਦੀਆਂ, ਇੱਕ ਤੇ ਭਰਮ ਨਹੀਂ ਹੁੰਦਾ ਤੇ ਇੱਕ ਡਰ ਨਹੀਂ ਹੁੰਦਾ, ਮੌਤ ਦਾ ਵੀ ਡਰ ਨਹੀਂ। ਦੋ ਗੁਣ ਸ਼ਹੀਦ ਦੇ ਵਿਸ਼ੇਸ਼ ਨੇ, ਸਬਰ ਤੇ ਸਿਦਕ। ਸਬਰ ਇੰਨਾ ਕਿ ਜ਼ਿੰਦਗੀ ਤੋਂ ਵੀ ਸਬਰ ਕੀਤਾ ਹੋਇਆ, ਹੋਰ ਜਿਉਣ ਦੀ ਇੱਛਾ ਹੀ ਕੋਈ ਨਹੀਂ, ਤੇ ਸਿਦਕ ਤੇ ਭਰੋਸਾ ਵੱਡਾ ਹੈ ਗੁਰੂ ਦੇ ਬਚਨ ਦੇ ਉੱਤੇ, ਕੁਰਬਾਨ ਹੋਣ ਦਾ ਜਜ਼ਬਾ ਹੈ ਗੁਰੂ ਦੇ ਬਚਨਾਂ ਦੇ ਉੱਤੇ, ਗੁਰੂ ਦੀ ਸਿੱਖਿਆ ਦੇ ਉੱਤੇ। ਇਹ ਚਾਰ ਨਿਸ਼ਾਨੀਆਂ ਭਾਈ ਗੁਰਦਾਸ ਜੀ ਨੇ ਸ਼ਹੀਦ ਦੀਆਂ ਲਿਖੀਆਂ ਨੇ, ਮੈਂ ਪੜ੍ਹ ਦਵਾਂ ਦੁਆਰਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਾਉ ਖੋਵਣਾ। ਸੋ ਗੁਰਮੁਖ ਪਿਆਰਿਓ, ਮੈਂ ਖਿਮਾ ਲੈ ਲਵਾਂ, ਕਿਉਂਕਿ ਮਹੀਨੇ ਦੀ ਵਿਚਾਰ ਸੀ, ਸ਼ਹੀਦਾਂ ਦੀ ਵਿਚਾਰ ਸੀ, ਸਮੇਂ ਵਿੱਚ ਰਹਿ ਕੇ ਕਰਨੀ ਜ਼ਰੂਰੀ ਸੀ, ਅਤੇ ਅੱਜ ਜੋ ਕਵਿਤ ਦੀ ਵਿਚਾਰ ਆਪਾਂ ਕਰਨੀ ਸੀ ਉਹਦੇ ਵਾਸਤੇ ਸਮਾਂ ਬਾਕੀ ਨਹੀਂ ਰਿਹਾ ਹੈ। ਇਸ ਕਰਕੇ ਮੈਂ ਆਪ ਸੰਗਤਾਂ ਤੋਂ ਖਿਮਾ ਮੰਗਾਂ, ਇਹਦੀ ਵਿਚਾਰ ਆਪਾਂ ਕੱਲ੍ਹ ਕਰਾਂਗੇ। ਸੋ ਸਤਿਗੁਰੂ ਕਿਰਪਾ ਕਰਨਾ, ਆਪ ਦਾ ਗੁਰੂ ਚਰਨਾਂ ਵਿੱਚ ਆਉਣਾ ਭਾਵੇਂ ਸੰਗਰਾਂਦ ਦੇ ਦਿਹਾੜੇ 'ਤੇ ਹੀ ਆਉਣਾ ਹੈ, ਸਤਿਗੁਰੂ ਆਪ ਦੀਆਂ ਹਾਜ਼ਰੀਆਂ ਦਰਗਾਹੇ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਇਸ਼ਨਾਨ ਦੀਆਂ ਦਾਤਾਂ ਬਖਸ਼ਿਸ਼ ਕਰਨ, ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ, ਕਾਰੋਬਾਰਾਂ ਦੀਆਂ ਤਰੱਕੀਆਂ ਤੰਦਰੁਸਤੀਆਂ ਪ੍ਰਦਾਨ ਕਰਨ। ਸੋ ਰੋਮ ਰੋਮ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੰਨਵਾਦ ਹੈ, ਆਪ ਸਰਬ ਸੰਗਤਾਂ ਦਾ। ਆਓ ਗੁਰਮੁਖੋ ਅਸੀਸ ਬਖਸ਼ਿਸ਼ ਕਰੋ ਜੀ, ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਉ ਮੇਲ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ, ਜੋ ਕਿ ਆਪ ਜੀ ਅਨੁਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਬਾਬਾ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦੇ ਢਾਡੀ ਜਥੇ ਨੂੰ ਕਿ ਉਹ ਆਪ ਜੀ ਨੂੰ ਗੁਰਤਿਆਸ ਤੇ ਬਾਰਾਂ ਸਰਵਣ ਕਰਵਾਉਣ ਜੀ। ਆਪ ਜੀ ਗੁਰਤਿਆਸ ਤੇ ਬਾਰਾਂ ਸਰਵਣ ਕਰੋ ਜੀ, ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਵਾਹਿਗੁਰੂ।

0: ਉੱਤੇ ਧਰਮ ਦੀ ਖਾਤਰ ਕਸ਼ਟ ਉਠਾਉਣੇ ਪੈਂਦੇ ਨੇ,
1: ਦੇਗਾਂ ਵਿੱਚ ਉਬਲਣਾ ਪੈਂਦਾ, ਤਨ ਚਿਰ ਪਾਉਣੇ ਪੈਂਦੇ ਨੇ, ਦੇਗਾਂ ਵਿੱਚ ਉਬਲਣਾ ਪੈਂਦਾ, ਤਨ

0: ਆਸੀਸ ਚੁਕਾ ਲਈਏ ਅਮਰ ਸ਼ਹੀਦਾਂ ਦੇ ਚਰਨਾਂ ਵਿੱਚ ਆਪਣਾ ਆਸੀਸ ਚੁਕਾ ਲਈਏ
1: ਮਰਦ ਨਹੀਂ ਸ਼ਹੀਦ ਕਦੇ ਵੀ ਮਰਦ ਨਹੀਂ ਸ਼ਹੀਦ ਕਦੇ

ਜਿੱਥੇ ਮੁਕਦੀ ਮਜਨੂਆਂ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਫਿਰ ਵੀ ਜਿਸਮ ਚੋਂ ਗਈ ਨਾ ਜਾਣ ਸਾਡੀ। ਡਕਰੇ ਡਕਰੇ ਹੁੰਦਾ ਰਿਹਾ ਜਿਸਮ ਸਾਡਾ, ਫਿਰ ਵੀ ਸੀ ਨਾ ਕਿਹਾ ਜਵਾਨ ਸਾਡੀ। ਲੋਕ ਤਰਦੇ ਨੇ ਝਣਾ ਅੰਦਰ, ਅਸੀਂ ਲਹੂ ਵਿੱਚ ਲਾਈਆਂ ਤਾਰੀਆਂ ਨੇ। ਆ ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ, ਸਾਡੇ ਇਸ਼ਕ ਨੂੰ ਪਰਖਿਆ ਆਰੀਆਂ ਨੇ। ਕਰਨ ਵਾਸਤੇ ਦੂਰ ਪਿਆਸ ਆਪਣੀ ਅਸੀਂ ਖੂਹ ਕੁਰਬਾਨੀ ਦਾ ਗੇੜਦੇ ਰਹੇ, ਲੱਭਣ ਲਈ ਅਸਲੀ ਸਮਾਂ ਜ਼ਿੰਦਗੀ ਦਾ। ਆਪਣੀ ਮੌਤ ਨੂੰ ਆਪ ਸਹੇੜਦੇ ਰਹੇ, ਸਾਨੂੰ ਕਿਸੇ ਨਾ ਦੱਸੀ ਸਵਾਹ ਮਲਣੀ, ਜੁੱਸੇ ਲਹੂ ਦੇ ਵਿੱਚ ਲਵੇੜਦੇ ਰਹੇ। ਜੋਗ ਅਸੀਂ ਦਸ਼ਮੇਸ਼ ਤੋਂ ਲਿਆ ਐਸਾ ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਰਹੇ। ਆਓ ਸਭ ਤੋਂ ਪਹਿਲਾਂ ਸਤਿਗੁਰਾਂ ਜੀ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪਿਆਰ ਸਤਿਕਾਰ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਕੋਈ ਵੀ ਰਸਨਾ ਬਾਝੀ ਨਾ ਰਵੇ। ਆਖੋ ਪਿਆਰ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ। ਅੱਜ ਸਾਉਣ ਦੀ ਸੰਗਰਾਂਦ ਦਾ ਸ਼ੁਭ ਦਿਹਾੜਾ ਤੇ ਪਾਤਸ਼ਾਹ ਕਹਿੰਦੇ ਸਾਵਣ ਸਰਸੀ ਕਾਮਣੀ ਚਰਨ ਕਮਲ ਸੋ ਪਿਆਰ, ਮਨ ਤਨਾ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ, ਵਿਖਿਆ ਰੰਗ ਕੜਾਵਿਆ ਦਿਸਣ ਸਭੈ ਇਸ਼ਾਰ। ਮੇਰੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਸੰਗਰਾਂਦ ਦਾ ਦਿਹਾੜਾ ਪਵਿੱਤਰ ਬਣਾਉਣ ਵਾਸਤੇ ਪਹੁੰਚੇ ਹਾਂ ਤੇ ਇੱਥੇ ਨਾਲ ਹੀ ਅੱਜ ਜਿੱਥੇ ਸਾਉਣ ਦੀ ਸੰਗਰਾਂਦ ਦਾ ਸ਼ੁਭ ਦਿਹਾੜਾ ਏ ਤੇ ਉੱਥੇ ਨਾਲ ਹੀ ਭਾਈ ਤਾਰੂ ਸਿੰਘ ਜੀ ਮਹਾਨ ਸ਼ਹੀਦ, ਉਹਨਾਂ ਦਾ ਆਪਾਂ ਸ਼ਹੀਦੀ ਦਿਹਾੜਾ ਵੀ ਮਨਾ ਰਹੇ ਹਾਂ। ਕਿਉਂਕਿ ਖਾਲਸੇ ਲਈ ਖੁਸ਼ੀਆਂ ਤੇ ਗਮੀਆਂ ਜਿਹੜੀਆਂ ਇਕੱਠੀਆਂ ਹੀ ਨਹੀਂ। ਖੁਸ਼ੀ ਆ ਗਈ ਤਾਂ ਉਹਦਾ ਸ਼ੁਕਰਾਨਾ, ਤੇ ਜੇ ਗਮੀ ਆ ਗਈ ਫਿਰ ਉਹਦੇ ਅੱਗੇ ਅਰਦਾਸ। ਸਦਾ ਚੜ੍ਹਦੀ ਕਲਾ ਚ ਰਹਿਣ ਵਾਲਾ ਖਾਲਸਾ। ਬਾਜਾਂ ਵਾਲੇ ਪਾਤਸ਼ਾਹ ਕਹਿੰਦੇ ਸਿੱਖ ਜੋਧੇ ਜਰਨੈਲਾਂ ਦੀ ਇੱਕ ਕੌਮ ਸਜਾਉਣੀ ਮੈਂ। ਮੇਰੇ ਬਾਜਾਂ ਵਾਲੇ ਪਾਤਸ਼ਾਹ ਨੇ ਐਲਾਨ ਕੀਤਾ ਤਖ਼ਤ ਸ੍ਰੀ ਕੇਸਗੜ੍ਹ ਵਿਖੇ ਵੀ ਮੈਂ ਸਿੱਖ ਜੋਧਿਆਂ ਜਰਨੈਲਾਂ ਦੀ ਸੂਰਬੀਰਾਂ ਦੀ ਬਹਾਦਰਾਂ ਦੀ ਮਰਦਾਂ ਦੀ ਸੰਤ ਸਿਪਾਹੀਆਂ ਦੀ ਕੌਮ ਸਜਾ ਦੇਣੀ ਹੈ। ਸਿੱਖ ਜੋਧੇ ਜਰਨੈਲਾਂ ਦੀ ਇੱਕ ਕੌਮ ਸਜਾਉਣੀ ਮੈਂ, ਭਾਜੀ ਦੁਸ਼ਮਣ ਤਾਈਂ ਇੱਕੀਆਂ ਦੀ ਇਕਤਾਲੀ ਪਾਉਣੀ ਮੈਂ, ਡਿੱਗੀ ਗੁੱਡੀ ਧਰਤ ਤੇ ਅੰਬਰ ਵਿੱਚ ਚੜਾਉਣੀ ਮੈਂ, ਹੁਣ ਬੈਰੀ ਦੀ ਦੇਖੀ ਕਿੱਦਾਂ ਧੌਣ ਚੁਕਾਉਣੀ ਮੈਂ, ਹੱਸ ਹੱਸ ਖੜਨਾ ਮੂਹਰੇ ਲਾੜੀ ਰੋ ਮੌਤ ਰਵਾਉਣੀ ਮੈਂ, ਸੁਣ ਅਜੀਤ ਬਾਲ ਦੇ ਪਾਰਸ ਤੈਨੂੰ ਗੱਲ ਸਮਝਾਉਣੀ ਮੈਂ। ਮਹਾਰਾਜ ਕਹਿੰਦੇ ਮੈਂ ਇਸ ਦੇ ਯੋਧੇ ਪੈਦਾ ਕਰ ਦੇਣੇ ਆ ਜਿਹੜੇ ਮੌਤ ਨੂੰ ਰਵਾ ਦਿਆ ਕਰਨਗੇ, ਮੌਤ ਨੂੰ ਆਪ ਹੱਸਿਆ ਕਰਨਗੇ, ਮੌਤ ਰਹੂ। ਆਮ ਇਹ ਗੱਲ ਹੈ ਵੀ ਬੰਦਾ ਰੋਂਦਾ ਮੌਤ ਦੇਖ ਕੇ ਤੇ ਮੌਤ ਹੱਸਦੀ ਆ ਬੰਦੇ ਨੂੰ ਦੇਖ ਕੇ, ਪਰ ਮਹਾਰਾਜ ਕਹਿੰਦੇ ਵੀ ਮੈਂ ਮੌਤ ਨੂੰ ਰਵਾ ਦੇਣਾ ਤੇ ਆਪਦੇ ਯੋਧਿਆਂ ਨੂੰ ਮੌਤ ਮੂਹਰੇ ਹਸਾਉਣਾ। ਹੱਸ ਹੱਸ ਖੜਨਾ ਮੂਹਰੇ ਲਾੜੀ ਮੌਤ ਰਵਾਉਣੀ ਮੈਂ। ਮੌਤ ਨੂੰ ਮਖੌਲਾ ਕਰਨ ਵਾਲੇ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਐਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਲ ਨਾ ਕੀਜੈ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਨੇ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ। ਜਿਹਦਾ ਸਤਿਗੁਰੂ ਪੂਰਾ ਨਾ, ਅਕਾਲ ਪੁਰਖ ਪੂਰੇ ਦੇ ਜਿਹੜਾ ਚਰਨਾਂ ਨਾਲ ਜੁੜਿਆ, ਜਿਹੜਾ ਪੂਰੇ ਗੁਰੂ ਤੇ ਭਰੋਸਾ ਸ਼ਰਧਾ ਵਿਸ਼ਵਾਸ ਰੱਖਦਾ ਤੇ ਉਹ ਫਿਰ ਆਪ ਵੀ ਅਧੂਰਾ ਨਹੀਂ ਰਹਿੰਦਾ। ਪੂਰੇ ਕਾ ਕੀ ਆ, ਸਭ ਕੁਛ ਪੂਰਾ, ਉਹ ਆਪ ਵੀ ਅਧੂਰਾ ਨਹੀਂ ਰਹਿੰਦਾ। ਜਿਹੜਾ ਪੂਰੇ ਗੁਰੂ ਦੇ ਨਾਲ ਜੁੜ ਗਿਆ ਤੇ ਅਧੂਰੇ ਉਹ ਰਹਿ ਜਾਂਦੇ ਆ ਜਿਹੜੇ ਅਧੂਰਿਆਂ ਨਾਲ ਜੁੜਦੇ ਆ, ਜਿਹੜੇ ਦੇਹਧਾਰੀਆਂ ਨਾਲ ਜੁੜ ਜਾਂਦੇ ਨੇ, ਜਿਹੜੇ ਆਮ ਇਨਸਾਨਾਂ ਨੂੰ ਰੱਬ ਮੰਨ ਲੈਂਦੇ।

ਵੀ ਕਿਸੇ ਤੇ ਕਲਯੁਗ ਭਾਰੂ ਹੋ ਜਾਂਦਾ ਤੇ ਕੋਈ ਕਲਯੁਗ ਨੂੰ ਭਾਰੂ ਆਪਦੇ ਤੇ ਨਹੀਂ ਹੋਣ ਦਿੰਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਕਈਆਂ ਦੇ ਅਧੀਨ ਹੁੰਦੀਆਂ ਨੇ ਇਹ ਚੀਜ਼ਾਂ ਤੇ ਕਈ ਇਹਨਾਂ ਦੇ ਅਧੀਨ ਹੋ ਜਾਂਦੇ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜਗਤੇ ਨਿਆਰਾ ਪੰਥ ਸਾਜਿਆ ਬਾਜਾਂ ਵਾਲੇ ਨੇ, ਸਭ ਤੋਂ ਨਿਆਰਾ, ਸਾਰੀ ਦੁਨੀਆਂ ਤੋਂ ਨਿਆਰਾ ਪੰਥ। ਜਿਹੜੇ ਪੰਥ ਦੇ ਯੋਧਿਆਂ ਦੀ ਅੱਜ ਆਪਾਂ ਗੱਲ ਕਰਨ ਲੱਗੇ ਹਾਂ, ਪਿਛਲੇ ਸਮੇਂ 'ਚ ਸਮੇਂ ਵਿੱਚ ਵੀ ਆਪਾਂ ਭਾਈ ਤਾਰੂ ਸਿੰਘ ਜੀ ਦਾ ਇਤਿਹਾਸ ਕਹਿ ਕੇ ਗਏ ਹਾਂ, ਅੱਜ ਉਹਨਾਂ ਦਾ ਸ਼ਹੀਦੀ ਦਿਹਾੜਾ ਅਤੇ ਅੱਜ ਵੀ ਉਹਨਾਂ ਦਾ ਇਤਿਹਾਸ ਕਹਿਣਾ ਜ਼ਰੂਰੀ ਹੈ। ਜਗਤੇ ਨਿਆਰਾ ਪੰਥ ਸਾਜਿਆ ਬਾਜਾਂ ਵਾਲੇ ਨੇ, ਮਾਂ ਵਾਰੀ ਤੇ ਪਿਤਾ ਵਾਰਿਆ ਤਾਜਾਂ ਵਾਲੇ ਨੇ। ਇਹ ਨਹੀਂ ਕੋਈ ਦੁਨੀਆਂ ਦਾ ਬੰਦਾ ਕਹਿ ਸਕਦਾ ਵੀ ਗੁਰੂ ਗੋਬਿੰਦ ਸਿੰਘ ਲੋਕਾਂ ਦੇ ਪੁੱਤ ਮਰਵਾ ਗਿਆ। ਕਿਉਂ ਆਪਾਂ ਕਹਿਣ ਲੱਗੇ ਵੀ ਮੈਂਟਰ ਆਉਣੇ ਆ ਨਾ, ਆਪਾਂ ਰੱਬ ਨੂੰ ਵੀ ਰੱਬ ਨਹੀਂ ਸਮਝਦੇ ਦੁਨੀਆਂ ਦੇ ਲੋਕ, ਉਹਦੀ ਕਲਾ ਨੂੰ, ਉਹਦੀ ਸ਼ਕਤੀ ਨੂੰ, ਉਹਦੀ ਪਾਵਰ ਨੂੰ ਅਸੀਂ ਸਮਝ ਨਹੀਂ ਸਕਦੇ। ਗੱਲ ਜਿਹੜੀ ਮੂੰਹ ਆਈ ਕਹਿ ਦੇਣੀ। ਜਗਤੇ ਨਿਆਰਾ ਪੰਥ ਸਾਜਿਆ ਬਾਜਾਂ ਵਾਲੇ ਨੇ, ਮਾਂ ਵਾਰੀ ਤੇ ਪਿਤਾ ਵਾਰਿਆ ਤਾਜਾਂ ਵਾਲੇ ਨੇ, ਵਿੱਚ ਚਮਕੌਰ ਜਿਗਰ ਦੇ ਟੋਟੇ ਹੱਸ ਕੇ ਵਾਰ ਦਿੱਤੇ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਚਮਕੌਰ ਦੇ ਜਿਗਰ ਦੇ ਟੋਟੇ ਹੱਸ ਕੇ ਵਾਰ ਦਿੱਤੇ, ਦੋ ਸਰਹੰਦ ਦੀਆਂ ਨੀਆਂ ਵਿੱਚ ਸੋਹਣੇ ਲਾਲ ਖਿਲਾਰ ਦਿੱਤੇ। ਦੋ ਸਰਹੰਦ ਦੀਆਂ ਨੀਆਂ ਦੇ ਵਿੱਚ ਸੋਹਣੇ ਲਾਲਾਂ ਦਾ ਜੋੜਾ ਵਾਰ ਦਿੱਤਾ। ਅਜੀਤਵਾਲ ਦੇ ਪਾਰਸੋ ਦਾ ਕਰਜ਼ਾ ਨਹੀਂ ਕੋਈ ਲਾਹ ਸਕਦਾ, ਕੋਈ ਮਾਛੀ ਵਾੜੇ ਜੰਗਲਾਂ ਦੇ ਵਿੱਚ ਨਹੀਂ ਗੀਤ ਪਿਆਰ ਦੇ ਗਾ ਸਕਦਾ। ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਮਹਾਰਾਜ ਕਹਿੰਦੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਪਾਤਸ਼ਾਹ ਕਹਿੰਦੇ ਗੁਲਾਮੀ ਨਹੀਂ ਮਨਜ਼ੂਰ, ਸਾਨੂੰ ਪਿੰਜਰੇ ਚ ਰਹਿਣਾ ਮਨਜ਼ੂਰ ਨਹੀਂ, ਸੈਰ ਚੁਕਾਉਣਾ ਮਨਜ਼ੂਰ ਨਹੀਂ, ਕਿਸੇ ਦੇ ਅਧੀਨ ਰਹਿਣਾ ਮਨਜ਼ੂਰ ਨਹੀਂ, ਸਾਨੂੰ ਆਪਦੇ ਜਾਰੜੇ ਦਾ ਸੱਥਰੀ ਚੰਗਾ, ਭਾਵ ਉਹ ਜੇ ਜੀ ਰਜਾ ਚ ਰੱਖਦਾ ਉੱਥੇ ਹੀ ਰਹਿਣਾ ਚੰਗਾ, ਉਹ ਮਹਿਲਾਂ ਚ ਰੱਖਦਾ ਤਾਂ ਵੀ ਠੀਕ ਹੈ, ਉਹ ਕੁਲੀਆਂ ਚ ਰੱਖਦਾ ਤਾਂ ਵੀ ਠੀਕ ਆ, ਉਹ ਸੁੰਦਰ ਵਿਛਾਉਣਿਆਂ ਤੇ ਨੀਂਦ ਲਿਆਉਂਦਾ ਤਾਂ ਵੀ ਠੀਕ ਆ, ਤੇ ਜੇ ਕੰਡਿਆਂ ਤੇ ਸਵਾ ਦਿੰਦਾ ਤਾਂ ਵੀ ਠੀਕ ਆ। ਇਹ ਰੱਬ ਦੀਆਂ ਤੇ ਰੱਬ ਦੇ ਪਿਆਰਿਆਂ ਦੀਆਂ ਨਿਸ਼ਾਨੀਆਂ ਹੁੰਦੀਆਂ। ਆਪਾਂ ਆਮ ਜੇ ਵਿੱਚ ਵਿਚਾਲੇ ਵਾਲੇ ਬੰਦੇ ਆ ਜਾਂਦੇ ਹਾਂ, ਵਿੱਚ ਵਿਚਾਲੇ ਵਾਲੇ ਵੀ ਹਲੇ ਚੰਗੇ ਆ, ਤੇ ਕਈ ਨੇ ਤਾਂ ਸ਼ੁਰੂ ਹੀ ਨਹੀਂ ਕੀਤੀ ਹੁੰਦੀ ਗੱਲ ਰੱਬ ਦੇ ਘਰ ਦੀ, ਗੁਰੂ ਦੇ ਨਾਮ ਦੀ, ਬੰਦਗੀ ਦੀ, ਵਡਿਆਈ ਦੀ, ਨਿਤਨੇਮ ਦੀ, ਚੰਗਿਆਈਆਂ ਦੀ। ਵਿੱਚ ਵਿਚਾਲੇ ਵੀ ਆ ਜਾਣਾ ਬੜੀ ਵੱਡੀ ਗੱਲ ਹੈ। ਮੇਰੇ ਪਾਤਸ਼ਾਹ ਕਿਰਪਾ ਕਰਨਾ, ਇਹ ਮੇਰਾ ਸਭ ਤੇ ਹੀ ਹੋ ਜਾਣਾ। ਸਾਉਣ ਦਾ ਸੰਗਰਾਂਦ ਦਾ ਦਿਹਾੜਾ ਏ, ਤੇ ਅਰਦਾਸ ਕਰਕੇ ਜਾਇਓ ਕਿ ਸੱਚੇ ਪਾਤਸ਼ਾਹ ਜੀ ਓ, ਇਹ ਮਹੀਨਾ ਤੁਹਾਡਾ ਨਾਮ ਜਪਦਿਆਂ, ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ, ਸਿਮਰਨ ਕਰਦਿਆਂ, ਬੰਦਗੀ ਕਰਦਿਆਂ, ਭਲੇ ਭਲੇ ਪਰਪਕਾਰ ਕਰਦਿਆਂ, ਚੰਗਿਆਈਆਂ ਕਰਦਿਆਂ ਬਤੀਤ ਹੋਵੇ। ਤੁਸੀਂ ਕਿਰਪਾ ਕਰੋ ਤਾਂ ਹੋਣਾ, ਕਿਉਂਕਿ ਬੰਦੇ ਦੇ ਹੱਥ ਵਿੱਚ ਕੁਝ ਨਹੀਂ। ਤਦ ਭਾਵੈ ਤਾਂ ਨਾਮ ਜਪਾਵੈ, ਸੁੱਖ ਤੇਰਾ ਦਿੱਤਾ ਲਈਐ। ਪਰ ਕੋਸ਼ਿਸ਼ ਕਰਨੀ, ਹੁਣ ਜੇ ਆਪਾਂ ਕਹੀਏ ਵੀ ਬੰਦੇ ਦੇ ਹੱਥ ਵਿੱਚ ਕੁਝ ਨਹੀਂ, ਆਪਾਂ ਕੰਮ ਤੇ ਨਹੀਂ ਜਾਣਾ, ਗੁਆਂਢੀ ਨੇ ਨਹੀਂ ਆਪਣੇ ਘਰੇ ਰਾਸ਼ਨ ਲਿਆ ਕੇ ਸੁੱਟਣਾ। ਜੇ ਕਹੀਏ ਗੱਡੀ ਚ ਬਹਿ ਕੇ ਬੰਦੇ ਦੇ ਹੱਥ ਕੁਝ ਨਹੀਂ, ਗੱਡੀ ਆਪਾਂ ਨੀ ਚਲਾਉਣੀ, ਚਲਾਉਣੀ ਪੈਣੀ ਹੈ। ਥਾਲ ਪ੍ਰਸ਼ਾਦਾ ਮੂਹਰੇ ਪਿਆ, ਜੇ ਆਪਾਂ ਕਹੀਏ ਸਾਡੇ ਹੱਥ ਚ ਕੁਛ ਨੀ, ਬੁਰਕੀ ਆਪਦੇ ਆਪ ਮੂੰਹ ਚ ਨਹੀਂ ਪੈਣੀ। ਇਹ ਮਹਾਰਾਜ ਕਹਿੰਦੇ ਵੀ ਤੈਨੂੰ ਸਰੀਰ ਦਿੱਤਾ, ਤੰਦਰੁਸਤੀ ਦਿੱਤੀ ਹੈ, ਦਿਮਾਗ ਦਿੱਤਾ, ਸੋਝੀ ਦਿੱਤੀ ਹੈ, ਸੋਚ ਦਿੱਤੀ ਹੈ, ਪਾਵਰ ਦਿੱਤੀ, ਸ਼ਕਤੀ ਦਿੱਤੀ ਹੈ, ਇਹਨੂੰ ਵਰਤਣਾ ਵੀ ਤਾਂ ਤੂੰ ਹੀ ਆ ਨਾ, ਡੱਬਾ ਬੰਦ ਨਹੀਂ ਨਾ ਰੱਖਣਾ। ਆਹ ਮੇਰੇ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਜਦੋਂ ਹੌਲੀ ਹੌਲੀ ਰੰਗ ਲੱਗਦਾ ਲੱਗਦਾ ਲੱਗ ਜਾਂਦਾ, ਜਦੋਂ ਕੋਸ਼ਿਸ਼ ਕਰਾਂਗੇ ਤੇ ਫਿਰ ਮਹਾਰਾਜਾ ਸੂਹੇ ਰੰਗ ਚੜਾ ਦਿੰਦਾ। ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਮੇਰਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਤੇ ਲਾਲ ਰੰਗ ਕਿਹੜਾ, ਆਮ ਨੀ ਵੀ ਜਿਹੜੇ ਆਪਾਂ ਕੱਪੜੇ ਪਾਉਣੇ ਆ, ਹਰੇ ਲਾਲ ਪੀਲੇ ਚਿੱਟੇ ਕੱਪੜਿਆਂ ਦੇ ਰੰਗ ਬਹੁਤੇ ਨੇ। ਇਹ ਲਾਲ ਰੰਗ ਮਹਾਰਾਜ ਨੇ ਕਿਹਾ ਬੰਦਗੀ ਦਾ, ਭਗਤੀ ਦਾ, ਪ੍ਰੇਮ ਦਾ ਸੁਹਾ ਰੰਗ ਆ। ਵਗਦੇ ਦਰਿਆ ਦੇ ਲਹੂ ਵਿੱਚ ਰੰਗ ਕੱਪੜੇ ਕੁਝ ਪਹਿਣ ਲਏ ਮਰਦ ਲਲਾਰੀਆਂ ਨੇ, ਇਹਨੂੰ ਮਰਦ ਲਲਾਰੀ ਹੀ ਚੋਲੇ ਜਨ ਕੇ ਰਤੜੇ ਕੰਤ ਤਿੰਨਾ ਕੇ ਪਾਸ। ਇੱਕ ਤਾਂ ਸਰੀਰ ਦਾ ਚੋਲਾ ਹੈ ਸਾਡਾ, ਦੇਹ ਨੂੰ ਚੋਲਾ ਕਿਹਾ ਮਹਾਰਾਜ ਨੇ, ਇੱਕ ਉੱਪਰ ਪਹਿਨਣ ਵਾਲਾ ਕੱਪੜਾ ਚੋਲਾ।

ਬਸਤਰ ਤਨ ਢਕਣ ਵਾਸਤੇ। ਮਹਾਰਾਜ ਕਹਿੰਦੇ ਸਰੀਰ ਰੂਪੀ ਚੋਲੇ ਉਹਨਾਂ ਦੇ ਰਤੜੇ ਜਿਨ੍ਹਾਂ ਦੇ ਕੰਤ ਪਾਸਾ ਰੱਬ ਪਾਸਾ ਪਰਮੇਸ਼ਰ ਪਾਸ਼ਾ। ਆਓ ਭਾਈ ਤਾਰੂ ਸਿੰਘ ਦੀ ਗੱਲ ਕਰੀਏ। ਐਸੇ ਮਹਾਨ ਜਰਨੈਲਾਂ ਦੇ ਵਿੱਚੋਂ ਯੋਧਾ ਭਾਈ ਤਾਰੂ ਸਿੰਘ, ਜਿਹਦੇ ਕਸੂਰ ਕੋਈ ਨਹੀਂ, ਕਸੂਰ ਇੰਨਾ ਕੀ ਹੈ ਕਿ ਭਾਈ ਤਾਰੂ ਸਿੰਘ ਗਰੀਬਾਂ ਦੀ ਮਦਦ ਕਰਦਾ, ਭਾਈ ਤਾਰੂ ਸਿੰਘ ਬਾਗੀਆਂ ਨੂੰ ਜਲ ਪਾਣੀ ਛਕਾਉਂਦਾ। ਜਦੋਂ ਭਾਈ ਤਾਰੂ ਸਿੰਘ ਰਾਹੀ ਪੰਜੀ ਨੂੰ ਤਾਂ ਪਹਿਲਾਂ ਜਲ ਪਾਣੀ ਛਕਾਉਂਦੇ ਸੀਗੇ, ਮਾਤਾ ਇਹ ਘਰੇ ਭੈਣ ਕਰਤਾਰ ਕੌਰ ਉਹਦਾ ਨਾਂ ਹੈ ਪੂਰਾ, ਉਹਨੂੰ ਤਾਰੂ ਹੀ ਕਹਿ ਦਿੰਦੇ, ਅੱਗੇ ਆਪਣੇ ਬਜ਼ੁਰਗ ਰਲਦੇ ਮਿਲਦੇ ਹੀ ਨਾਂ ਰੱਖ ਦਿੰਦੇ ਸੀ ਬੱਚਿਆਂ ਦੇ, ਕਰਤਾਰ ਕੌਰ ਨਾਂ ਏ ਤੇ ਉਹਨੂੰ ਤਾਰੂ ਹੀ ਕਹਿ ਦਿੰਦੇ ਹੈ। ਭਾਈ ਤਾਰੂ ਸਿੰਘ ਦੀ ਭੈਣ ਘਰੇ ਮਾਂ ਏ, ਸਰਦਾਰ ਜੋਧ ਸਿੰਘ ਪਿਤਾ ਜੀ ਚੜ੍ਹਾਈ ਕਰ ਗਏ ਸੀ, ਇਹ ਮੁਕਤਸਰ ਸਾਹਿਬ ਦੇ ਜੰਗ ਦੇ ਵਿੱਚ ਕਹਿੰਦੇ ਸ਼ਹੀਦ ਹੋਏ ਨੇ ਭਾਈ ਜੋਧ ਸਿੰਘ ਜੀ। ਤੇ ਭਾਈ ਤਾਰੂ ਸਿੰਘ ਸਾਰਾ ਪਰਿਵਾਰ ਕਿਰਤ ਕਰਨ ਵਾਲਾ ਤੇ ਆਏ ਗਏ ਰਾਹੀ ਪਾਂਧੀ ਨੂੰ ਪ੍ਰਸ਼ਾਦਾ ਛਕਾਉਣ ਵਾਲਾ। ਇੱਕ ਦਿਨ ਇਹਦਾ ਮਿਲਾਪ ਜੰਗਲਾਂ ਦੇ ਵਿੱਚ ਸਿੰਘਾਂ ਨਾਲ ਹੋਇਆ। ਭਾਈ ਤਾਰੂ ਸਿੰਘ ਕਿਤੇ ਜਾ ਰਿਹਾ ਤੇ ਸਿੰਘ ਉਹਨਾਂ ਦੇ ਫਟੇ ਕੱਪੜੇ ਆ, ਉਹਨਾਂ ਕੋਲੇ ਟੁੱਟੇ ਮਿਆਨਿਆਂ ਵਾਲੀਆਂ ਤੇਗਾਂ ਤਲਵਾਰਾਂ ਨੇ, ਤੇ ਉਹ ਦਰਖਤਾਂ ਦੇ ਪੱਤੇ ਖਾ ਰਹੇ ਹੈ ਜਿਹੜੇ ਬਾਗੀ ਸਿੰਘ ਟੱਕਰੇ ਨਾ ਭਾਈ ਤਾਰੂ ਸਿੰਘ ਨੂੰ। ਭਾਈ ਤਾਰੂ ਸਿੰਘ ਨੇ ਫਤਿਹ ਬੁਲਾਈ ਗੱਜ ਕੇ ਸਿੰਘਾਂ ਨੂੰ, ਤੇ ਭਾਈ ਤਾਰੂ ਸਿੰਘ ਕਹਿੰਦਾ ਵੀ ਗੁਰੂ ਦੇਵ ਪਿਆਰਿਓ, ਅੱਜ ਤੋਂ ਮੈਂ ਤੁਹਾਡੇ ਲਈ ਪ੍ਰਸ਼ਾਦਾ ਪਾਣੀ ਲੈ ਕੇ ਆਇਆ ਕਰਾਂਗਾ, ਮੈਨੂੰ ਕੱਲ ਨੂੰ ਤੁਹਾਡਾ ਕਿੱਥੇ ਟਿਕਾਣਾ ਇਹ ਜ਼ਰੂਰ ਦੱਸ ਦਿਆ ਕਰਿਓ, ਤੇ ਜਲ ਪਾਣੀ ਦੀ ਪ੍ਰਸ਼ਾਦੇ ਪਾਣੀ ਦੀ ਮੇਰੀ ਸੇਵਾ। ਤੁਸੀਂ ਭੁੱਖੇ ਰਹਿੰਦੇ ਹੋ, ਸਰਕਾਰਾਂ ਨੇ ਤੁਹਾਨੂੰ ਬਾਗੀ ਐਲਾਨ ਦਿੱਤਾ, ਤੁਸੀਂ ਜੰਗਲਾਂ ਵਿੱਚ ਰਹਿੰਦੇ ਹੋ, ਤੇ ਜਿਹੜੇ ਸਿੱਖ ਪਿੰਡਾਂ 'ਚ ਰਹਿੰਦੇ ਸੀ ਨਾ ਥੋੜ੍ਹੇ ਵਾਲੇ, ਉਹਨਾਂ ਨੂੰ ਮਿਲ ਵਰਤਣੀ ਸਿੱਖ ਕਿਹਾ ਜਾਂਦਾ ਸੀ, ਮਿਲ ਵਰਤਣੀ ਭਾਵ ਉਹ ਸਰਕਾਰ ਨੂੰ ਵੀ ਭਰ ਦਿੰਦੇ ਸੀ ਹਰਜ਼ਾਨਾ, ਤੇ ਜਿਵੇਂ ਸਾਰੇ ਚੌਧਰੀ ਸਾਰੇ ਲੰਬੜਦਾਰ ਸਾਰੇ ਜਿਮੀਦਾਰ ਖੇਤੀ ਕਰਨ ਵਾਲੇ ਸਰਕਾਰਾਂ ਨੂੰ ਮਾਮਲਾ ਭਰਦੇ ਸੀ, ਹਰਜ਼ਾਨੇ ਭਰਨੇ ਪੈਂਦੇ ਸੀ ਸਰਕਾਰ ਨੂੰ। ਇਹ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦਿੱਤੀਆਂ, ਬਾਬਾ ਬੰਦਾ ਸਿੰਘ ਬਹਾਦਰ ਨੇ ਕਿਹਾ ਵੀ ਜਿਹੜੀ ਜ਼ਮੀਨ ਹੈ ਉਹ ਵਾਹੀਕਾਰ ਦੀ ਹੈ, ਜਿਹੜਾ ਵਾਹੁੰਦਾ ਉਹਦੇ ਕੋਈ ਹੈ ਮਾਲਕੀ, ਸਾਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤੀ ਹੈ ਜ਼ਮੀਨਾਂ ਦੀ ਜਦੋਂ ਸਰਹੰਦ ਫਤਿਹ ਕੀਤੀ ਹੈ। ਉਦੋਂ ਪਹਿਲਾਂ ਸਾਰੇ ਮੁਝਾਰੇ ਹੀ ਸੀ, ਪਹਿਲੀ ਪੱਠਾ ਬੀਜਣਾ ਤੇ ਸਰਕਾਰ ਨੂੰ ਹਰਜ਼ਾਨੇ ਭਰਨੇ, ਤੇ ਪਿੰਡ ਵਾਲਿਆਂ ਦੇ ਨਾਲ ਇਹ ਭਾਈ ਤਾਰੂ ਸਿੰਘ ਵੀ ਭਰਦਾ ਸੀ ਮਾਮਲਾ, ਜਿਹਨੂੰ ਕਹਿ ਦਿੰਦੇ ਸੀ ਚੌਧਰੀਆਂ ਦਾ ਮਾਮਲਾ। ਉਹਨਾਂ ਨੂੰ ਮਿਲ ਵਰਤਣੀ ਸਿੰਘ ਕਿਹਾ ਜਾਂਦਾ ਸੀ, ਵੀ ਮਿਲ ਵਰਤ ਕੇ ਰਹਿੰਦੇ ਇੱਕ ਦੂਜੇ ਨਾਲ ਸਰਕਾਰਾਂ ਨਾਲ ਵੀ। ਪਰ ਜ਼ਕਰੀਆ ਖਾਨ ਨੇ ਉਹਨਾਂ ਸਮਿਆਂ ਦੇ ਵਿੱਚ ਬੜੇ ਜ਼ੁਲਮ ਕੀਤੇ ਆ, ਆਪਾਂ ਸਾਰਿਆਂ ਨੇ ਬਹੁਤ ਵਾਰੀ ਸੁਣਿਆ ਵੀ ਸਿਰਾਂ ਦੇ ਮੁੱਲ ਰੱਖ ਦਿੱਤੇ ਸੀ ਜ਼ਕਰੀਆ ਖਾਨ ਨੇ, ਪਿੰਡਾਂ 'ਚ ਰੱਖੜੀਆਂ ਲਾਤੀਆਂ ਸੀ, ਤੇ ਆਪਦੇ ਚੌਧਰੀਆਂ ਨੂੰ ਜਿਹੜੇ ਜ਼ਿੰਮੇਵਾਰ ਬੰਦੇ ਉਹਨੇ ਬਣਾਏ ਉਹਨਾਂ ਨੂੰ ਖੁੱਲੀਆਂ ਛੁੱਟੀਆਂ ਦੇ ਦਿੱਤੀਆਂ ਵੀ ਤੁਸੀਂ ਮਨ ਮਰਜ਼ੀਆਂ ਕਰੋ, ਤੇ ਸਿੱਖਾਂ ਦਾ ਜੰਗਲਾਂ 'ਚ ਜਾਣਾ ਜ਼ਰੂਰੀ ਹੋ ਗਿਆ। ਭਾਈ ਤਾਰੂ ਸਿੰਘ ਸਿੱਖਾਂ ਨੂੰ ਜੰਗਲਾਂ 'ਚੋਂ ਮਿਲ ਕੇ ਆਇਆ, ਘਰੇ ਆ ਕੇ ਭਾਈ ਤਾਰੂ ਸਿੰਘ ਦਾ ਮਾਂ, ਅੱਜ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਭੁੱਖੇ ਦੇਖੇ ਹੈ, ਅੱਜ ਮੈਂ ਢਿੱਡੋਂ ਭੁੱਖੇ ਪੱਤੇ ਖਾਂਦੇ ਦੇਖੇ ਹੈ, ਮੇਰੇ ਗੁਰੂ ਗੋਬਿੰਦ ਸਿੰਘ ਦੀਆਂ ਲਾਡਲੀਆਂ ਫੌਜਾਂ ਅੱਜ ਪੰਥ ਦਰਖਤਾਂ ਦੀਆਂ ਛਿੱਲੜਾਂ ਖਾ ਕੇ ਗੁਜ਼ਾਰਾ ਕਰ ਰਿਹਾ। ਮਾਂ ਕਹਿੰਦੀ ਪੁੱਤਰਾ ਕੋਈ ਨਹੀਂ, ਆਪਾਂ ਨੇ ਘਰੇ ਜੋ ਵੀ ਰਾਸ਼ਨ ਪਾਣੀ ਹੁੰਦਾ ਆਪਾਂ ਥੋੜ੍ਹਾ ਛਕ ਲਿਆ ਕਰਾਂਗੇ, ਆਪ ਖਾਏ ਵੇ ਰੁੱਖੀ ਮਿੱਸੀ। ਕਾਣ ਸਿੰਘ ਨਾਭਾ ਕਹਿੰਦਾ ਵੀ ਆਪ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਦੇ ਸੀ, ਤੇ ਜਿਹੜਾ ਪ੍ਰਸ਼ਾਦਾ ਪਾਣੀ ਹੈ ਉਹ ਸਿੰਘਣ ਕੋ ਦੇਵੇ, ਸਿੰਘਾਂ ਨੂੰ ਪਹੁੰਚਾਉਂਦੇ ਸੀ ਜੰਗਲਾਂ ਦੇ ਵਿੱਚ। ਤੇ ਭਾਈ ਤਾਰੂ ਸਿੰਘ ਦੇ ਨਾਲ ਪਹਿਲਾਂ ਬੀਬੀ ਤਾਰੋ ਵੀ ਜਾਂਦੀ ਰਹੀ ਹੈ ਨਾਲ ਸਿੰਘਾਂ ਨੂੰ ਜਲ ਪਾਣੀ ਛਕਾਉਣ ਵਾਸਤੇ, ਬਾਗੀਆਂ ਸਿੰਘਾਂ ਨੂੰ ਜਿਹੜੇ ਸਰਕਾਰ ਦੇ ਬਾਗੀ ਐਲਾਨੇ ਸੀ। ਅੱਜ ਵੀ ਸਰਕਾਰਾਂ ਸਾਨੂੰ ਬਾਗੀ ਸਮਝਦੀਆਂ, ਬਾਗੀ ਐਲਾਨ ਦੀਆਂ, ਬਾਗੀ ਬਾਪੂ, ਬਾਗੀ ਪੁੱਤਰ, ਬਾਗੀ ਪੋਤੇ, ਸਾਰੇ ਕਲਗੀਧਰ ਦੇ ਬਾਗੀ ਲੋਕੋ ਹੁੰਦੇ ਬੜੇ ਨਿਆਰੇ। ਅਜੀਤਪਾਲ ਦਾ ਬਾਗੀ, ਬਾਪੂ ਤੀਰ ਵਾਲੇ ਦਾ ਚੇਲਾ, ਇਹਦੇ ਮਗਰ ਬਹੀਰਾਂ ਲੰਬੀਆਂ ਨਾ ਜਾਣੀ ਭੌਰ ਅਕੇਲਾ। ਜਿਹੜੇ ਗੁਰੂ ਦੇ ਪੰਥ ਦੀ ਸੇਵਾ ਕਰਦੇ ਨਾ, ਚੰਗੇ ਕੰਮ ਕਰਦੇ, ਉਹਨਾਂ ਨੂੰ ਸਰਕਾਰਾਂ ਬਾਗੀ ਐਲਾਨ ਦਿੰਦੀਆਂ। ਉਹ ਨਿੱਤ ਦੀ ਤਰ੍ਹਾਂ ਜਦੋਂ ਪ੍ਰਸ਼ਾਦਾ ਪਾਣੀ ਛਕਾ ਕੇ ਆਉਂਦਾ ਤੇ
ਪਹਿਲਾ ਇਹਦਾ ਇਹ ਕਸੂਰ ਆ ਵੀ ਇਹਨੇ ਰਹੀਮ ਬਖਸ਼ ਦੀ ਬੇਟੀ ਦੇ ਨੂੰ ਛਡਾਇਆ, ਉਹਦਾ ਜਿਹੜਾ ਜਿਹੜਾ ਚੌਕੇ ਲਗਿਆ ਸੀ ਪੱਟੀ ਦਾ ਚੌਧਰੀ ਮਿਰਜ਼ਾ ਜਾਫਰ ਬੇਗ, ਉਹਦਾ ਸੋਧਾ ਲਾਇਆ, ਉਹਦੀ ਧੌਣ ਵੱਢੀ। ਤੇ ਦੂਜੀ ਗੱਲ, ਇਹ ਬਾਗੀਆਂ ਨੂੰ ਪ੍ਰਸ਼ਾਦਾ ਪਾਣੀ ਛਕਾਉਂਦਾ, ਇਹ ਆਕਲ ਦਾਸ ਹਰਭਗਤ ਨਰਿੰਜਣੀਏ ਨੇ ਚੁਗਲੀ ਕੀਤੀ, ਕਿਉਂਕਿ ਚੁਗਲਖੋਰ ਕਦੇ ਵੀ ਚੁਗਲੀ ਤੋਂ ਬਾਜ਼ ਨਹੀਂ ਆਉਂਦਾ। ਚੁਗਲਖੋਰ ਉਨਾ ਚਿਰ ਉਹਦਾ ਢਿੱਡ ਚੋਂ ਹਵਾ ਨਹੀਂ ਨਿਕਲਦੀ ਜਿੰਨਾ ਚਿਰ ਗਾਂ ਦਸਾਂ ਬੀਆਂ ਨੂੰ ਦੱਸਦਾ ਨਹੀਂ ਗੱਲ। ਕੱਚੇ ਕੋਠੇ ਨੂੰ ਜੇਕਰ ਲਿਪੀਏ ਨਾ, ਉਹ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ। ਰੁੱਸੇ ਪੁੱਤ ਨੂੰ ਜੇ ਮਨਾਈਏ ਨਾ, ਫਰਕ ਪੈਂਦਿਆਂ ਪੈਂਦਿਆਂ ਪੈ ਜਾਂਦੇ। ਚੁਗਲਖੋਰ ਨਹੀਂ ਚੁਗਲੀਆਂ ਬਾਜ਼ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਅਕਲ ਦਾਸ ਹਰ ਭਗਤ ਨਰਿੰਜਣੀਏ ਜੜਿਆਲੀਏ ਨੇ। ਜ਼ਕਰੀਆ ਖਾਨ ਕਹਿੰਦਾ ਵੀ ਮੈਂ ਇਹਦੇ ਟੋਟ ਵੀ ਰੱਖੇ ਹੋਏ ਸੀ, ਬੜੇ ਸਰਕਾਰਾਂ ਰੱਖਦੀਆਂ ਟੋਟ ਆਪਦੇ। ਕਹਿੰਦਾ ਅਕਲ ਦਾਸ ਮੈਨੂੰ ਦੱਸ ਵੀ ਮੈਂ ਬੜੇ ਸਿੱਖ ਮਕਾਉਣਾ ਤੇ ਮੁਕਦੇ ਕਾ ਧੋਣੀ। ਇਹ ਅਕਲ ਦਾਸ ਕਹਿੰਦਾ ਹਰ ਭਗਤ ਨਰਿੰਜਣੀਆ, ਕਹਿੰਦਾ ਜਿੰਨਾ ਚਿਰ ਤਾਰੂ ਸਿੰਘ ਵਰਗੇ ਜਿਉਂਦੇ ਆ ਉਨਾ ਚਿਰ ਨੀ ਸਿੱਖ ਖਤਮ ਹੋਣੇ। ਇਹ ਕਹਿੰਦਾ ਮਾਝੇ ਵਿੱਚ ਕਪੂਲਾ ਪਿੰਡ ਹੈ, ਮਾਝੇ ਵਿੱਚ ਭਾਈ ਤਾਰੂ ਸਿੰਘ ਰਹਿੰਦਾ ਪੂਲੇ ਪਿੰਡ ਦੇ ਵਿੱਚ। ਉਹ ਬਾਗੀਆਂ ਨੂੰ ਜਲ ਪਾਣੀ ਛਕਾਉਂਦਾ ਪ੍ਰਸ਼ਾਦਾ ਪਾਣੀ, ਤੇ ਉਹਦੀ ਮਦਦ ਨਾਲ ਉਹਦੀ ਮਾਂ ਤੇ ਉਹਦੀ ਭੈਣ ਵੀ ਕਰਦੀਆਂ। ਇੱਕ ਗੱਲ ਉਹਨੇ ਹੋਰ ਦੱਸੀ ਵੀ ਲੋਕ ਵੀ ਉਹਨੂੰ ਪਿਆਰ ਕਰਦੇ, ਸਾਰੇ ਨਗਰ ਵਾਲੇ ਇਲਾਕੇ ਵਾਲੇ ਸਾਰਿਆਂ ਨਾਲ ਉਹਦਾ ਮਿਲਵਰਤਨ ਵੀ ਬੜਾ ਹੈ। ਉਹ ਹਰਜਾਨੇ ਵੀ ਭਰਦਾ ਸਰਕਾਰ ਨੂੰ, ਸਰਕਾਰ ਦਾ ਜੋ ਬਣਦਾ ਉਹ ਵੀ ਦਿੰਦਾ ਪਿੰਡ ਵਾਲਿਆਂ ਦੇ ਨਾਲ। ਹਿੰਦੂ ਮੁਸਲਮਾਨ ਉਹਨੂੰ ਪਿਆਰ ਕਰਦੇ ਹੈ ਬੜਾ, ਹਰੇਕ ਦੇ ਨਾਲ ਪ੍ਰੇਮ ਮੁਹੱਬਤਾਂ ਬਣਾਉਣ ਵਾਲਾ ਏ, ਲੋਕ ਉਹਦੀ ਕਦਰ ਕਰਦੇ ਹੈ, ਉਹਨੂੰ ਬਾਬਾ ਕਹਿੰਦੇ ਹੈ। ਉਹ ਸਾਰੀ ਦਿਹਾੜੀ ਬਾਣੀ ਪੜ੍ਹਦਾ ਰਹਿੰਦਾ ਹੈ। ਤੇ ਜ਼ਕਰੀਆ ਖਾਨ ਨੇ ਕਿਹਾ ਵੀ ਪਹਿਲਾਂ ਜਿਹੜੇ ਮੋਢੀ ਹਨ ਇਹਨਾਂ ਨੂੰ, ਇੱਕ ਤਾਂ ਜ਼ਕਰੀਆ ਖਾਨ ਨੂੰ ਜਾਫਰ ਬੇਗ ਦਾ ਜਿਹੜਾ ਸੋਧਾ ਲਾਇਆ ਸੀ ਉਹ ਰਿਪੋਰਟਾਂ ਪੁੱਜੀਆਂ, ਇੱਕ ਬਾਗੀਆਂ ਦੀ ਗੱਲ ਨਹੀਂ ਸਹ ਮਿਲੇ। ਤੇ ਇਹਨੇ ਫਿਰ 20 ਬੰਦੇ ਮੋਮਣ ਦਾ, ਮੋਮਣ ਖਾਂ ਦੀ ਅਗਵਾਈ ਵਿੱਚ ਭੇਜੇ, ਜਿਨ੍ਹਾਂ ਨੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕੀਤਾ, ਸੱਥ ਦੇ ਵਿੱਚ ਬਿਠਾਇਆ, ਪੈਰਾਂ 'ਚ ਬੇੜੀਆਂ, ਹੱਥਾਂ 'ਚ ਹੱਥਕੜੀਆਂ। ਮਾਂ ਆਈ ਹੈ, ਭੈਣ ਆਈ, ਮਾਂ ਨੇ ਮੱਥਾ ਚੁੰਮਿਆ, ਪੁੱਤਰਾਂ ਡੋਲੀ ਨਾ, ਦੁੱਧ ਨੂੰ ਲਾਜ ਨਾ ਲਾ ਦੀ। ਭੈਣ ਕਹਿੰਦੀ ਵੀਰਾ ਇੱਕ ਕੁੱਖ 'ਚੋਂ ਨਿੱਤ ਨਿੱਤ ਨਹੀਂ, ਵਾਰ ਵਾਰ ਨਹੀਂ ਜੰਮਣਾ, ਦੇਖੀ ਕਿਤੇ ਧਰਮ ਤੋਂ ਨਾ ਡੋਲ ਜਾਈਂ, ਬਾਜਾਂ ਵਾਲੇ ਪਾਤਸ਼ਾਹ ਦਾ ਪੁੱਤ ਬਣ ਕੇ ਰਹੀਂ, ਤੋਂ ਬੇਸ਼ੱਕ ਕੁਰਬਾਨ ਹੋ ਜਾਵੇਂ, ਪਰ ਤਾਰੂ ਸਿੰਘਾ ਸਿੱਖੀ ਨੂੰ ਦਾਗ ਨਾ ਲਾਈ। ਮੋਮਣ ਖਾਂ ਕਹਿੰਦਾ ਇਹਦੀ ਭੈਣ ਨੂੰ ਵੀ ਬੰਨ ਲਓ ਯਾਰ, ਇਹ ਬੜੀਆਂ ਦਲੇਰੀਆਂ ਦਿੰਦੀ ਆ। ਉਹਨੂੰ ਵੀ ਬੰਨ ਲਿਆ ਗਿਆ, ਹੱਥਕੜੀਆਂ ਲਾਈਆਂ ਗਈਆਂ। ਤੇ ਪਿੰਡ ਵਾਲੇ ਕਹਿੰਦੇ ਮੋਮਣ ਖਾਂ ਨੂੰ, ਕਹਿੰਦੇ ਮੋਮਣ ਖਾਂ ਤੇਰੇ ਨਾਲ ਆ 20 ਬੰਦੇ, ਅਸੀਂ ਸਾਰਾ ਪਿੰਡ ਆ, ਇਹ ਦੇਖ ਲਾ ਪੈਂਦੀਆਂ ਨੂੰ ਬਾਹਰ ਨਹੀਂ ਆਉਣਾ। ਇਹ ਹਿੰਦੂਆਂ ਤੇ ਮੁਸਲਮਾਨਾਂ ਨੇ ਗੱਲ ਕਹੀ। ਕਹਿੰਦੇ ਤਾਰੂ ਸਿੰਘ ਦੀ ਭੈਣ, ਇਹ ਕੱਲੀ ਤਾਰੂ ਦੀ ਭੈਣ ਨਹੀਂ, ਇੱਕ ਨੌਜਵਾਨ ਮੁੰਡਾ ਮੂਹਰੇ ਆ ਕੇ ਕਹਿੰਦਾ ਇਹ ਮੇਰੀ ਭੈਣ ਆ, ਇਹ ਸਾਰੇ ਨਗਰ ਦੀ ਭੈਣ ਆ। ਤੇ ਇੱਕ ਬਜ਼ੁਰਗ ਬਾਬਾ ਉੱਠ ਕੇ ਕਹਿੰਦਾ ਇਹ ਸਾਰੇ ਨਗਰ ਦੀ ਧੀ ਹੈ, ਇਹ ਮੇਰੀ ਧੀ ਹੈ, ਖਬਰਦਾਰ ਜੇ ਬੀਬੀ ਤਾਰੋ ਨੂੰ ਬੇੜੀਆਂ ਹੱਥ ਕੜੀਆਂ ਲਾਈਆਂ ਤੇ 20 ਬੰਦੇ ਆ ਮੁੱਦੇ ਪਾ ਦਾਂਗੇ ਮਾਰ ਮਾਰ ਕੇ ਡਾਂਗਾ, ਪਿੰਡ ਮੂਹਰੇ ਨਹੀਂ ਕੁਛ ਬਣਦਾ ਹੁੰਦਾ। ਇਹਨੇ ਦੇਖਿਆ ਮੋਮਣ ਖਾਂ ਨੇ ਫਿਰ ਬੀਬੀ ਤਾਰੋ ਨੂੰ ਤਾਂ ਇੱਥੇ ਛੱਡਤਾ ਤੇ ਗਾਂ ਜਾ ਕੇ ਪਿੰਡ ਆਉਂਦਾ। ਅਗਲੇ ਪਿੰਡ ਪਹੁੰਚੇ ਜਿੱਥੇ ਜਾ ਕੇ ਰਾਤ ਪੈ ਜਾਂਦੀ ਹੈ, ਪੜਾਣਾ ਪਿੰਡ। ਇਹ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਦਾ ਆਪਾਂ ਕੱਲ ਇਤਿਹਾਸ ਕਿਹਾ ਸੀ, ਰਹਿੰਦਾ ਇਤਿਹਾਸ ਹਲੇ। ਅੱਜ ਭਾਈ ਤਾਰੂ ਸਿੰਘ ਦੀ ਸ਼ਹੀਦੀ ਦਾ ਇਤਿਹਾਸ ਕਹਿਣਾ ਕਰਕੇ ਆਪਾਂ ਬਾਕੀ ਦਾ ਇਤਿਹਾਸ ਉਹ ਕੱਲ੍ਹ ਨੂੰ ਕਹਾਂਗੇ। ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ ਜੀ ਦਾ, ਇਹ ਪੜਾਣੇ ਨਗਰ ਦੇ ਆ। ਤੇ ਇੱਥੇ ਦੇ ਨਗਰ ਦਿਆਂ ਨੇ ਵੀ ਫਿਰ ਜਿੱਥੇ ਇੱਥੇ ਮੋਮਣ ਖਾਂ ਖੜਿਆ ਨਾ, ਰਾਤ ਪਈ ਤੇ ਇੱਥੇ ਨੌਜਵਾਨ ਮੁੰਡੇ ਆ ਕੇ ਭਾਈ ਤਾਰੂ ਸਿੰਘ ਨੂੰ ਕਹਿੰਦੇ ਤਾਰੂ ਸਿੰਘ ਜੇ ਤੂੰ ਕਵੇਂ ਇਹ ਬੜੇ ਲਾਲਚੀ ਨੇ, ਮੁਗਲ ਸੋਨਾ ਦੇ ਦਿੰਦੇ ਆ, ਪਿੰਡ ਚੋਂ ਪੈਸੇ ਇਕੱਠੇ ਕਰ ਲੈਂਦੇ ਆ, ਸੋਨਾ ਚਾਂਦੀ ਧਨ ਦੌਲਤਾਂ ਜੋ ਮੰਗਣਗੇ ਦੇ ਦਾਂਗੇ, ਤੇ ਜੇ ਇਹ ਵੀ ਲੈ ਕੇ ਵੀ ਤੈਨੂੰ ਨਾ ਛੱਡਿਆ ਫਿਰ ਅਸੀਂ ਛਡਾਲਾਂਗੇ, ਫਿਰ ਦੂਜੇ ਲੋਟ ਛਡਾਲਾਂਗੇ। ਭਾਈ ਤਾਰੂ ਸਿੰਘ ਕਹਿੰਦਾ ਵੀ ਨੌਜਵਾਨੋ, ਤੁਹਾਡੀ ਮੁਹੱਬਤ ਹੈ ਮੇਰੇ ਨਾਲ, ਮੈਂ ਬੜਾ ਤੁਹਾਡਾ ਧੰਨਵਾਦ ਕਰਦਾ, ਤੁਹਾਡਾ ਰਿਣੀ ਹੈ, ਮੈਂ ਤੁਹਾਡਾ ਕਰਜ਼ਾ ਨਹੀਂ ਦੇ ਸਕਦਾ, ਪਰ ਮੇਰੇ ਖਾਤਰ ਸਾਰਾ ਪਿੰਡ ਐਵੇਂ ਜੱਬ ਦੇ ਵਿੱਚ ਨਾ ਪਿਓ, ਕਿਉਂਕਿ ਤੁਹਾਡੇ ਸਾਰੇ ਪਿੰਡ ਨੂੰ ਜ਼ਕਰੀਆ ਖਾਨ ਨੇ ਬੰਨ ਲੈਣਾ ਆ ਕੇ।
ਤੇ ਮੈਂ ਸ਼ਹੀਦੀ ਦੇਣੀ ਆ, ਸ਼ਹੀਦੀ ਦੇਣ ਵਾਸਤੇ ਚੱਲਿਆ। ਹਾਂ ਇੱਕ ਗੱਲ ਆ, ਜੇ ਤੁਸੀਂ ਮੈਨੂੰ ਮੁਹੱਬਤ ਕਰਦੇ ਹੋ ਤੇ ਮੇਰੀ ਗ੍ਰਿਫਤਾਰੀ ਹੋਈ ਹੈ ਵੀ ਇਹ ਜਲ ਪਾਣੀ ਛਕਾਉਂਦਾ, ਇਹ ਲੋਹ ਲੰਗਰ ਤਪਾਉਂਦਾ, ਤੇ ਮੇਰੀ ਜਿਹੜੀ ਇੱਕ ਤੁਹਾਡੇ ਕੋਲੋਂ ਮੰਗ ਹੈ ਜਿਹਦੇ ਕਰਕੇ ਇਹਨਾਂ ਨੇ ਮੈਨੂੰ ਗ੍ਰਿਫਤਾਰ ਕੀਤਾ, ਉਹ ਚੁੱਲ੍ਹੇ ਨਾ ਤੁਸੀਂ ਠੰਡੇ ਹੋਣ ਦਿਓ, ਉਹ ਲੋਹ ਲੰਬਰ ਤੱਕਦੇ ਤਾਪਦੇ ਰੱਖਿਓ, ਉਹ ਜਲ ਪਾਣੀ ਛਕਾਉਂਦੇ ਰਹੋ ਬਾਕੀ ਸਿੰਘਾਂ ਨੂੰ ਜਗਨਾ ਚ ਜਾ ਕੇ। ਇੱਕ ਤਾਰੂ ਸਿੰਘ ਗ੍ਰਿਫਤਾਰ ਕੀਤਾ ਸੀ ਤੇ ਸਾਰਾ ਪਿੰਡ ਤਾਰੂ ਸਿੰਘ ਦੀ ਹਾਮੀ ਭਰ ਗਿਆ ਵੀ ਸਾਡੇ ਲੋਹ ਲੰਬਰ ਵੀ ਤੱਪਣਗੇ ਤੇ ਅਸੀਂ ਜਾ ਕੇ ਬਾਗੀਆਂ ਨੂੰ ਤੇ ਰਾਹੀ ਪਾਂਧੀਆਂ ਨੂੰ ਪ੍ਰਸ਼ਾਦਾ ਪਾਣੀ ਵੀ ਛਕਾਵਾਂਗੇ। ਇਹ ਸਾਡੇ ਗੁਰੂ ਘਰ ਦੀ ਮਰਜ਼ਾ ਦਾ। ਪੈਸੇ ਤਾਂ ਬਥੇਰੇ ਆ ਲੋਕਾਂ ਕੋਲੇ, ਅਰਬਾਂ ਖਰਬਾਂ ਰੁਪਈਏ ਪਏ ਨੇ ਲੋਕਾਂ ਕੋਲੇ, ਪਰ ਜਿਵੇਂ ਗੁਰੂ ਘਰ ਦੇ ਵਿੱਚ ਲੰਗਰ ਚੱਲਦੇ ਐਂ ਨਹੀਂ ਕਿਤੇ ਚੱਲਦੇ ਪੂਰੇ ਵਰਲਡ ਦੇ ਵਿੱਚ। ਤੇ ਜਿਹੜੀ ਚੀਜ਼ ਨੂੰ ਸਰਕਾਰਾਂ ਦਬਾਉਣੀਆਂ ਚਾਹੁੰਦੀਆਂ ਹੋਣ ਉਹ ਦਬਦੀ ਨਹੀਂ, ਸਪਰਿੰਗ ਨੂੰ ਜਿੰਨਾ ਮਰਜ਼ੀ ਦਬਲਗੇ ਜਦੋਂ ਨੂੰ ਥੋੜਾ ਜਿਹਾ ਵੀ ਸੁੱਖ ਮਿਲ ਗਿਆ ਨਾ ਤੇ ਉਹਨੇ ਬੁੜਕ ਕੇ ਸਿੱਧਾ ਮੱਥੇ ਦੇ ਵਿੱਚ ਵੱਜਣਾ। ਸਰਕਾਰਾਂ ਦਵਾਉਂਦੀਆਂ ਪਰ ਸੱਚ ਨਹੀਂ ਸਰਕਾਰਾਂ ਦਵਾ ਸਕਦੀਆਂ, ਝੂਠ ਦਾ ਪਲੰਦਾ ਕਦੇ ਸੱਚ ਤੇ ਭਾਰੂ ਨਹੀਂ ਪੈ ਸਕਦਾ। ਘਰ ਘਰ ਦੇ ਵਿੱਚ ਲੋਹ ਲੰਬਰ ਤੱਪਣ ਲਾਤੇ, ਭਾਈ ਤਾਰੂ ਸਿੰਘ ਲਾਹੌਰ ਪੁੱਜਿਆ ਤੇ ਗੱਜ ਕੇ ਫਤਿਹ ਬੁਲਾਈ ਹੈ। ਸੂਬਾ ਕਹਿੰਦਾ ਤਾਰੂ ਸਿੰਘਾ ਇੱਥੇ ਸਲਾਮ ਕਰਨੀ ਬਣਦੀ ਤੇਰੀ, ਇੱਥੇ ਝੁਕਣਾ ਬਣਦਾ ਤੇਰਾ, ਇੱਥੇ ਅੱਲਾਹੁ ਅਕਬਰ ਆ ਕੇ ਕਹਿ, ਇੱਥੇ ਤੂੰ ਆਪ ਜੀ ਫਤਿਹ ਬੁਲਾਉਣਾ, ਇਹ ਆਨੰਦਪੁਰ ਸਾਹਿਬ ਨਹੀਂ। ਤੇ ਭਾਈ ਤਾਰੂ ਸਾਹਿਬ ਕਹਿੰਦਾ ਅੱਲਾ ਖਦਾ ਵਾਹਿਗੁਰੂ ਸਤਨਾਮ ਇੱਕੋ ਹੀ ਆ ਜ਼ਕਰੀਆ, ਤੈਨੂੰ ਨੀ ਇਹਨਾਂ ਗੱਲਾਂ ਦਾ ਪਤਾ, ਅੱਲਾ ਵੀ ਵਾਹਿਗੁਰੂ ਸਤਨਾਮ ਵੀ ਸਤ ਕਰਤਾਰ ਵੀ ਮਾਧੋ ਵੀ ਮਰਾਰੀ ਵੀ ਠਾਕਰ ਵੀ ਪਰਮਾਤਮਾ ਵੀ, ਇਹ ਸਾਰੇ ਨਾਮ ਰੱਬ ਦੇ ਨੇ, ਪਰ ਤੁਸੀਂ ਖੁਦਾ ਨੂੰ ਖੁਦਾ ਨਹੀਂ ਮੰਨਦੇ ਤੇ ਸਾਡਾ ਖੁਦਾ ਕਲਗੀਆਂ ਵਾਲਾ ਪਾਤਸ਼ਾਹ, ਅਸੀਂ ਉਹਦੀ ਫਤਿਹ ਬੁਲਾਉਣੇ ਆ ਤੇ ਇਹ ਫਤਿਹ ਸਿਰ ਕੱਟਿਆ ਜਾ ਸਕਦਾ, ਇਹ ਚੜ੍ਹਦੀ ਕਲਾ ਚ ਹੀ ਰਹੂਗੀ ਫਤਿਹ, ਇਹ ਐਂ ਬੁਲਾਈ ਜਾਣੀ ਹੈ, ਇਹ ਫਤਿਹ ਨੂੰ ਤੂੰ ਬੰਦ ਨਹੀਂ ਕਰ ਸਕਦਾ, ਇਹ ਸਿਰ ਨੂੰ ਤੂੰ ਝੁਕਾ ਨਹੀਂ ਸਕਦਾ। ਉਹ ਸੁਣ ਕੇ ਜੋਧੇ ਸੁਰਮੇ ਦੇ ਬੋਲ ਜਿਵੇਂ ਸੜ ਵੜ ਕੇ ਕੋਲੇ ਜ਼ਕਰੀਆ ਖਾਂ ਹੁੰਦਾ, ਮੇਰੇ ਸਾਥੀ ਹੈ ਇਉਂ ਬਿਆਨ ਕਰ।

ਸਾਂ ਦਾ ਮਾਣ ਹੈ ਖਾਲਸੇ ਨੂੰ, ਖਾਲਸੇ ਨੂੰ, ਖਾਲਸੇ ਨੂੰ ਬੜਾ ਕਿਸਾਂ ਦਾ ਮਾਣ।

ਸੰਤਾ ਸਿਪਾਹੀ ਮਰਦ ਦਲੇਰ ਬੰਦੇ ਜਿਹੜੇ ਹੁੰਦੇ ਆ ਉਹ ਕਦੇ ਵੀ ਨਹੀਂ ਡੋਲਦੇ ਸਤਿਗੁਰ ਮੇਰੇ ਬਾਜਾਂ ਵਾਲੇ ਕੌਮ ਸਜਾਈ ਬੱਬਰ ਸ਼ੇਰਾਂ ਦੀ ਸੰਤ ਸਿਪਾਹੀ ਸੂਰਮੇ ਯੋਧੇ ਮਰਦ ਦਲੇਰਾਂ ਦੀ ਲਾ ਲਏ ਭਾਵੇਂ ਜ਼ੋਰ ਬੜੇ ਜ਼ਾਲਮਾਂ ਸਰਕਾਰਾਂ ਨੇ ਚੜ੍ਹਦੀ ਕਲਾ ਚ ਰਹਿਣਾ ਸਿੱਖਿਆ ਸਿੰਘ ਸਰਦਾਰਾਂ ਨੇ ਮੁੱਲ ਸਿਰਾਂ ਦੇ ਪਾਲੇ ਭਾਵੇਂ ਕਈ ਗਦਾਰਾਂ ਨੇ ਕਸਰ ਕੋਈ ਨਾ ਛੱਡੀ ਸੀ ਚੌਧਰ ਦਿਆਂ ਜਾਰਾਂ ਨੇ ਮੂੰਹ ਮੋੜੇ ਸੀ ਪਾਰਸ ਕਈ ਤਿੱਖੀਆਂ ਤਲਵਾਰਾਂ ਨੇ ਕਈ ਤਿੱਖੀਆਂ ਤਲਵਾਰਾਂ ਦੇ ਮੂੰਹ ਮੋੜੇ ਆ ਯੋਧਿਆਂ ਨੇ ਜਰਨੀਲਾਂ ਨੇ ਮੇਰੇ ਪਾਤਸ਼ਾਹ ਗਰੀਬ ਨਵਾਜ ਦੇ ਇਸ ਮਹਾਨ ਜਰਨੈਲ ਨੂੰ ਬੜੇ ਲਾਲਚ ਦਿੱਤੇ ਗਏ ਹੈ ਜ਼ਕਰੀਆ ਖਾਨ ਨੂੰ ਭਾਈ ਤਾਰੂ ਸਿੰਘ ਦੇ ਬੋਲ ਸੁਣ ਕੇ ਅੱਗ ਲੱਗ ਗਈ ਸੱਤੇ ਕੱਪੜੀ ਅੱਗ ਹੈ ਕਾਮ ਕਹਾਵਤ ਹੈ ਕੀ ਫਲਾਨਿਆ ਤੈਨੂੰ ਸੱਤੇ ਕੱਪੜੀ ਅੱਗ ਲੱਗ ਗਈ ਆਮ ਹੀ ਕਹਿ ਦਿੰਦੇ ਆਪਾਂ ਸੱਤੇ ਕੱਪੜੀ ਅੱਗ ਲੱਗਣ ਦਾ ਮਤਲਬ ਆਉਂਦਾ ਭਾਵ ਹੁੰਦਾ ਵੀ ਬੰਦਾ ਜਦੋਂ ਗੁੱਸੇ ਚ ਹੁੰਦਾ ਹੰਕਾਰ ਚ ਹੁੰਦਾ ਨਾ ਤੇ ਉਹਦੀਆਂ ਅੱਖਾਂ ਵਿੱਚ ਵੀ ਅੱਗ ਹੁੰਦੀ ਹੈ ਉਹ ਫਿਰ ਅੱਖਾਂ ਦਾ ਜਿਹੜਾ ਰੂਪ ਆ ਉਹ ਨਹੀਂ ਰਹਿੰਦਾ ਕ੍ਰੋਧ ਚ ਹੋ ਜਾਂਦੀਆਂ ਅੱਖਾਂ ਦੋ ਅੱਖਾਂ ਤੇ ਫਿਰ ਉਹਦਾ ਨੱਕ ਵੀ ਕ੍ਰੋਧ ਚ ਹੁੰਦਾ ਕਹਿੰਦੇ ਹੰਕਾਰਾ ਬੰਦਾ ਆਪਾਂ ਕਹਿੰਦੇ ਨਾ ਵੀ ਹੰਕਾਰਿਆ ਹੋਇਆ ਭੁੱਸ ਰਿਹਾ ਫਿਰਦਾ ਨੱਕ ਵੀ ਕ੍ਰੋਧ ਚ ਦੋ ਨਾਸਾਂ ਕ੍ਰੋਧ ਚ ਦੋ ਅੱਖਾਂ ਕ੍ਰੋਧ ਚ ਤੇ ਕੰਨ ਵੀ ਫਿਰ ਕਿਸੇ ਦੀ ਨਹੀਂ ਸੁਣਦੇ ਇਹ ਵੀ ਕ੍ਰੋਧ ਦੇ ਵਿੱਚ ਤੇ ਜਿਹੜੀ ਜੀਭ ਆ ਸੱਤਵੀਂ ਇਹ ਵੀ ਫਿਰ ਕੌੜੇ ਬੋਲ ਬੋਲਦੀ ਜੀਭ ਵੀ ਕਹਿੰਦੇ ਜਦੋਂ ਬੰਦੇ ਨੂੰ ਬੰਦਾ ਕ੍ਰੋਧ ਦੇ ਅਧੀਨ ਹੋਵੇ ਨਾ ਫਿਰ ਕਿਸੇ ਦੀ ਨਹੀਂ ਸੁਣਦਾ ਇਹ ਸਾਡੇ ਬਜ਼ੁਰਗਾਂ ਨੇ ਇਹ ਸੱਤ ਇੰਦਰਿਆਂ ਨੂੰ ਸੱਤੇ ਕੱਪੜੀ ਕਿਹਾ ਦੋ ਅੱਖਾਂ ਦੋ ਨਾਸਾਂ ਦੋ ਕੰਨ ਇੱਕ ਜੀਭ ਇਹ ਕਹਾਵਤ ਇਹਨੂੰ ਇੰਦਰੇ ਕਿਹਾ ਗਿਆ ਇੰਦਰੀਆਂ ਕਿਹਾ ਗਿਆ ਤੇ ਇਹਨੂੰ ਕੱਪੜਿਆਂ ਚ ਗਿਣਿਆ ਵੀ ਕੀ ਫਲਾਨਿਆ ਤੈਨੂੰ ਸੱਤੇ ਕੱਪੜੀ ਅੱਗ ਲੱਗ ਗਈ ਗੱਲ ਸੁਣ ਕੇ ਤੇ ਇਹਨੂੰ ਸੱਤੇ ਕੱਪੜੀ ਅੱਗ ਲੱਗੀ ਹੈ ਇਹ ਬਾਪ ਰੋਲਾ ਹੋ ਗਿਆ ਗੁੱਸਾ ਇਹਦਾ ਜ਼ਕਰੀਆ ਖਾਨ ਦਾ ਕਿਉਂਕਿ ਜਿਹੜਾ ਤਖ਼ਤ ਤੇ ਬੈਠਾ ਹੋਵੇ ਨਾ ਜਿਹੜਾ ਕਵੇ ਵੀ ਮੈਂ ਰਾਜਾ ਤੇ ਮੇਰੀ ਗੱਲ ਕੌਣ ਮੋੜ ਦੂ ਜਿਹੜਾ ਕਵੇ ਵੀ ਜਿਹੜੀ ਦੁਨੀਆਂ ਮੇਰੇ ਮੂਹਰੇ ਸਿਰ ਝੁਕਾ ਸਕਦੀ ਹੈ ਠਾ ਨਹੀਂ ਸਕਦੀ ਜਦੋਂ ਕਿਸੇ ਕਹਿੰਦੇ ਰਾਜੇ ਦੀ ਚੌਧਰੀ ਦੀ ਬਾਦਸ਼ਾਹ ਦੀ ਵਜ਼ੀਰ ਦੀ ਕਿਸੇ ਦੀ ਸਵਾਰੀ ਲੰਘਦੀ ਸੀ ਨਾ ਤੇ ਜਿਹੜੇ ਆਮ ਲੋਕ ਸੀ ਕਿਰਤੀ ਲੋਕ ਆਪਣੇ ਵਰਗੇ ਆਮ ਉਹ ਹਾਥੀ ਤੇ ਬਹਿ ਕੇ ਸਵਾਰੀ ਲੰਘਦੀ ਹੁੰਦੀ ਸੀ ਤੇ ਉਹ ਇੱਕ ਮੀਲ ਦੂਰ ਜਿੰਨਾ ਚਿਰ ਨਹੀਂ ਜਾਂਦਾ ਸੀ ਉਹ ਸਿਰ ਨਹੀਂ ਸੀ ਤਾਂ ਚੁੱਕਦੇ ਨੀਵੀਂ ਪਾ ਕੇ ਕਿਉਂਕਿ ਮੂਹਰੇ ਜਿਹੜੇ ਪਹਿਰੇਦਾਰ ਹੁੰਦੇ ਸੀ ਉਹ ਸੰਕੇਤ ਕਰਦੇ ਜਾਂਦੇ ਸੀ ਵੀ ਦਰਬਾਰ ਸਵਾਰੀ ਆਉਂਦੀ ਹੈ ਵਜ਼ੀਰ ਦੀ ਜਾਂ ਰਾਜੇ ਦੀ ਜਾਂ ਚੌਧਰੀ ਦੀ ਜਾਂ ਸੂਬੇਦਾਰ ਦੀ ਤੇ ਖੜਨਾ ਪੈਂਦਾ ਸੀ ਨੀਵੀਂ ਪਾ ਕੇ ਉਨਾ ਚਿਰ ਸਿਰ ਨਹੀਂ ਸੀ ਤਾਂ ਚੁੱਕਦਾ ਬੰਦਾ ਜਿੰਨਾ ਚਿਰ ਇੱਕ ਕਿਲੋਮੀਟਰ ਸਵਾਰੀ ਦੂਰ ਨਹੀਂ ਚਲੀ ਜਾਂਦੀ ਤੇ ਇਹੀ ਕਾਰਨ ਭਾਈ ਜੈ ਸਿੰਘ ਖਲਕਟ ਦਾ ਹੋਇਆ ਸੀ ਇਹ ਉਹਦੀ ਸ਼ਹੀਦੀ ਦਾ ਕਾਰਨ ਇਹੀ ਬਣਿਆ ਸੀ ਵੀ ਤੂੰ ਸਿਰਕਾ ਤੋਂ ਨਹੀਂ ਨੀਵਾਂ ਕੀਤਾ ਜ਼ਕਰੀਆ ਖਾਨ ਦਾ ਜੋ ਪਿਓ ਸੀ ਨਾ ਉਹਦੀ ਸਵਾਰੀ ਜਾ ਰਹੀ ਸੀ ਸਰਹੰਦ ਤੋਂ ਪਟਿਆਲੇ ਵੱਲ ਨੂੰ ਤੇ ਇਹ ਖੂਹ ਤੇ ਨਹਾ ਰਿਹਾ ਸੀ ਇਸ਼ਨਾਨ ਕਰ ਰਿਹਾ ਸੀ ਭਾਈ ਜੈ ਸਿੰਘ ਖਲਕਟ ਨਾਲੇ ਬਾਣੀ ਪੜ ਲਿਆ ਚੌਂਕੜਾ ਮਾਰ ਕੇ ਉਹ ਆਪਦੇ ਆਨੰਦ ਚ ਜਿਹੜਾ ਬੰਦਾ ਬਾਣੀ ਪੜਦਾ ਹੋਵੇ ਨਾ ਅੰਦਰੋਂ ਪੜਦਾ ਹੋਵੇ ਫਿਰ ਉਹਨੂੰ ਪਤਾ ਨਹੀਂ ਲੱਗਦਾ ਕੋਲ ਦੀ ਕੌਣ ਲੱਗ ਗਿਆ ਇਹ ਅਬਦੁਲ ਸਮੰਦ ਖਾਂ ਸੀ ਇਹਦਾ ਨਾਂ ਜ਼ਕਰੀਆ ਖਾਂ ਦਾ ਪਿਓ ਸੀ ਜਿਹੜਾ ਇਹ ਉਹਨਾਂ ਸਮਿਆਂ ਚ ਸਰਹੰਦ ਦਾ ਸੂਬੇਦਾਰ ਸੀ ਤੇ ਪਟਿਆਲੇ ਨੂੰ ਚੱਲਿਆ ਸੀ ਭਾਈ ਜੈ ਸਿੰਘ ਬਾਣੀ ਪੜ ਰਿਹਾ ਤੇ ਕੰਨਾਂ ਚ ਬਾਣੀ ਪਈ ਤੇ ਇਹਨੇ ਆਪਦੇ ਚੌਬਦਾਰ ਨੂੰ ਕਿਹਾ ਕਹਿੰਦਾ ਜਦੋਂ ਪਿੰਡ ਦੀ ਸੱਥ ਚ ਬਹਿ ਗਿਆ ਨਾ ਜਾ ਕੇ ਉਹ ਕਹਿੰਦਾ ਵੀ ਇੱਕ ਸਿੱਖੜਾ ਰਸਤੇ ਵਿੱਚ ਜਿਹੜਾ ਕੋ ਬੋਲ ਰਿਹਾ ਸੀ ਤੇ ਉੱਠ ਕੇ ਮੈਨੂੰ ਸਲਾਮ ਨਹੀਂ ਕੀਤੀ ਇਹ ਕਾਰਨ ਬਣਿਆ ਸੀ ਭਾਈ ਜੈ ਸਿੰਘ ਖਲਕਟ ਨੂੰ ਫਿਰ ਫੜ ਕੇ ਲਿਆਉਣ ਦਾ ਤੇ ਪੁੱਠੀ ਖਾਲ ਲਾਉਣ ਦਾ ਚਲੋ ਸਮਾਂ ਹੈ ਨਹੀਂ ਵੀ ਆਪਾਂ ਇਹ ਸਾਰੀ ਵਿਚਾਰ ਕਰੀਏ ਇਹ ਵੀ ਇਤਿਹਾਸ ਦੀ ਲੜੀ ਆਪਾਂ ਸੰਗਤਾਂ ਦੇ ਚਰਨਾਂ ਕਮਲਾਂ ਵਿੱਚ ਇਹ ਸ਼ਬਦਾਂ ਨੂੰ ਕਵਾਂਗੇ ਕਿਉਂਕਿ ਇਤਿਹਾਸ ਸਾਡੇ ਹੀਰੇ ਮੋਤੀ ਨੇ ਇਤਿਹਾਸ ਨਾਲ ਸਾਡੇ ਯੋਧਿਆਂ ਦਾ ਸੂਰਬੀਰਾਂ ਦਾ ਪਤਾ ਲੱਗਦਾ ਇਤਿਹਾਸ ਨਾਲ ਸਾਡੇ ਅੰਦਰੋਂ ਰੂਹ ਖਿੜਦੀ ਹੈ ਇਤਿਹਾਸ ਨਾਲ ਅਣਖਾਂ ਜਾਗਦੀਆਂ ਸਾਡੀਆਂ ਅੰਦਰੋਂ ਗੈਰਤ ਜਾਗ ਪੈਂਦੀ ਜਾਗ ਲੱਗਦਾ ਸਾਨੂੰ ਸਿੱਖੀ ਦਾ ਤੇ ਐ ਨੀਵੀਆਂ ਪਾ ਕੇ ਲੰਘਣਾ ਪੈਂਦਾ ਸੀ ਤੇ ਇਹ ਜ਼ਕਰੀਆ ਖਾਨ ਕਿੱਥੇ ਚਾਹੁੰਦਾ ਵੀ ਮੇਰੇ ਮੂਹਰੇ ਕੋਈ ਧੌਣ ਉੱਚੀ ਕਰਕੇ ਖੜੇ ਮੇਰੇ ਮੂਹਰੇ ਆ ਕੇ ਕੋਈ ਬੋਲ ਐਸੇ ਬੋਲੇ ਵੀ ਜਿਹੜੇ ਬੋਲਾਂ ਨਾਲ ਉਹਦਾ ਕਾਲਜਾ ਹੀ ਪਰੁਣਿਆ ਜਾਵੇ ਜ਼ਕਰੀਆ ਖਾਨ ਕਹਿੰਦਾ ਕਿਉਂ ਕਮਲ ਕੁੱਟਦਾ ਤਾਰੂ ਸਿੰਘਾ
ਘਰੇ ਭੈਣ ਦਾ ਫਿਕਰ ਕਰ, ਘਰੇ ਮਾਂ ਦਾ ਫਿਕਰ ਕਰ, ਤੇਰੇ ਬਿਨਾਂ ਉਹਨਾਂ ਦਾ ਕੀ ਬਣੂਗਾ। ਤੇ ਭਾਈ ਤਾਰੂ ਸਿੰਘ ਕਹਿੰਦਾ ਸਾਡਾ ਤਾਂ ਫਿਕਰ ਬਾਜਾਂ ਵਾਲੇ ਪਾਤਸ਼ਾਹ ਨੂੰ ਆ। ਮੇਰਾ ਪਿਓ ਜਦੋਂ ਕੁਰਬਾਨ ਹੋਣ ਗਿਆ ਸੀ, ਜੇ ਸਾਡੇ ਪਰਿਵਾਰ ਦਾ ਹੀ ਫਿਕਰ ਕਰਦਾ, ਉਹ ਸ਼ਹੀਦੀ ਨਹੀਂ ਸੀ ਦਿੰਦਾ, ਉਹ ਸ਼ਹੀਦੀ ਨਹੀਂ ਸੀ ਪਾਉਂਦਾ। ਆ ਭਾਈ ਦਿਲਾਵਰ ਸਿੰਘ ਵਰਗੇ ਜਦੋਂ ਬੰਬ ਬੰਨ ਕੇ ਰਾਜੋਆਣੇ ਵਰਗਿਆਂ ਨੇ ਟਾਸ ਪਾਈ ਸੀ, ਬੰਬ ਹੈ ਬੰਨ ਕੇ ਲਗੇ ਨਾਲ, ਤੇ ਇਹਨਾਂ ਨੇ ਕਿਹੜਾ ਵੀ ਦੇਖ ਪਿੱਛੇ ਫਿਰ ਬੰਦਾ, ਉਹ ਕਹਿੰਦਾ ਮਾਲਕਾ ਤੂੰ ਹੀ ਆ ਪਰਿਵਾਰ ਦਾ, ਤਾਂ ਪਰਿਵਾਰ ਦਾ ਰੱਖਾ ਤੂੰ ਆ, ਤੂੰ ਕਰਨੀ ਹੈ ਕਿਰਪਾ ਪਰਿਵਾਰ ਤੇ। ਜਦੋਂ ਬੰਦਾ ਕੌਮ ਦੇ ਲੇਖੇ ਜ਼ਿੰਦਗੀ ਲਾਉਣ ਵਿੱਚ ਆ ਜੇ ਨਾ, ਫਿਰ ਉਹ ਨਹੀਂ ਸੋਚਦਾ ਵਾਧਾ ਘਾਟਾ। ਤੇ ਇੱਧਰ ਜ਼ਕਰੀਆ ਖਾਨ ਕਹਿੰਦਾ ਵੀ ਤੈਨੂੰ ਬੇਗਮਾਂ ਦੇ ਡੋਲੇ, ਤੈਨੂੰ ਰਾਜ ਭਾਗ, ਤੈਨੂੰ ਤਖ਼ਤ ਤਾਜ ਸੋਨਾ ਚਾਂਦੀ, ਤੈਨੂੰ ਚੌਧਰਾਂ, ਤੈਨੂੰ ਅਫਸਰੀਆਂ ਦੇ ਦਿੰਦੇ ਹਾਂ। ਭਾਈ ਤਾਰੂ ਸਿੰਘ ਕਹਿੰਦਾ ਵੀ ਸਿੱਖੀ ਤੋਂ ਵੱਡੀ ਅਫਸਰੀ, ਸਿੱਖੀ ਤੋਂ ਵੱਡੀ ਦਾਤ, ਗੁਰੂ ਬਾਜਾਂ ਵਾਲੇ ਪਾਤਸ਼ਾਹ ਦੀ ਗੁਰਬਾਣੀ ਤੋਂ ਵੱਡਾ ਧਨ ਇਹ ਹੋਰ ਹੀ ਹੋ ਹੀ ਨਹੀਂ ਸਕਦਾ ਦੁਨੀਆਂ ਤੇ। ਉਹ ਕਹਿੰਦਾ ਮੇਰੇ ਕੋਲੇ ਬੜਾ ਕੁਛ ਹੈ, ਤੇਰੇ ਕੋਲੇ ਤਾਂ ਆਹੀ ਆ ਜਿਹੜਾ ਇੱਥੇ ਰਹਿ ਜਾਣਾ, ਮੇਰੇ ਕੋਲੇ ਦਰਗਾਹ ਤੱਕ ਦਾ ਧਨ ਹੈ, ਮਰਨਾ ਤਾਂ ਹੈ। ਤੇਰੀਆਂ ਜਗੀਰਾਂ ਲੈ ਕੇ, ਡੋਲੇ ਲੈ ਕੇ, ਬੇਗਮਾਂ ਦੇ ਸੋਨਾ ਚਾਂਦੀ ਲੈ ਕੇ ਕਿੰਨਾ ਕੁ ਚਿਰ ਜਿਉਣਾਂਗੇ? 25 ਸਾਲ ਦਾ ਹੋ ਗਿਆ, 25 ਹੋਰ ਜਿਉਣੂ, ਜਾਂ 75 ਸਾਲ ਜਿਉਣੂ, 50 ਹੋਰ ਲੱਗ ਜਾਣਗੇ, 75 ਸਾਲ ਹੋਰ ਮਿਲ ਜਾਣਗੇ, 100 ਸਾਲ ਜਿਉਣੂ ਵੱਧ ਤੋਂ ਵੱਧ, ਤੇ ਮਰਨਾ ਤਾਂ ਫਿਰ ਵੀ ਹੈ। ਜ਼ਮੀਰ ਦਾ ਮਰਨਾ ਮਰਨਾ ਹੁੰਦਾ, ਸਰੀਰ ਦਾ ਮਰਨਾ ਮਰਨਾ ਨਹੀਂ ਹੁੰਦਾ। ਮਰਨ ਲਿਖਾਏ ਮੰਡਲ ਮੈਂ ਆਏ, ਜੀਵਨ ਸਾਜੇ ਮਾਈ। ਆਪਾਂ 1-1.5 ਲੱਖ ਦਾ, 2 ਲੱਖ ਦਾ ਫੋਨ ਸਿਰਹਾਣੇ ਰੱਖ ਕੇ ਸੌਂਦੇ ਹਾਂ, ਤੇ ਸਵੇਰ ਨੂੰ ਕਿਸੇ ਨੂੰ ਪਤਾ ਨਾ ਵੀ ਉੱਠ ਕੇ ਮੈਂ ਚੁੱਕਣਾ ਕਿ ਨਹੀਂ ਚੁੱਕਣਾ, ਕਿਸੇ ਨੂੰ ਨਹੀਂ ਪਤਾ। ਉੱਠ ਕਰੇਗਾ ਤਾਂ ਚੁੱਕ ਲਾਂਗੇ ਆਪਣਾ ਹੀ, ਨਹੀਂ ਨਹੀਂ ਘਰ ਬਾਰ ਉੱਠ ਕਰੇ, ਪਰਿਵਾਰ ਆਪਣਾ ਨਹੀਂ ਕੁਛ ਬਣੀ। ਕਾਕੀ ਮਾਤ ਪਿਤਾ ਕੋ ਕਾਕੋ ਕਵਣ ਪੁਰਖ ਕੀ ਗਜੋਈ, ਘੱਟ ਫੁੱਟੇ ਕੋਈ ਬਾਤ ਨਾ ਪੁੱਛੇ, ਕਾਢੋ ਕਾਢੋ ਹੋਈ। ਇਹ ਗੱਲ ਜਦੋਂ ਬੰਦਾ ਸਮਝ ਗਿਆ ਨਾ ਵੀ ਜਿੰਨਾ ਚਿਰ ਮੇਰੇ ਅੰਦਰ ਸਵਾਸ ਆ, ਉਨਾ ਚਿਰ ਹੀ ਆ ਮੇਰੀ ਮੇਰੀ। ਤੇ ਜਦੋਂ ਫਿਰ ਇਹ ਗੱਲ ਨੂੰ ਸਮਝ ਗਿਆ, ਤੇ ਫਿਰ ਰੱਬ ਦੇ ਘਰੇ ਵੀ ਆਊ ਵੀ ਰੱਬਾ ਜਿਹੜਾ ਨਾਲ ਜਾਣਾ ਉਹ ਵੀ ਕੁਛ ਖੱਟ ਲਈਏ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਆਰਾਮ, ਉਦੋਂ ਅਰਦਾਸ ਕਰਦਾ ਮਹਾਰਾਜ ਕੰਮਾਂ ਧੰਦਿਆਂ ਦੀ ਵਿਛੋੜੀ ਕਿਰਪਾ ਕਰਕੇ ਮਿਲ ਲੋ। ਆਓ ਭਾਈ ਤਾਰੂ ਸਿੰਘ ਕਹਿੰਦਾ ਮੇਰੀ ਸਿੱਖੀ ਕਿਸਾਂ ਸਵਾਸਾਂ ਨਾਲ ਨਿਭ ਜਾਵੇ। ਤੇ ਕਹਿੰਦੇ ਪਹਿਲਾਂ ਨਾਈ ਮੰਗਾਇਆ ਗਿਆ, ਕੈਂਚੀ ਤੋਂ ਕੇਸ ਕਤਲ ਨਾ ਕੀਤੇ ਗਏ, ਫਿਰ ਨਾਈ ਮੰਗਾਇਆ ਗਿਆ, ਨਾਈ ਨੂੰ ਆਰਡਰ ਦਿੱਤੇ ਗਏ ਵੀ ਇਹਨੂੰ ਆਪਦੇ ਕੇਸਾਂ ਤੇ ਬੜਾ ਮਾਣ ਹੈ, ਇਹਦੀ ਖੋਪਰੀ ਹੋਈ ਲਾ ਦੋ ਸਣੇ ਕੇਸਾਂ ਦੇ ਖੋਪਰੀ। ਕੰਡਾ ਵੱਜ ਜੇ ਬੰਦੇ ਦੇ ਉਹੀ ਦਰਦ ਮਹਿਸੂਸ ਨਹੀਂ ਹੁੰਦਾ, 2-4 ਦਿਨ 10 ਦਿਨ ਕੰਡੇ ਨੂੰ ਫੜ ਕੇ ਬੈਠਾ ਰਹਿੰਦਾ। ਤੇ ਇਹ ਭਾਈ ਤਾਰੂ ਸਿੰਘ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਮਾਰ ਚੌਂਕੜਾ ਬਹਿ ਗਿਆ ਜੋਧਾ ਸਿੰਘ ਸਰਦਾਰ, ਉਹ ਬਾਣੀ ਪੜਦਾ ਮੁੱਖ ਤੋਂ ਤੇ ਕਰਦਾ ਕਹਿੰਦਾ ਸਤ ਕਰਤਾਰ, ਕਹਿੰਦਾ ਤੂੰ ਕੀ ਸੂਬੇ ਮਾਰਨਾ ਸਾਡਾ ਰਾਖਾ ਕਲੰਗੀ ਧਾਰ, ਕਹਿੰਦੇ ਸੂਬਿਆ ਤੂੰ ਸਾਨੂੰ ਕਿੱਥੇ ਮਾਰ ਲੇਗਾ, ਸਾਡਾ ਰਾਖਾ ਪਰਮੇਸ਼ਰ ਹੈ, ਵਾਹਿਗੁਰੂ ਰਾਖਾ ਹੈ। ਅਸੀਂ ਤਾਂ ਜਦੋਂ ਗੁਰੂ ਪਾਤਸ਼ਾਹ ਦੇ ਚਰਨਾਂ ਚ ਲੱਗੇ ਤੇ ਉਦੋਂ ਹੀ ਗੁਰੂ ਨੂੰ ਸਮਰਪਿਤ ਹੋ ਗਏ, ਉਦੋਂ ਤੋਂ ਉਹਦੇ ਹਾਂ, ਅਸੀਂ ਤਾਂ ਉਹਦੀ ਬੁੱਕਲ ਚ ਜਾਣਾ ਹੈ। ਤੂੰ ਜਿਹੜੇ ਜ਼ੋਰ ਲਾਉਣਾ ਲਾਲਾ, ਤੇ ਇਹਨੇ ਦਿੱਤਾ ਜਦੋਂ ਹੁਕਮ ਦਿੱਤਾ ਨਾ ਕਿ ਇਹਦੇ ਪਹਿਲਾਂ ਮੱਥੇ ਤੋਂ ਲੈ ਕੇ ਰੰਬੀ ਪਾਓ ਖੋਪਰੀ ਦੇ ਵਿੱਚ, ਪਹਿਲਾਂ ਮੱਥਾ ਪਾੜੋ, ਫਿਰ ਖੱਬੇ ਪਾਸੋਂ, ਫਿਰ ਸੱਜੇ ਪਾਸੋਂ, ਤੇ ਫਿਰ ਗਿਚੀ ਤੋਂ। ਆਈ ਹੋਇਆ ਮੋਚੀ ਆਇਆ, ਉਹਨੇ ਪਹਿਲਾਂ ਇੱਥੋਂ ਮੱਥੇ ਤੇ ਰੰਬੀ ਪਾਈ, ਕਹਿਣਾ ਬੜਾ ਸੌਖਾ, ਸੁਣ ਲੈਣਾ ਵੀ ਬੜਾ ਸੌਖਾ। ਤੇ ਭਾਈ ਤਾਰੂ ਸਿੰਘ ਦੀ ਜਦੋਂ ਪਹਿਲੀ ਵੇਰ ਖੋਪਰੀ ਅੰਦਰ ਗਈ, ਖੋਪਰੀ ਦੇ ਗਈ ਨਾ ਰੰਬੀ, ਤੇ ਭਾਈ ਤਾਰੂ ਸਿੰਘ ਨੇ ਸੀ ਵੀ ਨਹੀਂ ਕਿਹਾ, ਸੀ ਵੀ ਨਹੀਂ ਕਿਹਾ ਭਾਈ ਤਾਰੂ ਸਿੰਘ ਨੇ। ਇਹ ਤਾਂ ਆਪਾਂ ਪੁਰਾਤਨ ਇਤਿਹਾਸ ਦੀਆਂ ਗੱਲਾਂ ਕਰਦੇ ਹਾਂ, ਹੁਣ ਆ ਸਾਰਾ ਕੁਝ ਤੁਹਾਡੇ ਮੂਹਰੇ ਆਈ ਜਾਂਦਾ, ਜਿਹਨਾਂ ਨੂੰ ਪਹਿਲਾਂ ਪਤਾ ਸੀ ਤਕਰੀਬਨ 20% ਲੋਕਾਂ ਨੂੰ, ਹੁਣ 100% ਲੋਕਾਂ ਨੂੰ ਪਤਾ ਲੱਗ ਗਿਆ ਵੀ ਮੁਗਲਾਂ ਤੋਂ ਵੀ ਵੱਧ ਜ਼ੁਲਮ ਕਮਾਏ ਆ, ਸਿਰਾਂ 'ਚ ਕੈਲ ਠੋਕੇ ਗਏ ਆ, ਪ੍ਰਿਸਾ ਤੱਤੀਆਂ ਕਰ ਕਰਕੇ ਲਾਈਆਂ ਗਈਆਂ, ਜਮੂਰਾਂ ਨਾਲ ਨਹੁੰ ਖਿੱਚੇ ਗਏ ਆ, ਸਰੀਏ ਕੱਢੇ ਗਏ ਆ, ਅੱਖਾਂ ਦੇ ਵਿੱਚ ਦੀ ਸਰੀਏ ਕੱਢੇ ਗਏ ਆ, ਜੀਭਾਂ ਕੱਟੀਆਂ ਗਈਆਂ। ਅੱਜ ਦੀਆਂ ਗੱਲਾਂ ਨੇ ਨਾ ਇਹ, ਬਾਹਲੀ ਦੇਰ ਦੀਆਂ ਗੱਲਾਂ ਨਹੀਂ, ਅਸੀਂ ਕਹਿ ਨਹੀਂ ਸਕਦੇ ਵੀ ਹੋਇਆ ਨਹੀਂ ਹੋਣਾ,
ਅੱਜ ਅਸੀਂ ਜਿਹੜਾ ਦੌਰ ਦੇਖਿਆ ਨਾ 84 ਤੋਂ ਬਾਅਦ 95 ਤੱਕ ਦਾ, ਤੇ ਜਿਹਨਾਂ ਨੂੰ ਨਹੀਂ ਵੀ ਪਤਾ ਸੀ ਉਹਨਾਂ ਨੂੰ ਵੀ ਹੁਣ ਪਤਾ ਵੀ ਐਡੇ ਤਸ਼ੱਦਦ ਹੋਏ, ਤੇ ਜੇ ਹੋਏ ਤੇ ਝੱਲੇ ਕਿੰਨਾਂ ਨੇ, ਉਹਨਾਂ ਨੇ ਆਪਣੇ ਸਿੱਖਾਂ ਨੇ ਜਿਹਨਾਂ ਜਿਹੜੇ ਬਾਣੀ ਨਾਲ ਜੁੜੇ ਹੋਏ ਸੀ, ਜਿਹੜੀਆਂ ਰੂਹਾਂ ਰੱਬ ਨੂੰ ਸਮਰਪਿਤ ਹੈ, ਤੇ ਉਹਨਾਂ ਦੇ ਸਿਰਾਂ ਦੇ ਵਿੱਚ ਕਿੱਲ ਵੀ ਖੁੱਬੇ, ਕਿੱਲ ਵੀ ਠੋਕੇ ਗਏ। ਆਓ ਮੈਂ ਬੇਨਤੀ ਕਰਾਂ, ਸਮਾਂ ਥੋੜ੍ਹਾ, ਬੜਾ ਕੁਛ ਕਿਹਾ ਜਾ ਸਕਦਾ ਇਤਿਹਾਸ ਵਿੱਚੋਂ। ਭਾਈ ਤਾਰੂ ਸਿੰਘ ਦੀ ਖੋਪਰੀ ਉਤਾਰ ਦਿੱਤੀ ਜਾਲਮਾਂ ਨੇ, ਤੇ ਲਹੂ ਨਾਲ ਸਰੀਰ ਭਿੱਜ ਗਏ, ਧਰਤੀ ਲਾਲੋ ਲਾਲ ਹੋ ਗਈ ਲਹੂ ਦੇ ਨਾਲ। ਸੂਰਮਾ ਵਾਹਿਗੁਰੂ ਵਾਹਿਗੁਰੂ ਕਹਿੰਦਾ ਤੇ ਸਿਪਾਹੀਆਂ ਨੇ ਚੁੱਕੇ ਇੱਕ ਖੱਡ ਵਿੱਚ ਸੁੱਟ ਦਿੱਤਾ। ਲਾਹੌਰ ਦੇ ਸਿੱਖਾਂ ਨੇ ਭਾਈ ਤਾਰੂ ਸਿੰਘ ਨੂੰ ਇੱਕ ਧਰਮਸ਼ਾਲਾ 'ਚ ਲੈ ਕੇ ਗਏ। ਭਾਈ ਤਾਰੂ ਸਿੰਘ ਨਾਲ ਦੀ ਸੇਵਾ ਕੀਤੀ ਤੇ ਢੋ ਲਾ ਕੇ ਕੰਧ ਦੇ ਨਾਲ ਬਿਠਾਤਾ। ਭਾਈ ਤਾਰੂ ਸਿੰਘ ਬਾਣੀ ਪੜ੍ਹ ਰਹੇ ਹੈ, ਤੇ ਇੱਧਰ ਜਾਲਮ ਨੂੰ ਬੰਨ ਪਿਆ ਵਿਛਾਵਦਾ, ਚੀਕਾਂ ਮਾਰਦਾ, ਚਘਿਆੜਾ ਮਾਰਦਾ, ਤੇ ਪਰ ਕਿਸੇ ਵੈਦ ਤੋਂ ਲੋਟ ਨਾ ਆਇਆ, ਕਿਸੇ ਦਵਾਈ ਨਾ ਠੀਕ ਨਾ ਹੋਇਆ। ਇਹਨੂੰ ਕਿਸੇ ਫਕੀਰ ਨੇ ਕਿਹਾ ਵੀ ਤੂੰ ਉਹ ਤਾਰੂ ਤੇ ਬੜੇ ਜ਼ੁਲਮ ਕੀਤੇ, ਭਾਈ ਤਾਰੂ ਸਿੰਘ ਤੇ ਬੜੇ ਜ਼ੁਲਮ ਕਮਾਏ ਆ ਤੂੰ ਉਹਨੂੰ ਤਸੀਹੇ ਦੇ ਕੇ ਬੜਾ ਸਤਾਇਆ ਏ, ਤੇ ਉਹ ਅੱਜ ਵੀ ਬੈਠਾ ਬਾਣੀ ਪੜ੍ਹ ਰਿਹਾ ਬਿਨਾਂ ਖੋਪਰੀ ਤੋਂ। ਇਹਨੂੰ ਚੇਤਾ ਆ ਗਿਆ ਵੀ ਤਾਰੂ ਸਿੰਘ ਨੇ ਕਿਹਾ ਸੀ ਵੀ ਮੈਂ ਜੁੱਤੀ ਦੀ ਨੋਕ ਮੂਹਰੇ ਲਾ ਕੇ ਲਿਜਾਊਂ ਤੈਨੂੰ, ਜੁੱਤੀ ਦੀ ਨੋਕ ਮੂਹਰੇ। ਇਹਨੇ ਕਿਹਾ ਜ਼ਕਰੀਆ ਖਾਂ ਕਹਿੰਦਾ ਤੈਨੂੰ ਕੇਸਾਂ ਤੇ ਬੜਾ ਮਾਣ ਹੈ, ਮੈਂ ਜੁੱਤੀਆਂ ਮਾਰ ਮਾਰ ਤੇਰੇ ਕੇਸ ਝਾੜ ਦੋ, ਤੇ ਭਾਈ ਤਾਰੂ ਸਿੰਘ ਕਹਿੰਦਾ ਓਏ ਖਾਨਾ ਇਹਨਾਂ ਕੇਸਾਂ ਨੂੰ ਮਾੜਾ ਨਾ ਕਹਿ, ਮੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਬੜੀ ਹੈ, ਤੇ ਜੁੱਤੀਆਂ ਮੇਰੀਆਂ ਤੇਰੇ ਸਿਰ 'ਚ ਪੈਣੀਆਂ, ਤੈਨੂੰ ਜੁੱਤੀ ਦੀ ਨੋਕ ਮੂਹਰੇ ਲੈ ਕੇ ਜਾਓ। ਫਿਰ ਭਾਈ ਸੁਭੇਗ ਸਿੰਘ ਜੀ ਤਾਰੂ ਸਿੰਘ ਦਾ ਜੋੜਾ ਲੈ ਕੇ ਆਏ, ਇਹਦੇ ਜਿਵੇਂ ਜਿਵੇਂ ਜੁੱਤੀਆਂ ਪੈਂਦੀਆਂ, 21 ਦਿਨੇ ਦੇ ਸਿਰ 'ਚ ਜੁੱਤੀਆਂ ਪੈਂਦੀਆਂ ਰਿਹਾ, ਇਹਦੇ ਨੌਕਰ ਦੱਬ ਕੇ ਵੀ ਜੁੱਤੀ ਨਹੀਂ ਸੀ ਮਾਰਦੇ, ਸਗੋਂ ਕਹਿ ਕੇ ਮਰਾਉਂਦਾ ਸੀ, ਜਦੋਂ ਦੱਬ ਕੇ ਜੁੱਤੀ ਮਾਰਦੇ ਸੀ ਤਾਂ ਪਿਸ਼ਾਬ ਦਾ ਬੰਨ ਖੁੱਲ ਜਾਂਦਾ ਸੀ, ਫੇਰ ਰੁਕ ਜਾਂਦਾ ਸੀ। ਓਏ ਪਾਪੀ ਨਰਕਾਂ ਨੂੰ ਚਲਾ ਗਿਆ, 21 ਦਿਨ ਕੁੰਭੀ ਨਰਕ ਦੀ ਜ਼ਿੰਦਗੀ ਭੋਗ ਕੇ, ਤੇ ਭਾਈ ਤਾਰੂ ਸਿੰਘ ਨੂੰ ਖਬਰ ਹੋਈ ਸਿੰਘ ਸਾਹਿਬ ਤੁਹਾਡੇ ਬਚਨ ਪੂਰੇ ਹੋ ਗਏ, ਤੁਹਾਡੀ ਜੁੱਤੀ ਦੇ ਨਾਲ ਹੀ ਨਰਕ ਨੂੰ ਗਿਆ ਜ਼ਕਰੀਆ ਖਾਂ। ਤੇ ਫਿਰ ਕਹਿੰਦੇ ਪੰਜ ਸਿੰਘ ਅੰਮ੍ਰਿਤਸਰ ਸਾਹਿਬ ਤੋਂ ਆਏ ਸੀ, ਜਲ ਲੈ ਕੇ ਇਸ਼ਨਾਨ ਕਰਾਇਆ ਗਿਆ ਭਾਈ ਤਾਰੂ ਸਿੰਘ ਕਰਕੇ ਅੰਮ੍ਰਿਤ ਬਾਣੀ ਦੇ ਜਾਪ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ, ਸੂਰਜ ਕਰਨ ਮਿਲੇ ਜਲ ਕਾ ਜਲ ਹੁਆ ਰਾਮ, 1 ਸੌਣ 1745 ਨੂੰ ਗੁਰੂ ਚਰਨਾਂ ਚ ਹੀ।

0: ਪਾਈਆਂ ਪਿੱਛੇ ਰਹਿੰਦੀਆਂ ਨੇ
1: ਓ ਸੀਤਲ ਜਿਨੇ ਕੀਆ ਸੀਤਲ ਜਿਨੇ ਕੀਆ ਬੁਰਾਈਆਂ ਪਿੱਛੇ ਰਹਿੰਦੀਆਂ ਨੇ
0: ਛੱਡ ਇਨਸਾਨ ਜੋ
1: ਛੱਡ ਇਨਸਾਨ ਜੋ
0: ਜਹਾਨ ਉੱਤੇ ਜਾਮਦਾ
1: ਛੱਡ ਇਨਸਾਨ ਜੋ

0: ਲਾਉਣੀ ਧਰਮ ਹੇਤ ਜਿੰਦਗਾਨੀ ਹੁੰਦਾ ਕੰਮ ਸਰਦਾਰਾਂ ਦਾ। ਲਾਉਣੀ ਧਰਮ ਹੇਤ ਜਿੰਦਗਾਨੀ ਹੁੰਦਾ ਕੰਮ ਸਰਦਾਰਾਂ ਦਾ, ਖੰਡੇ ਧਾਰ ਤੇ ਨੱਚਣਾ ਹੁੰਦਾ ਦਿਲ ਦਲਦਾਰਾਂ ਦਾ। ਕੋਈ ਕਰਜ਼ਾ ਲਾ ਨਹੀਂ ਸਕਦਾ ਕਲਗੀ ਧਰ ਦੇ ਪਿਆਰਾਂ ਦਾ, ਇਸ਼ਕ ਗਲੀ ਵਿੱਚ ਲੰਘਣਾ ਹੁੰਦਾ ਰਾਹ ਦਲਦਾਰਾਂ ਦਾ। ਭਾਈ ਤਾਰੂ ਸਿੰਘ ਜੀ ਅਕਾਲ ਪੁਰਖ ਦੇ ਚਰਨਾਂ ਕਮਲਾਂ ਵਿੱਚ ਲੀਨ ਹੋ ਗਏ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਕਰੋੜਾਂ ਵਾਰ ਯੋਧੇ ਦੀ ਸ਼ਹਾਦਤ ਨੂੰ ਯੋਧਿਆਂ ਦੇ ਚਰਨਾਂ ਕਮਲਾਂ ਤੇ ਸਿਰ ਰੱਖ ਕੇ ਸਜਦੇ ਕਰਦੇ ਹਾਂ, ਨਮਸਕਾਰਾਂ, ਕੋਟੀ ਕੋਟ ਪ੍ਰਣਾਮ ਕਰੋੜਾਂ ਵਾਰ ਸ਼ਹੀਦਾਂ ਨੂੰ। ਆਓ ਇੱਕ ਨਹੀਂ ਅਨੇਕਾਂ ਹੀ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ, ਗੁਰਬਾਣੀ ਪੜ੍ਹਦੇ ਹਾਂ, ਗੁਰ ਇਤਿਹਾਸ ਕਹਿੰਦੇ ਹਾਂ, ਗੁਰੂ ਸਾਹਿਬ ਬਖਸ਼ਣ ਹਾਰੇ ਆ। ਅੱਗੇ ਤੋਂ ਸਮਤ ਦੇਣ, ਸ਼ੁੱਧ ਗੁਰਬਾਣੀ ਪੜ੍ਹਨ ਦੀ, ਗੁਰੂ ਵਡਿਆਈਆਂ ਕਰਨ ਦੀ ਦਾਤ ਇਸੇ ਤਰ੍ਹਾਂ ਬਖਸ਼ਦੇ ਰਹਿਣ, ਸੇਵਾ ਲੈਂਦੇ ਰਹਿਣ। ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਦੇ ਪ੍ਰਵਾਨ ਹੋਣ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹਜ਼ੂਰੀ ਕੀਰਤਨੀ ਗਿਆਨੀ ਜਗਦੀਪ ਸਿੰਘ ਜੀ, ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਗੁਰਮੁਖ ਜਪੀਏ ਲਾਏ ਧਿਆਨਾਂ ਅੰਮ੍ਰਿਤ ਬਾਣੀ ਨਾਲ ਜੋੜਨਗੇ ਅਗਲਾ ਪ੍ਰੋਗਰਾਮ। ਬਹੁਤ ਹੀ ਸਤਿਕਾਰਯੋਗ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬਾਨ ਬੁੱਧੀਜੀਵੀਆਂ ਦੀ ਸ਼੍ਰੇਣੀ ਵਿੱਚੋਂ ਬਾਬਾ ਜੀ ਬਾਬਾ ਰਣਜੀਤ ਸਿੰਘ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਆਓ ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਢਾਡੀ ਗਿਆਨੀ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ ਜੀ ਦਾ ਢਾਡੀ ਜੱਥਾ, ਜੋ ਕਿ ਆਪ ਜੀ ਗੁਰ ਇਤਿਹਾਸ ਦੇ ਬਾਰਾ ਸਰਵਣ ਕਰਵਾ ਰਹੇ ਸਨ ਸੰਗਤਾਂ ਵੱਲੋਂ। ਗਿਆਨੀ ਜੀ ਹੋਰਾਂ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸਰਵਣ ਕਰੋ ਜੀ ਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਸਾਧ ਸਿੰਘ ਜੀ ਅੱਜ ਦੇ ਦੀਵਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਹਨ। ਮਹਾਰਾਜ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਸ਼ਹੀਦਾਂ ਦੇ ਪੂਰਨਿਆਂ ਦੇ ਚੱਲਣ ਦੀ ਸੋਝੀ ਤੇ ਸਮਤ ਬਖਸ਼ਿਸ਼ ਕਰਨ। ਸਮੂਹ ਸੰਗਤਾਂ ਦੀ ਮਹਾਰਾਜ ਜੀ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਆਓ ਹੁਣ ਸਾਰੇ ਜਾਣੇ ਸ਼ਬਦ ਕੀਰਤਨ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀਆਂ ਨੂੰ ਕੀਰਤਨ ਸ਼ਰਵਣ ਕਰਵਾ ਰਹੇ ਸਨ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਿਆਂ ਦਾ ਲਾਗੀ ਜੱਥਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਦੇ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਬੇਨਤੀ ਕਰਦੇ ਹਾਂ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ, ਸ਼੍ਰੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਰਾਗੀ ਜੱਥੇ ਨੂੰ ਕਿ ਉਹ ਆਪ ਜੀਆਂ ਨੂੰ ਸ਼ਬਦ ਕੀਰਤਨ ਸ਼ਰਵਣ ਕਰਵਾਉਣ ਜੀ। ਆਪ ਜੀ ਸ਼ਬਦ ਕੀਰਤਨ ਸ਼ਰਵਣ ਕਰੋ ਜੀ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਕੁ ਹਾਜ਼ਰੀ ਦਰ ਪ੍ਰਵਾਨ, ਸਤਿਗੁਰ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਦੀ ਦਾਤ, ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ। ਸੁਆਓ ਅਗਲੇ ਸਮੇਂ ਲਈ ਸਤਿਕਾਰਤ ਜਥਾ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ ਬਾਬਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਆਪ ਸਭਾ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ, ਇਕਾਗਰਤਾ ਬਖਸ਼ਿਸ਼ ਕਰਨੀ, ਦਾਸਰਾਂ ਦੀ ਫਤਿਹ ਪ੍ਰਵਾਨ ਕਰਨੀ। ਜੀ ਬੁਲਾਓ ਫਤਿਹ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਿੰਦਰ ਸਿੰਘ ਜੀ ਬਾਵਾ, ਜੋ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ। ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ ਭਾਈ ਸੁਖਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਜਾਮਨੀ ਸਾਹਿਬ ਪਾਤਸ਼ਾਹੀ ਦਸਵੀਂ, ਆਪ ਜੀ ਨੂੰ ਅਗਲੇ ਸਮੇਂ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਮਨੋਹਰ ਕੀਰਤਨ ਸਰਵਣ ਕਰਵਾਉਣਗੇ। ਇਸੇ ਤਰ੍ਹਾਂ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਸੱਜ ਕੇ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੂੰ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਵਾਲੇ ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਸਮੁੱਚਾ ਪੰਥ ਕੌਮ ਦੇ ਅਮਰ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਿਹਾ ਹੈ। ਭਾਈ ਸਾਹਿਬ ਹੋਰਾਂ ਦੀ ਸ਼ਹਾਦਤ ਬਾਰੇ ਆਪ ਜੀ ਜਾਣਦੇ ਹੋ ਕਿ ਭਾਈ ਸਾਹਿਬ ਨੂੰ ਖੋਪਰ ਉਤਾਰ ਕੇ, ਇਸ ਤੋਂ ਪਹਿਲਾਂ ਚਰਖੜੀ ਉੱਪਰ ਚੜ੍ਹਾ ਕੇ, ਅਕਹਿ ਅਤੇ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਪਰ ਭਾਈ ਸਾਹਿਬ ਚੜ੍ਹਦੀ ਕਲਾ ਵਿੱਚ ਰਹੇ, 22 ਦਿਨ ਖੋਪਰੀ ਤੋਂ ਬਿਨਾਂ ਗੁਜ਼ਾਰੇ। ਔਰ ਉਸ ਮਹਾਨ ਸ਼ਹੀਦ ਨੂੰ ਅਸੀਂ ਹਰ ਰੋਜ਼ ਅਰਦਾਸ ਵਿੱਚ ਵੀ ਯਾਦ ਕਰਦੇ ਹਾਂ।

ਸੋ ਆਓ ਹੁਣ ਸਮਾਂ ਹੋਇਆ ਹੈ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਉਹ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਇਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ ਕਿ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ ਸੰਗਤ ਦਾ ਜੱਥਾ ਲੈ ਕੇ ਜਾਣਾ। 16 ਨਵੰਬਰ ਤੋਂ 25 ਨਵੰਬਰ ਤੱਕ ਇਹ ਯਾਤਰਾ ਹੋਵੇਗੀ। ਜਿਨ੍ਹਾਂ ਨੇ ਜਾਣਾ ਹੋਵੇ ਪਾਕਿਸਤਾਨ ਦਾ ਵੀਜ਼ਾ ਪ੍ਰਬੰਧਕ ਆਪ ਲਵਾ ਕੇ ਦੇਣਗੇ। ਵੀਜ਼ਾ ਫੀਸ ਰਹਿਣ ਸਹਿਣ ਆਦਿ ਦਾ ਜਿਹੜਾ ਸਾਰਾ ਖਰਚਾ ਹੈ ਉਹ 1500 ਕੈਨੇਡੀਅਨ ਡਾਲਰ ਹੈ। ਇਸ ਤੋਂ ਇਲਾਵਾ ਹਵਾਈ ਟਿਕਟ ਦਾ ਜਿਹੜਾ ਖਰਚਾ ਉਹ ਵੱਖਰਾ ਹੋਵੇਗਾ। ਇੱਕ ਹੋਰ ਕਈ ਸੰਗਤਾਂ ਕਈ ਵੀਰਾਂ ਵੱਲੋਂ ਪੁੱਛਿਆ ਗਿਆ ਕਿ ਜਿਹੜੇ ਕੈਨੇਡਾ ਦੇ ਸਿਟੀਜ਼ਨ ਨੇ ਕਿ ਉਹਨਾਂ ਨੂੰ ਵੀ ਇਹ ਫੀਸ ਦੇਣੀ ਪਵੇਗੀ। ਉਹਨਾਂ ਪ੍ਰਬੰਧਕਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਾ ਕਿ ਕੈਨੇਡਾ ਦੀ ਪਾਕਿਸਤਾਨ ਦੀ ਗੌਰਮੈਂਟ ਵੱਲੋਂ ਹੁਣ ਇਹ ਕਾਨੂੰਨ ਬਣਾ ਦਿੱਤਾ ਗਿਆ ਕਿ ਭਾਵੇਂ ਕੋਈ ਕੈਨੇਡਾ ਦਾ ਸਿਟੀਜ਼ਨ ਹੈ ਉਹਨੂੰ ਵੀ ਪਾਕਿਸਤਾਨ ਦਾ ਵੀਜ਼ਾ ਲੈਣਾ ਜ਼ਰੂਰੀ ਹੈ। ਸੋ ਉਹਨਾਂ ਲਈ ਵੀ ਇਹ ਫੀਸ ਉਸੇ ਤਰ੍ਹਾਂ ਵੀਜ਼ਾ ਪ੍ਰੋਸੀਜਰ ਸਾਰਾ ਕੁਝ ਸੇਮ ਹੈ। ਸੋ ਆਪ ਜੀ ਜੇ ਕਿਸੇ ਨੇ ਸੰਪਰਕ ਕਰਨਾ ਹੋਵੇ, ਜੇ ਕਿਸੇ ਦੇ ਮਨ ਵਿੱਚ ਦਰਸ਼ਨਾਂ ਦੀਦਾਰਿਆਂ ਦੀ ਇੱਛਾ ਹੋਵੇ ਤਾਂ ਤੁਸੀਂ ਸਾਡੇ ਪਾਸੋਂ ਨੰਬਰ ਵੀ ਹਾਸਲ ਕਰ ਸਕਦੇ ਹੋ। ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧਕਾਂ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਆਓ ਹੁਣ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਇਸੇ ਤਰ੍ਹਾਂ ਗੁਰਬਾਣੀ ਕੀਰਤਨ ਦਾ ਆਨੰਦ ਮਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ।

ਜੋ ਸਤਿਗੁਰ ਸਰਣ ਸੰਗਤ ਨਹੀਂ ਆਏ। ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ।

ਆਖ ਵਖਾਣਾ। ਜੋ ਸੇਵਹ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ।

ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ। ਹੂਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜ ਜੂ ਕਰੀਓ ਰੱਛਾ। ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਇ ਪਿਆਰੇ। ਦੀਨ ਬੰਧ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ।

ਜਿਨ ਭੁੱਖਾ ਸਭ ਗਵਾਈਆ, ਕਰ ਸਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ।

ਖੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਿਕ ਬਾਰ ਸਰਬ ਕਲਾ ਸਮਰੱਥ ਟੋਲਨ ਤੇ ਰੱਖੋ ਪ੍ਰਭੂ

ਬਿਖਿਆ ਰੰਗ ਕੂੜਾਵਿਆ ਦਿਸਨ ਸਭੇ ਚਾਰ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਤ

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ।